Grün, Wahl, Grün, Wahl, Grün, Wahl, Grün.

ਇਸ ਤਰ੍ਹਾਂ ਜਦੋਂ ਤੁਸੀਂ ਗੁਰੂ ਦੇ ਸ਼ਬਦ ਨਾਲ ਮਨ ਨੂੰ ਧੋ ਲੈਂਦੇ ਹੋ, ਇਹ ਮਨ ਆਤਮ ਰੂਪ ਹੋ ਜਾਂਦਾ, ਫਿਰ ਇਹਦੇ ਵਿੱਚ ਚਾਓ ਆਉਂਦਾ, ਵਾਹਿਗੁਰੂ ਨੂੰ ਮਿਲਦਾ, ਫਿਰ ਲੱਗਾ ਰਹਿੰਦਾ, ਕਰੇ ਭਗਤ ਆਤਮ ਕੇ ਚਾਏ, ਪ੍ਰਭ ਆਪਣੇ ਸਿਉਂ ਰਹੇ ਸਮਾਏ। ਜਿੱਦਾਂ ਤੁਸੀਂ ਵਾਹਿਗੁਰੂ ਬੋਲ ਕੇ ਮਨ ਨੂੰ ਜੋੜ ਰਹੇ ਹੋ, ਕਿਤੇ ਜੋ ਹੋਆ ਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣ, ਅੰਦਰੋਂ ਨਾਮ ਜਦੋਂ ਸੁਣਨ ਲੱਗ ਪੈਂਦਾ ਉਹਨੂੰ ਹੁਕਮ ਕਿਹਾ, ਫਿਰ ਉਹਦੀ ਰਜ਼ਾ 'ਚ ਆ ਗਏ, ਉਹਦੇ ਨਾਲ ਜਨਮ ਸਮੇਂ ਲਈ ਟੁੱਟੀ ਸੀ, ਹੁਕਮ ਰਜ਼ਾਈ ਚੱਲਣਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਨਾ ਪਹਿਲੇ ਅੰਗ 'ਤੇ ਹੀ ਆ, ਆਪਾਂ ਜਪਜੀ ਸਾਹਿਬ 'ਚ ਪਹਿਲੀ ਪੌੜੀ ਕਹਿੰਦੇ ਹਾਂ, ਬਸ ਇਹ ਜਿਹੜਾ ਪਹਿਲੀ ਪੌੜੀ ਕਮਾ ਗਿਆ ਨਾ ਉਹ ਪਾਰ ਹੋ ਗਿਆ। ਗੁਰਪ੍ਰਸਾਦ ਲੈ ਕੇ ਜਪ ਕਰਨਾ ਪੈਂਦਾ, ਗੁਰਪ੍ਰਸਾਦ ਲੈ ਕੇ ਨਾ ਕੀ ਕਰਨਾ ਪੈਂਦਾ, ਜਪ, ਅਤੇ ਜਪ ਵੀ ਇੰਨਾ ਕਰਨਾ ਪੈਂਦਾ, ਮੁਸ਼ਕਤ ਘਾਲਣੀ ਪੈਂਦੀ ਔਰ ਜੁਗਤ ਦੇ ਨਾਲ, ਜੋ ਸਤਿਗੁਰੂ ਦੱਸ ਰਹੇ ਨੇ ਸਵਾਸ ਗਰਾਸ, ਜੋ ਸਵਾਸ ਗਰਾਸ ਧਿਆਏ ਮੇਰਾ ਹਰ ਹਰ ਵਾਹਿਗੁਰੂ ਵਾਹਿਗੁਰੂ, ਸੋ ਗੁਰਸਿੱਖ ਗੁਰੂ ਮਨ, ਫਿਰ ਜਾ ਕੇ ਪ੍ਰਵਾਨ ਹੁੰਦਾ ਇਹ ਮਨ ਸਾਡਾ ਹੁਕਮ ਰਜ਼ਾਈ ਚੱਲਣਾ। ਇਹ ਆਪਾਂ ਕਈ ਵਾਰੀ ਸਮਝਿਆ ਅੱਗੇ ਵੀ ਸਾਡੇ ਮਨ ਨੂੰ ਨਾ ਮਰਿਆਦ ਕਰਕੇ ਭੇਜਿਆ ਵਾ, ਨਾ ਮਰਿਆਦ ਆਇਆ ਕੱਲ ਭੀਤਰ, ਇਹ ਇਸ ਲੋਕ ਦੇ ਵਿੱਚ ਕਿਤੇ ਬਹੁਤ ਜਾਸੀ ਨਾਂਗਾ, ਜੇ ਇਹਨੇ ਹੁਕਮ ਨੂੰ ਨਾ ਪਛਾਣਿਆ, ਨਾਮ ਨੂੰ ਗੁਰੂ ਦੀ ਗੁਰਬਾਣੀ ਤੋਂ ਸਮਝ ਕੇ ਅੰਦਰੋਂ ਨਾ ਖੋਜਿਆ, ਉਹ ਰਤਨ ਨੂੰ ਨਾ ਪਾਇਆ, ਨਾਮ ਰਤਨ ਜਿਹਨੇ ਗੁਰਮੁਖ ਪਾਇਆ ਤਿਸ ਕਿਸ਼ ਅਵਰ ਨਾ ਹੀ ਦੱਸਣਾ, ਨਾਮ ਧਨ ਨਾਮੋ ਰੂਪ ਰੰਗ, ਹੁਕਮ ਰਜ਼ਾਈ ਚੱਲਣਾ। ਜਦੋਂ ਫਿਰ ਇਹ ਹੁਕਮ ਦੀ ਰਜ਼ਾ 'ਚ ਫਿਰ ਆ ਜਾਂਦਾ, ਅੰਦਰੋਂ ਨਾਮ ਨੂੰ ਸੁਣਨ ਲੱਗ ਪੈਂਦਾ, ਉਹਦੇ ਵਿੱਚ ਸਮਾਉਣਾ ਸਿੱਖ ਜਾਂਦਾ, ਫਿਰ ਆਤਮ ਰਸ ਆਉਂਦਾ ਹੈ, ਨਾਮ ਰਸ, ਫਿਰ ਖਾਲਸਾ ਬਣ ਜਾਂਦਾ। ਆਤਮ ਰਸ ਜੇ ਜਾਣ ਹੀ ਜਦੋਂ ਨਾਮ 'ਚ ਅੰਦਰੋਂ ਸਮਾਏਗਾ ਉਦੋਂ ਆਤਮ ਰਸ ਆਉਣਾ, ਉੱਦਾਂ ਨਹੀਂ। ਉਹਨੂੰ ਹਰ ਰਸ ਵੀ ਕਿਹਾ, ਕਹਿੰਦੇ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਕੀ ਇਹ ਨੰਗੇ ਜਾਣਗੇ, ਤੇ ਭਾਗਹੀਣ ਉਹ ਜਮ ਫਿਰ ਨੰਗਾ ਕਰਕੇ ਖੜਦੇ। ਨੰਗਾ ਕੀ ਆ, ਨਾਮ ਤੋਂ ਬਿਨਾਂ ਮਨ ਦੀ ਗੱਲ ਕਰ ਰਿਹਾ, ਆਹ ਸਰੀਰ ਨੂੰ ਨਹੀਂ ਕਹਿ ਰਿਹਾ ਨੰਗਾ, ਇੱਥੇ ਤਾਂ ਬਹੁਤ ਕੱਪੜੇ ਪਾ ਦਿੰਦੇ ਆਪਾਂ। ਨੰਗਾ ਦੋਜਖ ਚਾਲਿਆ ਤਾਂ ਦਿਸੇ ਖਰਾ ਦਰਾਵਣਾ, ਉਹ ਨਾਮ ਦਾ ਕੱਪੜਾ ਲੈ ਕੇ ਜਾਣਾ ਤੁਸੀਂ, ਪ੍ਰੇਮ ਪਟੋਲਾ ਤੈ ਸਹਿ ਦਿੱਤਾ ਢੱਕਣ ਕੋ ਅਤਮੇ, ਉਹ ਗੁਰਮੁਖ ਨੰਗੇ ਨਹੀਂ ਜਾਂਦੇ, ਪਰ ਮਨਮੁਖ ਜਿਹੜੇ ਸਮਝਦੇ ਨੇ ਨਾਮ ਨੂੰ ਉਹ ਨੰਗੇ ਜਾਂਦੇ। ਉਹ ਫਿਰ ਆ 84 ਲੱਖ ਨਰਕਾਂ ਨੂੰ ਜਾਂਦੇ, ਜੰਮ ਜੰਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ ਲਵ, ਜਿਤਨੇ ਨਰਕ ਉਹ ਮਨਮੁਖ ਭੋਗੇ। ਗੁਰਮੁਖ ਲੇਪ ਨਾ ਮਸਾ ਹੈ, ਗੁਰਮੁਖ ਨਾਦੰਗ, ਗੁਰਮੁਖ ਦੇ ਹੁਕਮ ਪਛਾਣ ਲੈਂਦੇ ਨੇ, ਕਰੇ ਭਗਤ ਆਤਮਕੇ ਚਾਏ, ਜਿੱਦਾਂ ਤੁਸੀਂ ਲੱਗੇ ਹੋ, ਕਰੇ ਭਗਤ ਆਤਮਕੇ ਚਾਏ, ਪ੍ਰਭ ਆਪਣੇ ਸਿਉਂ ਰਹੇ ਸਮਾਏ, ਜੋ ਹੋਆ ਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ, ਨਾਮ ਨੂੰ ਕਿਹਾ ਜਦੋਂ ਅੰਦਰੋਂ ਸੁਣ ਲੱਗ ਪੈਂਦਾ, ਉਹਨੂੰ ਕਹਿੰਦੇ ਤਿਸ ਕੀ ਮਹਿਮਾ ਕੌਣ ਬਖਾਨੇ। ਉਹ ਜਿਹੜੇ ਗੁਰਮੁਖ ਇਸ ਅਵਸਥਾ 'ਚ ਪਹੁੰਚ ਜਾਂਦੇ ਨੇ, ਫਿਰ ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਵੇ ਕਰਨ ਵਿਚਾਰ, ਐਸਾ ਨਾਮ ਨਿਰੰਜਣ ਹੋਏ ਜੇ ਕੋ ਮਨ ਜਾਣੇ, ਤਿਸ ਕੀ ਮਹਿਮਾ ਕੌਣ ਬਖਾਨੇ, ਤਿਸ ਕਾ ਗੁਣ ਕਹੇਕ ਨਾ ਜਾਣੇ, ਆਠ ਪਹਿਰ ਪ੍ਰਭ ਵਸੇ ਹਜ਼ੂਰੇ, ਕਹੋ ਨਾਨਕ ਸੇ ਜਨ ਪੂਰੇ। ਇਹਨਾਂ ਪੂਰਿਆਂ 'ਚ ਆ ਕੇ ਬੈਠਣਾ ਤੁਸੀਂ, ਮਨ ਮੇਰੇ ਤਿਨਕੀ ਓਟਲੇ, ਮਨ ਮੇਰੇ ਤਿਨਕੀ ਓਟਲੇ, ਮਨ ਤਨ ਆਪਣਾ ਤਿੰਨ ਜਾਂਦੇ, ਜਿਨ ਜਨ ਆਪਣਾ ਪ੍ਰਭੂ ਪਛਾਤਾ। ਹੈਨਾ, ਵੇਖੋ ਕਿੱਥੇ ਸਤਿਗੁਰ ਲੈ ਜਾਂਦੇ, ਮਨ ਮੇਰੇ ਤਿਨਕੀ ਓਟ ਹੁੰਦਾ, ਇਹਦੇ ਵਿੱਚ ਆ ਕੇ ਆਪਣੇ ਮਨ ਨੂੰ ਜੋੜਨਾ ਵਾਹਿਗੁਰੂ ਦੇ ਨਾਲ ਸੰਗਤ 'ਚ ਬੈਠ ਕੇ, ਮਨ ਤਨ ਆਪਣਾ ਤਿੰਨ ਜਾਂਦੇ, ਇੱਥੇ ਬੈਠ ਕੇ ਜੁੜੋ, ਵਾਹਿਗੁਰੂ।

in the fifth chapter. Guru Pyaryo, Gurbani Guru Ji, ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਉਸ ਸੱਚ ਦਾ, ਉਸ ਵਾਹਿਗੁਰੂ ਦਾ, ਅਕਾਲ ਪੁਰਖ ਦਾ, ਉਸ ਮਾਲਕ ਦਾ ਭੇਦ ਦਿੱਤਾ ਹੋਇਆ ਹੈ। ਭੇਦ ਤੁਸੀਂ ਸਾਰੇ ਸਤਿਗੁਰਾਂ ਦੀ ਬਾਣੀ ਤੋਂ ਲੈ ਕੇ ਅੰਦਰੋਂ ਵੀ ਦਰਸ਼ਨ ਕਰ ਸਕਦੇ ਹੋ, ਬਾਹਰੋਂ ਵੀ, ਪਰ ਅੰਤ ਨਹੀਂ ਕੋਈ ਵੀ ਪਾ ਸਕਦਾ, ਕਿਉਂਕਿ ਉਹ ਹੈ ਹੀ ਬੇਅੰਤ ਹੈ। ਅੰਤ ਕਾਰਨ ਕੇਤੇ ਬਿਲਾਏ ਤਾਂ ਕਿ ਅੰਤ ਨਾ ਪਾਏ। ਅੰਤ ਨਹੀਂ ਪਾ ਸਕਿਆ ਕੋਈ, ਕਿਉਂਕਿ ਆਹ ਸੱਚਖੰਡ 'ਚ ਵੱਸ ਰਿਹਾ ਅਤੇ ਇਹਦਾ ਤਾਂ ਅੰਤ ਹੀ ਕੋਈ ਨਹੀਂ, ਤੁਸੀਂ ਕ੍ਰੋਸ ਹੀ ਨਹੀਂ ਕਰ ਸਕਦੇ। ਕੋਈ ਰਾਕਟ ਬਣਾ ਲਓ ਜਿੰਨਾ ਮਰਜ਼ੀ ਤੇਜ਼, ਅਤੇ ਇੱਥੋਂ ਸ਼ੁਰੂ ਕਰ ਦਿਓ। ਸਾਇੰਸ ਵਾਲੇ ਮੰਨਦੇ ਆ ਗੱਲ ਨੂੰ, ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਸੱਚਖੰਡ ਆ, ਉਹ ਸਪੇਸ ਕਹਿੰਦੇ ਆ। ਅਤੇ ਉਹਨਾਂ ਵੀ ਲਿਖਿਆ ਕਹਿੰਦੇ ਐਂਡਲੈਸ ਆ। ਗੁਰੂ ਨਾਨਕ ਸਾਹਿਬ ਕਹਿੰਦੇ ਇੱਥੇ ਜੋਤ ਰੂਪ ਵਾਹਿਗੁਰੂ ਵੱਸ ਰਿਹਾ। ਦਸ਼ਮੇਸ਼ ਵੀ ਤਾਂ ਕਹਿੰਦੇ ਜਮੀ ਜਮਾ ਕੇ ਸਮਸਤੇ ਕਿ ਜੋਤ ਹੈ, ਇੱਥੇ ਜੋਤ ਰੂਪ ਵੱਸ ਰਿਹਾ। ਸੱਚਖੰਡ ਵੱਸੈ ਨਿਰੰਕਾਰ, ਅਤੇ ਜਿੱਥੇ ਵੱਸਦਾ ਉਹਨੂੰ ਸੱਚਖੰਡ ਕਹਿੰਦੇ। ਸੱਚਖੰਡ 'ਚ ਹੀ ਧਰਤੀ ਆ, ਸੱਚਖੰਡ 'ਚ ਹੀ ਸਾਰਾ ਕੁਛ ਆ। ਜਿੱਥੇ ਖੰਡ ਮੰਡਲ ਵਰ ਭੰਡ, ਜੇ ਕੋ ਕਥੇ ਤਾਂ ਅੰਤ ਨਾ। ਭੇਦ ਲੈ ਸਕਦੇ ਹੋ ਸਤਿਗੁਰਾਂ ਤੋਂ ਲੈ ਕੇ ਗਿਆਨ, ਅਤੇ ਅੰਦਰੋਂ ਦਰਸ਼ਨ ਕਰ ਸਕਦੇ ਹੋ, ਪਰ ਉਹ ਵੀ ਜੇ ਅੰਦਰੋਂ ਨਾਮ ਨੂੰ ਸੁਣ ਲਿਆ ਤੁਸੀਂ, ਪਹਿਲਾਂ ਨਾਮ ਦਾ ਗਿਆਨ ਲਓ ਵੀ ਅੰਦਰ ਨਾਮ ਹੈਗਾ ਕਿ ਕਿਸ ਅਵਸਥਾ 'ਚ ਹੈ ਨਾ। ਜਦੋਂ ਉਹ ਨਾਮ ਫਿਰ ਸੁਣਨ ਲੱਗ ਪਏਗਾ ਤੁਹਾਨੂੰ, ਉਹ 'ਚ ਸਮਾ ਕੇ ਫਿਰ ਦਰਸ਼ਨ ਕਰੋਗੇ। ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ। ਇੱਥੇ ਵੀ ਲਿਖਿਆ ਉਹਨਾਂ ਨੇ, ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ, ਤਿਸ ਕੀ ਸ਼ਰਨ ਸਰਬ ਸੁਖ ਪਾਵੇਂ, ਤਿਸ ਕੇ ਦਰਸ ਸਭ ਪਾਪ ਮਿਟਾਵੇਂ, ਅਵਰ ਸਿਆਣਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ, ਆਵਣ ਜਾਣ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ। ਹੁਣ ਪੈਰ ਕੀ ਪੂਜਣੇ ਆ ਇਹ ਨਹੀਂ ਆਪਾਂ ਸਮਝਦੇ। ਉਹ ਜਿਹੜੇ ਬਚਨ ਬੋਲਦੇ ਆ ਨਾ ਤੁਸੀਂ ਸਾਰੇ, ਉਹ ਜਨ ਉਹਨਾਂ ਨੂੰ ਕਮਾਉਣਾ, ਅਤੇ ਉਹ ਕੀ ਬੋਲਦੇ ਆ, ਵਾਹਿਗੁਰੂ। ਇਹ ਜਦੋਂ ਮਨ ਕਰਕੇ ਸੁਣੋਗੇ ਤਾਂ ਸਮਝੋ ਕਿ ਉਹ ਕਿਸ ਜਨ ਕੇ ਪੂਜੋ ਸਦ ਪੈਰਾ। ਮਾਘ ਮੱਜਣ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ, ਉਹਨਾਂ ਦੇ ਪੈਰਾਂ ਦੀ ਧੂੜੀ ਮਨ ਨੇ ਇਸ਼ਨਾਨ ਕਰਨਾ। ਅੱਗੇ ਦੱਸਿਆ ਕਿਵੇਂ, ਆ ਸਾਧੂ ਸਾਰੇ ਤੁਸੀਂ ਬੈਠੇ ਹੋ, ਜਦੋਂ ਬੋਲਦੇ ਹੋ ਨਾ ਵਾਹਿਗੁਰੂ, ਆਹ ਧੂੜੀ ਨਿਕਲਦੀ ਹੈ ਤੁਹਾਡੇ ਮੁੱਖ ਚੋਂ, ਇਕੱਠੀ ਹੋ ਕੇ ਫਿਰ ਕੰਨਾਂ ਰਾਹੀਂ ਸਾਡੇ ਮਨ ਨੂੰ ਲੱਗਦੀ ਹੈ। ਤੁਸੀਂ ਅੱਖਾਂ ਬੰਦ ਕਰਕੇ ਜਪਦੇ, ਅੱਖਾਂ ਬੰਦ ਕਰਕੇ ਜਪਣਾ ਜਦੋਂ ਇੱਦਾਂ ਫਰੀ ਹੋ ਕੇ ਬੈਠਣਾ, ਉਦੋਂ ਅੱਖਾਂ ਨਹੀਂ ਖੋਲਣੀਆਂ, ਕਿਉਂਕਿ ਫਿਰ ਇਹਨੇ ਤਾਂ ਬਾਹਰ ਹੀ ਵੇਖੀ ਜਾਣਾ, ਧੂੜੀ ਤਾਂ ਲੱਗਣੀ ਨਹੀਂ। ਸਾਰਿਆਂ ਦੀ ਆਵਾਜ਼, ਸਭ ਸੁਰਤੀ ਮਿਲ ਸੁਰਤ ਕਮਾਈ, ਮਾਘ ਮੱਜਣ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ। ਤਰੀਕਾ ਕੀ ਆ, ਹਰ ਕਾ ਨਾਮ, ਹਰ ਕਿਆ ਵਾਹਿਗੁਰੂ ਜੀ ਨੇ, ਧਿਆਨ ਨਾਲ ਬੋਲ ਕੇ ਸੁਣੋ, ਧਿਆਏ ਸੁਣ, ਸਭਨਾਂ ਨੂੰ ਕਰ ਦਾਨ, ਜਨਮ ਕਰਮ ਮਲ ਉਤਰੇ ਮਨ ਤੇ ਜਾਏ। ਇਹ ਪੰਜੇ ਮੈਲਾਂ ਨਿਕਲ ਜਾਂਦੀਆਂ ਉਸੇ ਵੇਲੇ, ਕਾਮ ਕ੍ਰੋਧ ਨਾ ਮੋਹੀਏ, ਬਿਨਸੇ ਲੋਭ ਸੁਣ। ਉਦੋਂ ਫਿਰ ਇਹ ਆਪਣੇ ਨਿੱਜੀ ਘਰ ਮਹਿਲ ਨੂੰ ਜਾਂਦਾ ਜਿੱਥੋਂ ਇਹ ਨਾਮ ਦੀ ਪ੍ਰਾਪਤੀ ਹੁੰਦੀ। ਸੱਚੇ ਮਾਰਗ ਚੱਲਦੇ ਹਾਂ, ਉਸਤਤ ਕਰੇ ਜਹਾਂ। ਅਤੇ ਅੱਜ ਸਤਿਗੁਰਾਂ ਨੇ ਹੁਕਮਨਾਮਾ ਕੀ ਬਖਸ਼ਿਆ ਵਾ, ਤੁਸੀਂ ਪੜ੍ਹ ਕੇ ਆਏ ਹੋ ਸਾਰੇ। ਹਾਂਜੀ, ਵੇਖੋ ਨਾਮ ਦੀ ਕਿੰਨੀ ਵਡਿਆਈ ਹੈ। ਹੁਕਮਨਾਮਾ ਹੈ ਤੇ ਗੁਰਬਾਣੀ ਗੁਰੂ ਜੀ ਹੁਕਮ ਆ ਸਾਡੇ ਲਈ, ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਇਕੱਲਾ ਇਕੱਲਾ ਸ਼ਬਦ ਹੁਕਮ ਆ ਸਾਡੇ ਲਈ। ਪਰ ਉਹ ਗੁਰੂ ਘਰ 'ਚ ਜਿਹੜਾ ਫਿਰ ਸਵੇਰੇ ਅੰਮ੍ਰਿਤ ਵੇਲੇ ਮੁੱਖ ਵਾਕ ਆਉਂਦਾ ਹੈ ਸਤਿਗੁਰਾਂ ਦਾ, ਉਹਨੂੰ ਆਪਾਂ ਕਹਿੰਦੇ ਹੁਕਮਨਾਮਾ ਸਾਹਿਬ। ਹੁਕਮ ਉਹ ਚਾਹੇ ਤੁਸੀਂ ਹਰਿਮੰਦਰ ਸਾਹਿਬ ਤੋਂ ਸੁਣ ਲਓ ਗੁਰੂ ਘਰਾਂ ਦੇ ਵਿੱਚੋਂ, ਉਸ ਹੁਕਮ 'ਤੇ ਸਾਰਾ ਦਿਨ ਫਿਰ ਆਪਾਂ ਚੱਲਣਾ ਹੁੰਦਾ। ਅਤੇ ਅੱਜ ਸਤਿਗੁਰਾਂ ਨੇ ਕੀ ਹੁਕਮ ਬਖਸ਼ਿਸ਼ ਕੀਤਾ, ਹਾਂਜੀ, ਕਹਿੰਦੇ ਬਸੰਤ ਸਵਰਗ ਲੋਕਾ, ਜਿੱਤ 'ਤੇ ਪ੍ਰਿਥਵੀ ਨਵ ਖੰਡਣਾ।
ਕਹਿੰਦੇ ਜਿਹੜੇ ਲੋਕ ਇਹ ਨੌਵਾਂ ਖੰਡਾਂ ਦੇ ਵਿੱਚ ਵੱਸਦੇ ਆ, ਨੌ ਖੰਡ ਪ੍ਰਿਥਵੀ ਮੰਨੀ ਗਈ ਆ, ਨੌ ਖੰਡ ਪ੍ਰਿਥਵੀ ਫਿਰੇ ਚਿਰ ਜੀਵੇ ਮਹਾ ਉਦਾਸ ਤਪੀਸਰ ਥੀਵੇ। ਜਪਜੀ ਸਾਹਿਬ ਚ ਲਿਖਿਆ ਨਵਾਂ ਖੰਡਾਂ ਵਿੱਚ ਜਾਣਗੇ ਨਾਲ ਚੱਲੇ ਸਭ, ਧਰਤੀ ਦੇ ਨੌ ਖੰਡ ਮੰਨੇ ਗਏ ਆ। ਕਹਿੰਦੇ ਉੱਥੇ ਲੋਕ ਵੱਸ ਰਹੇ ਨੇ, ਔਰ ਕਿਸ ਤਰ੍ਹਾਂ ਵੱਸਣ ਵੀ ਜਿਵੇਂ ਲੋਕ ਸਵਰਗਾਂ ਦੇ ਨਜ਼ਾਰੇ ਲੈਣ, ਕਿ ਘਰਾਂ ਚ ਸਾਰੇ ਸੁੱਖ ਹੋਣ, ਕੋਈ ਦੁੱਖ ਨਾ ਹੋਵੇ। ਪਰ ਜੇ ਉਹ ਨਾਮ ਨਹੀਂ ਜਪਦੇ ਤੇ ਫਿਰ ਉਹ ਇੱਕ ਭੈੜੇ ਜੰਗਲ ਚ ਵੱਸ ਰਹੇ। ਵੇਖੋ ਸਤਿਗੁਰਾਂ ਨੇ ਕਿੰਨਾ ਪਿਆਰਾ ਉਪਦੇਸ਼ ਕੀਤਾ। ਕਹਿੰਦੇ ਬਸੰਤ ਹੁੰਦੇ ਵੱਸ ਰਹੇ ਸਵਰਗ ਲੋਕਾਂ, ਜਿੱਤ ਤੇ ਪ੍ਰਿਥਵੀ ਨਵ ਖੰਡਣਾ ਬਿਸਰੰਤ ਹਰ ਗੋਪਾਲਾ। ਬਿਸਰੰਤ ਹੁੰਦਾ ਜਿਹੜੇ ਭੁੱਲ ਗਏ। ਵੇਖੋ ਆਪਣੇ ਘਰਾਂ 'ਚ ਕਿੰਨੇ ਸੌਖ ਆ, ਸੋਹਣੇ ਸੋਹਣੇ ਘਰ ਆ, ਉਹਨਾਂ ਘਰਾਂ 'ਚ ਸਾਰੇ ਸੌਖ ਵੀ ਆ। ਅਤੇ ਸਤਿਗੁਰੂ ਕਹਿੰਦੇ ਵੀ ਜੇ ਨਾਮ ਨਹੀਂ ਨਾ ਜਪਦੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸੇ ਹੀ ਨਗਰ ਉਜਾੜੀ, ਉਹ ਉਜਾੜ ਆ। ਅਤੇ ਜਿਹੜੇ ਘਰਾਂ 'ਚ ਨਾਮ ਜਪਿਆ ਜਾਂਦਾ ਇਹਨੂੰ ਵੀ ਘਰ ਕਿਹਾ ਵਾ। ਸਰੀਰ ਨੂੰ ਕੀ ਕਿਹਾ ਜੀ? ਘਰ, ਨਗਰ, ਕਾਇਆ ਨਗਰੀ। ਅਤੇ ਇਹ ਨਗਰੀ ਵੀ ਸਾਡੀ ਭੂਤ ਹੀ ਵੱਸਣਗੇ ਨਾ ਫਿਰ ਇਹਦੇ 'ਚ, ਭੂਤ ਤਾਂ ਹੈਗੇ ਹੀ ਅੰਦਰ ਪੰਜ, ਹੈ ਨਾ, ਉਹ ਫਿਰ ਹੈਵੀ ਹੋ ਜਾਂਦੇ ਜੇ ਵਾਹਿਗੁਰੂ ਦਾ ਨਾਮ ਭੁੱਲ ਗਏ। ਨਾਮ ਤੋਂ ਡਰਦੇ ਹੋ, ਉਹ ਭੂਤ ਫਿਰ ਤੁਹਾਨੂੰ ਤੰਗ ਕਰਨਗੇ, ਹੈ ਨਾ। ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਲ ਸੋਹਣ ਚੁਬਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸਹੀ ਨਗਰ ਉਜਾੜੀ, ਭੂਤ ਵੱਸੇ ਤੇ ਮਾਏ। ਇੱਥੇ ਵੀ ਉਹਨਾਂ ਨੇ ਇਹੀ ਕਿਹਾ, ਕਹਿੰਦੇ ਵੇਖੋ ਕਿੰਨੇ ਕਿੰਨੇ ਇਹ ਨੌ ਖੰਡ ਧਰਤੀ 'ਤੇ ਲੋਕ ਵੱਸ ਰਹੇ ਨੇ, ਭਾਵੇਂ ਸਵਰਗਾਂ ਦੇ ਵਾਂਗੂ ਰਹਿੰਦੇ ਹੋਣ, ਸਵਰਗਾਂ 'ਚ ਮੰਨਿਆ ਗਿਆ ਬੜੇ ਸੁੱਖ ਨੇ, ਅਤੇ ਉਹ ਸੁੱਖ ਸਾਰੇ ਉਹਨਾਂ ਨੂੰ ਪ੍ਰਾਪਤ ਹੋਣ। ਪਰ ਜੇ ਉਹ ਵਾਹਿਗੁਰੂ ਨੂੰ ਭੁੱਲੇ ਨੇ, ਨਾਮ ਨਹੀਂ ਜਪਦੇ, ਸਭ ਸੁੱਖਦਾਤਾ ਰਾਮ ਹੈ, ਜੇ ਰਾਮ ਨੂੰ ਭੁੱਲ ਗਏ ਤਾਂ ਫਿਰ ਉਹ ਰਹਿੰਦੇ ਨੇ ਭੈੜੇ ਜੰਗਲ ਦੇ ਵਿੱਚ। ਕਹਿੰਦੇ ਬਿਸਰੰਤ ਹਰ ਗੋਪਾਲਾ, ਨਾਨਕ ਤੇ ਪ੍ਰਾਣੀ ਉਦਿਆਨ ਪਰਮਣ। ਅਤੇ ਜਦੋਂ ਫਿਰ ਅਸੀਂ ਪੜ੍ਹ ਲੈਂਦੇ ਪੰਕਤੀ, ਅਤੇ ਫਿਰ ਆਪਾਂ ਪ੍ਰੈਕਟਿਸ ਕਰਨੀ ਹੁੰਦੀ ਆ, ਅਭਿਆਸ ਕਰਨਾ ਹੁੰਦਾ ਵਾ, ਅਰਦਾਸ ਕਰਨੀ ਹੁੰਦੀ ਆ, ਬਿਸਰ ਨਾਹੀਂ ਦਾਤਾਰ ਆਪਣਾ ਨਾਮ ਦਿਓ ਗੁਣ ਗਾਵਾਂ। ਜਿਹੜਾ ਹੁਣੇ ਆਪਾਂ ਪੜ੍ਹੇ, ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੇ, ਸਦਕਾਮ ਬੋਲੋ ਜਸ ਜਿਹਬਾ ਦਿਨ ਰਾਤ, ਪ੍ਰਭ ਆਪਣੇ ਜਨ ਕੀਨੀ ਦਾਤ ਕਰਹਿ, ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸਿਓ ਰਹੇ ਸਮਾਏ। ਨਾਲ ਦੀ ਨਾਲ ਆਪਾਂ ਇਹ ਸ਼ੁਰੂ ਕਰ ਦੇਣਾ ਹੁੰਦਾ ਵਾ, ਕਿ ਅਸੀਂ ਤਾਂ ਨਹੀਂ ਭੁੱਲੇ ਬੈਠੇ ਆਪਣੇ ਆਪ 'ਤੇ, ਗੁਰਬਾਣੀ ਨੂੰ, ਆਪਣੇ ਮਨ ਨੂੰ ਗੁਰਬਾਣੀ ਦੀ ਕਸਵੱਟੀ 'ਤੇ ਚੈੱਕ ਕਰਨਾ ਵਾ, ਕਿ ਸਾਡਾ ਇਹ ਹਾਲ ਤਾਂ ਨਹੀਂ ਗਾ ਜੋ ਸਤਿਗੁਰੂ ਅੱਜ ਕਹਿ ਰਹੇ ਨੇ, ਹੈ ਨਾ। ਬਸੰਤ ਹੁੰਦੇ ਵੱਸ ਰਹੇ ਸਵਰਗ ਵਾਂਗੂ ਲੋਕ ਜਿੰਨੇ ਵੀ ਆ, ਜਿੱਤ ਤੇ ਪ੍ਰਿਥਵੀ ਨਵ ਖੰਡਣ, ਧਰਤੀ ਦੇ ਨੌਵਾਂ ਖੰਡਾਂ ਦੇ ਵਿੱਚ। ਪਰ ਜੇ ਭੁੱਲੇ ਨੇ, ਬਿਸਰੰਤ ਹਰ ਗੋਪਾਲ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣਾ। ਅਤੇ ਫਿਰ ਅੱਗੇ ਦੱਸ ਦਿੱਤਾ ਉਹਨਾਂ ਨੇ ਕਿ ਉਹਨਾਂ ਘਰਾਂ ਦੇ ਵਿੱਚ, ਉਹਨਾਂ ਨਗਰਾਂ ਦੇ ਵਿੱਚ ਲੋਕ ਕਿੰਨੇ ਤਮਾਸ਼ੇ ਵੀ ਵੇਖਣ, ਕੌਤਕ ਕੋਟ ਤਮਾਸ਼ਿਆਂ ਚੇਤਨਾ ਆਵਸਨਾਉ। ਹੁਣ ਤਾਂ ਤਮਾਸ਼ੇ ਘਰ ਘਰ ਆ ਗਏ ਨੇ। ਪੁਰਾਣੇ ਸਮੇਂ ਦੇ ਵਿੱਚ ਨਾ ਪਿੰਡਾਂ ਦੇ ਸ਼ਾਹ ਇਕੱਠੇ ਹੋ ਕੇ ਖਾੜਾ ਲਵਾਉਂਦੇ ਹੁੰਦੇ ਸੀ ਬੇਸਵਾਦ, ਅਤੇ ਲੋਕ ਸਾਰੇ ਇਕੱਠੇ ਹੋ ਕੇ ਉਹ ਤਮਾਸ਼ਾ ਵੇਂਦੇ। ਪਰ ਹੁਣ ਤਾਂ ਘਰ ਘਰ ਹੀ ਆ ਗਏ, ਲੋਕਾਂ ਦੇ ਹੱਥ ਦੇ ਉੱਤੇ ਤਮਾਸ਼ੇ ਲੱਗੇ। ਆ ਜਿਹੜਾ ਮੋਬਾਈਲ ਆ, ਹੱਥ ਦੇ ਉੱਤੇ ਉਹ ਤਮਾਸ਼ੇ ਹੋ ਰਹੇ ਨੇ। ਕੌਤਕ ਕੋਟ ਤਮਾਸ਼ਿਆਂ ਚੇਤਨਾ ਆਵਸ ਨਾਉ, ਨਾਨਕ ਕੋੜ ਹੀ ਨਰਕ ਬਰਾਬਰੇ, ਉੱਜੜ ਸੋਈ ਥਾਂ। ਇੱਥੇ ਜਦੋਂ ਇੱਦਾਂ ਦੀ ਗੱਲ ਆਉਂਦੀ, ਉਦੋਂ ਹੀ ਆਪਾਂ ਲੱਗ ਪੈਣਾ ਹੁੰਦਾ ਵਾਹਿਗੁਰੂ।

ਫਿਰ ਇੱਕ ਵਾਰੀ ਆਪਾਂ ਸਿੱਖ ਲਈਏ ਕਿ ਜੇ ਇਹਨਾਂ ਮਾਇਆ ਦੇ ਤਮਾਸ਼ਿਆਂ ਚੋਂ ਮਨ ਨੂੰ ਕੱਢਣਾ ਚਾਹੁੰਦੇ ਹਾਂ ਤੇ ਨਾਮ ਤੱਕ ਪਹੁੰਚਣਾ ਚਾਹੁੰਦੇ ਹਾਂ, ਅੰਦਰ ਹੀ ਹੈ ਨਾਮ, ਤੇ ਫਿਰ ਪ੍ਰਭ ਕੀ ਉਸਤਤ ਕਰੋ ਸੰਤ ਮੇਤ ਸਾਵਧਾਨ ਇਕਾਗਰ ਜੀਤ। ਆਪਾਂ ਕਈ ਵਾਰੀ ਵਿਚਾਰਿਆ ਜਿਹੜਾ ਮਨ ਇਹਦੀਆਂ ਬੜੀਆਂ ਅਵਸਥਾ ਨੇ, ਜਦੋਂ ਅੱਖਾਂ 'ਚ ਬੈਠਦਾ ਇਹਨੂੰ ਮਨ ਕਹਿੰਦੇ ਆ, ਦੋ ਹਿੱਸਿਆਂ 'ਚ ਵੰਡਿਆ ਜਾਂਦਾ। ਜਦੋਂ ਤੁਸੀਂ ਨੇਤਰ ਬੰਦ ਕਰਦੇ ਹੋ ਇਹ ਕੰਨਾਂ 'ਚ ਆ ਜਾਂਦਾ, ਕੰਨਾਂ 'ਚੋਂ ਵੀ ਭੱਜੇਗਾ ਬਾਹਰ, ਇੱਧਰ ਪੱਖੇ ਦੀ ਆਵਾਜ਼ ਆ ਰਹੀ, ਕੋਈ ਹੋਰ ਬੋਲਿਆ ਉੱਧਰ ਜਾਏਗਾ, ਕੰਨਾਂ 'ਚ ਆ ਕੇ ਇਹ ਸੁਰਤੀ ਬਣ ਜਾਂਦਾ। ਇਹਨੂੰ ਧਿਆਨ ਕਹਿੰਦੇ, ਇਹਨੂੰ ਚਿੱਤ ਕਹਿੰਦੇ ਆ। ਤਾਂ ਹੀ ਉਹਨਾਂ ਕਿਹਾ ਸੀ ਨਾ, ਕੌਟਕ ਕੋਟ ਤਮਾਸਿਆਂ ਚੇਤਨਾ ਆਪਸ ਲਾਓ, ਨਾਨਕ ਕੋੜੀ ਨਰਕ ਬਰਫ। ਇਹ ਕੋੜੀ ਹੋ ਜਾਂਦਾ ਜਿੰਨਾ ਚਿਰ ਇਹ ਨਾਮ ਦੇ ਨਾਲ ਨਹੀਂ ਜੁੜਦਾ। ਬਿਨ ਨਾਵੇਂ ਮਨ ਤਨ ਹੈ ਕੁਸ਼ਟੀ, ਕੁਸ਼ਟੀ ਦਾ ਕੋੜੀ ਵਿੱਚ ਨਰਕੇ ਵਾਸਾ ਪਾਇੰਦਾ, 84 ਲੱਖ ਨਰਕਾਂ ਨੂੰ ਜਾਊਗਾ। ਫਿਰ ਸਾਨੂੰ ਸਤਿਗੁਰੂ ਸਮਝਾਉਂਦੇ ਕਿ ਤੁਸੀਂ ਸਾਵਧਾਨ ਹੋਣਾ। ਜਦੋਂ ਆਪਾਂ ਫਰੀ ਹਾਂ ਘਰ ਬੈਠ ਕੇ, ਜੇ ਤੁਸੀਂ ਜਪਣਾ ਉਦੋਂ ਫਿਰ ਨੇਤਰ ਬੰਦ ਕਰ ਲੈਣੇ, ਫਿਰ ਅੰਦਰ ਨੂੰ ਸਵਾਸ ਜਾਂਦਿਆਂ ਵਾਹ ਬਾਹਰ ਗੁਰੂ, ਕਿਉਂਕਿ ਸਵਾਸ ਬਹੁਤ ਜ਼ਰੂਰੀ ਆ ਸਾਡੇ ਸਰੀਰ ਲਈ। ਕਈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਦੇ ਉਹ ਸਾਹ ਨਹੀਂ ਲੈਂਦੇ, ਉਹ ਕ੍ਰੋਧੀ ਹੋ ਜਾਂਦਾ ਮਨ, ਕਿਉਂਕਿ ਆਕਸੀਜਨ ਆ ਨਾ ਜਾਵੇ, ਅਤੇ ਫਿਰ ਕਹਿੰਦੇ ਇੱਕ ਮਿੰਟ ਆਕਸੀਜਨ ਆ ਨਾ ਜਾਵੇ ਅੰਦਰ ਦਿਮਾਗ ਤੱਕ ਨਾ ਪਹੁੰਚੇ ਤਾਂ ਸਾਡਾ ਮਨ, ਜਿਹੜੇ ਦਿਮਾਗ ਦੇ ਕਿੰਨੇ ਸੈੱਲ ਡੈੱਡ ਹੋ ਜਾਂਦੇ ਆ, ਦਿਮਾਗ ਕੰਮ ਕਰਨ ਉੱਡ ਜਾਂਦਾ। ਹੌਲੀ ਹੌਲੀ ਫਿਰ ਉਹ ਬੰਦਾ ਨਾ ਹੋਰ ਤਰ੍ਹਾਂ ਦਾ ਹੋ ਜਾਂਦਾ। ਅਤੇ ਲੋਕ ਕਹਿੰਦੇ ਜੀ ਅਵਸਥਾ ਬਣ ਗਈ, ਅਵਸਥਾ ਨਹੀਂ ਬਣਦੀ ਕੋਈ ਵੀ, ਉਹ ਤਾਂ ਦਿਮਾਗ ਹੀ ਕੰਮ ਕਰਨ ਹਟ ਜਾਂਦਾ ਜਦੋਂ ਆਕਸੀਜਨ ਨਹੀਂ ਜਾਂਦੀ, ਹੈ ਨਾ। ਅਤੇ ਗੁਰੂ ਰਾਮਦਾਸ ਜੀ ਨੇ ਕਿਹਾ ਸਵਾਸ ਬਹੁਤ ਜ਼ਰੂਰੀ ਹੈ, ਜਦੋਂ ਅੰਦਰ ਨੂੰ ਸਵਾਸ ਜਾਂਦਾ ਉਹਨੂੰ ਸਵਾਸ ਕਹਿੰਦੇ, ਜਦੋਂ ਬਾਹਰ ਨੂੰ ਆਉਂਦਾ ਉਹਨੂੰ ਗਰਾਸ ਕਹਿੰਦੇ ਆ। ਕਹਿੰਦੇ ਜੋ ਸਵਾਸ ਗਿਰਾਸ ਧਿਆਏ ਮੇਰਾ ਹਰ, ਕਿਉਂਕਿ ਬੜਾ ਲੰਬਾ ਇਹ ਪ੍ਰੋਸੀਜਰ ਹੈ, ਮੁਸ਼ਕਤ ਘਾਲਣੀ ਪੈਣੀ। ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ, ਇਸ ਲਈ ਇਹਦੀ ਤਿਆਰੀ ਕਰਨੀ ਪੈਂਦੀ ਹੈ ਕਿ ਇਹ ਜਪਣਾ ਕਿੱਦਾਂ। ਇਹਨੂੰ ਕਹਿੰਦੇ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ। ਕਹਿੰਦੇ ਜੇ ਜੰਮਣ ਮਰਨ 'ਚੋਂ ਬਚਣਾ ਚਾਹੁੰਦੇ ਹੋ ਤਾਂ ਸਿੱਖ ਲਓ ਸਿਮਰਨ ਕਿਵੇਂ ਕਰਨਾ, ਹੈ ਨਾ। ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ, ਮੁੱਖ ਉੱਜਲ ਸਦਾ ਸੁਖੀ। ਅਤੇ ਸਿਮਰਨ ਕਿਹਦਾ ਕਰਨਾ, ਇੱਕ ਤਾਂ ਵਾਹਿਗੁਰੂ, ਪਰ ਇਹ ਸਿਮਰਨ ਕਰਦਾ ਰਹਿੰਦਾ ਮਨ, ਹਰ ਵੇਲੇ ਸਿਮਰਨ ਤੋਂ ਬਿਨਾਂ ਰਹਿ ਨਹੀਂ ਸਕਦਾ। ਕਾਹਦਾ ਕਰਦਾ, ਮਾਇਆ ਦਾ, ਸੋਚਾਂ ਦਾ, ਉਹਤੋਂ ਹਟਾਉਣਾ ਇਹਨੂੰ, ਅਤੇ ਇੱਕ ਦਾ ਸਿਮਰਨ ਕਰਨਾ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਉੱਚਾ ਕੰਮ ਕਰਨਾ। ਇਹ ਮੂਰਖ ਜਿਹੜਾ ਇਹਦਾ ਉਧਾਰ ਹੋ ਜਾਏਗਾ, ਪ੍ਰਭ ਕੇ ਸਿਮਰਨ ਉਧਰੇ ਮੂਚਾ, ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁੱਝੇ, ਇਹ ਫੁਰਨੇ ਜਿਹੜੇ ਖਤਮ ਹੋ ਜਾਣਗੇ ਅੰਦਰੋਂ, ਮਾਇਆ ਨੂੰ ਕਿਹਾ ਤ੍ਰਿਸ਼ਨਾ, ਇਹ ਖਤਮ ਹੋ ਜਾਏਗੀ। ਪ੍ਰਭ ਕੇ ਸਿਮਰਨ ਸਭ ਕੁਛ ਸੁੱਜੇ, ਅੰਦਰੋਂ ਨਾਮ ਵੀ ਸੁਣਨ ਲੱਗ ਪਏਗਾ, ਪ੍ਰਕਾਸ਼ ਰੂਪ ਦਰਸ਼ਨ ਵੀ ਹੋਣਗੇ। ਪ੍ਰਭ ਕੇ ਸਿਮਰ ਨਾ ਹੀ ਜੰਮ ਤਰਾਸਾ, ਦੇਖੋ ਕਿੱਡੀ ਵੱਡੀ ਗਰੰਟੀ, ਜੰਮ ਨੇੜੇ ਨਹੀਂ ਆਉਣਗੇ। ਪ੍ਰਭ ਕੇ ਸਿਮਰਨ ਗਰਭ ਨਾ ਵਸੈ, ਪ੍ਰਭ ਕੇ ਸਿਮਰਨ ਦੁੱਖ ਜੰਮ ਨਸ, ਪ੍ਰਭ ਸਿਮਰਤ ਕਿਛ ਵਿਘਨ ਨਾ ਲੱਗ। ਪ੍ਰਭ ਕੇ ਸਿਮਰਨ ਮਨ ਨੂੰ ਜਗਾਉਣ ਦਾ ਇੱਕੋ ਤਰੀਕਾ, ਸਿਮਰਨ ਸਿਮਰ ਸਿਮਰ ਸਿਮਰ ਗੁਰੇ ਆਪਣਾ ਸੋਇਆ ਮਨ, ਪਰ ਉਹ ਵੀ ਸਿੱਖ ਕੇ। ਸਿੱਖਣਾ ਕਿੱਦਾਂ, ਅੱਖਾਂ ਬੰਦ ਕਰ ਲੈਣੀਆਂ, ਮਨ ਕੰਨਾਂ 'ਚ ਆ ਗਿਆ, ਇਹਨੂੰ ਚਿੱਤ ਕਹਿੰਦੇ ਆ, ਇਹਨੂੰ ਸੁਰਤੀ ਕਹਿੰਦੇ ਆ, ਇਹਨੂੰ ਧਿਆਨ ਕਹਿੰਦੇ ਆ, ਅਤੇ ਵਾਹਿਗੁਰੂ ਸ਼ਬਦ ਆ, ਇਹਦੇ ਨਾਲ ਇਹਨੂੰ ਜੋੜ ਦਿਓ, ਸ਼ਬਦ ਅਤੇ ਸੁਰਤੀ ਦਾ ਮਿਲਾਪ ਕਰਾ ਦਿਓ, ਫਿਰ ਉਹ ਸੋਚਾਂ ਛੱਡ ਜਾਏਗਾ ਜਿਹੜੀ ਅੰਦਰ ਮਾਇਆ ਚੱਲਦੀ ਸੂਖਮ, ਉਹ ਸੋਚਾਂ ਖਤਮ ਹੋ ਜਾਣਗੀਆਂ। ਮਨ ਨਿਰਮਲ, ਉਹੀ ਮੈਲ ਆ ਪਕੂੜ ਦੀ ਪਾਲ ਜਿਹੜੀ ਚੱਲ ਰਹੀ ਸੋਚਾਂ, ਉਹ ਰਾਤ ਨੂੰ ਸੁਪਨੇ ਬਣ ਜਾਂਦੇ, ਉਹ ਖਤਮ ਹੋ ਜਾਣਗੇ, ਅਤੇ ਮਨ ਦੇ ਵਿੱਚ ਤੁਸੀਂ ਵਾਹਿਗੁਰੂ ਨੂੰ ਵਸਾ ਲੈਣਾ ਵਾ, ਬੋਲ ਬੋਲ ਕੇ ਬਾਰੰਗ ਬਾਰ ਬਾਰ ਪ੍ਰਭ ਜਪੋ। ਉਹਦੀ ਵਸਣ ਦੀ ਨਿਸ਼ਾਨੀ ਫਿਰ ਅੰਦਰੋਂ ਤੁਹਾਨੂੰ ਨਾਮ ਸੁਣਨ ਲੱਗ ਪੈਣਾ, ਹਨੇਰੇ ਸ਼ਬਦ ਜਿਨ੍ਹਾਂ ਨੂੰ ਸੁਣਦੇ ਹੋ।

ਵਸ ਗਿਆ ਵੇ। ਨਾਮ ਜਿਨਕੇ ਮਨ ਵਸਿਆ ਵਾਜੇ, ਉਹ ਪੰਜ ਸ਼ਬਦ ਉਹਨਾਂ ਨੂੰ ਕਿਹਾ, ਉਹ ਬੜੀ ਉੱਚੀ ਫਿਰ ਵੱਜਣ ਲੱਗ ਪੈਂਦੀ ਅੰਦਰ, ਫਿਰ ਉੱਥੇ ਲੋੜ ਹੀ ਨਹੀਂ ਗੀ ਬੋਲਣ ਦੀ, ਫਿਰ ਤਾਂ ਇਹ ਪੰਜ ਨੇੜੇ ਨਹੀਂ ਆਉਂਦੇ। ਵਾਜੇ ਪੰਜ ਸ਼ਬਦ ਤੇ ਤਾਂ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿੱਤ ਕਰ ਧਾਰੀਆ ਪੰਚ ਦੂਤ ਤੁਧ, ਕਿਉਂਕਿ ਵਾਹਿਗੁਰੂ ਦਾ ਨਾਮ ਹੈ, ਉਹਨੇ ਫਿਰ ਪੰਜਾਂ ਨੂੰ ਪਾਸੇ ਕਰ ਦੇਣਾ। ਪੰਚ ਮਨਾਏ ਪੰਚ ਰਸਾਏ, ਆਪੇ ਰੁੱਸ ਜਾਂਦੇ ਸਾਡੇ ਨਾਲ, ਉਹ ਰੁੱਸੇ ਚੰਗੇ। ਪੰਚ ਵਸਾਏ ਪੰਚ ਗਵਾਏ, ਇਨ ਬਿਧ ਨਗਰ ਗੁੱਠਾ ਮੇਰੇ ਭਾਈ, ਇਹ ਨਗਰ ਫਿਰ ਵਸ ਜਾਂਦਾ। ਦੁਰਤ ਗਿਆ, ਉਹ ਜ਼ਹਿਰ ਨਿਕਲ ਗਿਆ, ਭੈੜਾ ਹੀ ਮਤ ਨਿਕਲ ਗਈ। ਗੁਰ ਗਿਆਨ ਦ੍ਰਿੜਾਈ, ਉਹ ਗਿਆਨ ਨਾਮ ਨੂੰ ਕਿਹਾ, ਤੁਸੀਂ ਉਹਨੂੰ ਦ੍ਰਿੜ ਕਰ ਲੈਣਾ। ਸਾਚ ਧਰਮ ਕੀ ਕਰ ਦੀਨੀ ਵਾੜ, ਇਹ ਨਾਮ ਨੂੰ ਸੱਚ ਧਰਮ ਵੀ ਕਿਹਾ, ਜਿਹਨੂੰ ਕਿਹਾ ਨਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌ ਗਿਰਦ ਹਮਾਰੇ, ਆਹ ਅਵਸਥਾ ਬਣ ਜਾਣੀ। ਫਰੇ ਮਹੁਕਮ ਗੁਰਸ਼ ਗਿਆਨ ਵਿਚਾਰ, ਫਿਰ ਇਹ ਖੇਤੀ ਜਿਹੜੀ ਹੈ ਫਲਦੀ ਹੈ ਸਾਡੇ ਅੰਦਰ ਨਾਮ ਦੀ। ਨਾਮ ਖੇਤੀ ਬੀਜੋ ਭਾਈ ਮੀਰ, ਸੌਦਾ ਕਰੋ ਗੁਰਸੇਵੋ ਨੇਤ, ਸ਼ਾਂਤ ਸਹਿਜ ਸੁੱਕੇ ਸਭ ਹਾਟ, ਸ਼ਾਹ ਵਪਾਰੀ ਇੱਕੇ ਥਾਂ। ਇਹ ਸ਼ਾਹ ਦੇ ਕੋਲ ਵਪਾਰੀ ਬਣ ਕੇ ਪਹੁੰਚ ਜਾਂਦਾ ਨਿੱਜ ਘਰ ਮਹਿਲ 'ਚ। ਜੇਜ਼ੀਆ ਡੰਨ ਕੋ ਲੈ ਨਾ ਜਗਾਤ, ਉਹ ਜਿਹੜੇ ਜਗਾਤੀ ਨੇ ਉਹ ਪਾਸੇ ਹੋ ਜਾਂਦੇ, ਉਹ ਪੰਜਾਂ ਨੂੰ ਕਿਹਾ ਚੋਰਾਂ ਨੂੰ। ਸਤਿਗੁਰ ਕਰਦੇ ਨਹੀਂ ਧੁਰ ਕੇ ਛਾਪ, ਜਿਹਦੇ ਨਾਮ ਦੀ ਮੋਹਰ ਲੱਗ ਗਈ। ਵੱਖਰ ਨਾਮ ਲਦਖੇਪ ਚਲਾਓ, ਲੈ ਲਾਹਾ ਗੁਰਮੁਖ ਘਰ ਆਓ, ਸਤਿਗੁਰ ਸ਼ਾਹ ਸਿੱਖ ਵਣਜਾਰੇ, ਪੂੰਜੀ ਨਾਮ ਲੇਖਾ ਸਾਸਨ। ਉਹ ਨਿੱਜ ਘਰ ਦੇ ਵਾਸੀ ਬਣ ਜਾਂਦੇ, ਕਿਤੇ ਸੋ ਇਸ ਘਰ ਵਸੇ ਜਿਸ ਗੁਰਪੂਰਾ ਸੇਵ, ਅਬਚਲ ਨਗਰੀ ਨਾਨਕ ਦੇਵ। ਉਸ ਸ਼ਹਿਰ ਨੂੰ ਅਬਚਲ ਨਗਰੀ ਕਿਹਾ, ਬੇਗਮਪੁਰਾ ਸ਼ਹਿਰ, ਨਿੱਜ ਘਰ ਮਹਿਲ। ਪਰ ਉੱਥੇ ਜਾਣਾ ਤਾਂ ਵਾ ਜੇ ਅਸੀਂ, ਬਿਨ ਪੂਰੇ ਗੁਰਦੇਵ ਫਿਰੇ ਸ਼ੈਤਾਨਿਆ। ਇਹ ਸ਼ੈਤਾਨਾਂ ਦੇ ਨਾਲ ਰਲ ਜਾਂਦਾ, ਜਿੰਨਾ ਚਿਰ ਪੂਰੇ ਗੁਰਦੇਵ ਨਾਲ ਨਹੀਂ ਜੁੜਦਾ। ਵਾਹਿਗੁਰੂ ਵਾਹਿਗੁਰੂ।

ਧਾਰੇ ਸੇਈ ਤੁਧਨੂੰ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੂੰ ਗਾਵਨ ਸੇਵੈ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ।

ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣ ਤੇਰਾ ਕੇਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵੇਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹ ਤਸਾਇ ਕਿਆ ਚਾਰਾ ਨਾਨਕ

ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਊੜ ਆਵੈ ਸਹਿ ਕੋਸਾ ਤਿਸ ਪਾਸ਼ਹਿ ਬਚ

ਪ੍ਰਭਾਣ ਹਰਿ ਧਿਆਵ ਹੈ, ਹਰਿ ਧਿਆਵ ਹੈ ਤੁਧ ਜੀ, ਸੇ ਜਨ ਜੁਗ ਮਹਿ ਸੁਖਵਾਸੀ, ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ, ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰਿ ਧਿਆਇਆ ਜੀ।

ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸ ਨੂੰ ਕਿਰਪਾ ਕਰ ਤਿੰਨ ਨਾਮ ਰਤਨ ਪਾਇਆ।

ਤੇਤੀ ਬਰਨਤ ਭਿੰਨ ਭਿੰਨ ਤੋਏ ਤੇਤੀ ਤੁਮਰਾ ਲਖਾ ਨਾ ਜਾਹੇ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਇੱਕ ਰੂਪ ਅਨੂਪ ਸਰੂਪਾ ਰੰਕ ਪਯੋ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿਮਟ ਪਯਉ

ਪਾਰ ਤੁਹੇ ਆਪਣਾ ਜਾਨ ਕਰੋ ਬ੍ਰਤ ਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾ ਜਾਨ ਦਾ ਹਾਥ ਉਭਾਰੂ ਅਮਰੇ ਸਾ ਬੈਰੀਅਨ ਸੰਘਾਰੂ ਪ੍ਰਥਮ ਧਰੋਂ ਭਗਵਤ ਗੋ ਧਿਆਨਾ ਬਹੁਰ ਕਰੋਂ ਕਵਿਤਾ ਬਿਦਨਾਨਾ ਕਿਸ਼ਨ ਜਥਾ ਮਤ ਚਰਤ੍ਰ ਉਚਾਰੋ

ਮੇਰਾ ਆਧਾਰੁ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਹੋ ਜਿਸ ਦੀਆਂ ਇਹ

ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਓ ਨਿਧਾਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚਹੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿਜ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਕੁੱਪਰੀਆਂ ਹਲਵਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ

ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਅਰਸ਼ਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਾਹਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ।

ਮਾਨਨੀਵਾਂ ਮਤ ਉੱਚੀ ਮਤ ਦਾ ਰੱਖ ਆਪ ਅਕਾਲ ਪੁਰਖ ਵਾਹਿਗੁਰੂ। ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ।

ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਨੇ ਬਾਰ ਮਿਹਰਾਮਤ ਬਖਸ਼ਿਸ਼ ਕਿਰਪਾ ਕੀਤੀ। ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ। ਸਜ ਦੀਵਾਨ ਦੀ ਰਮਤਾ ਵਿੱਚ ਆਪ ਜੀ ਦੀ ਪਵਿੱਤਰ ਬਾਣੀ ਸੋਦਰ ਦੇ ਪਾਠ ਹੋਏ। ਗੁਰਬਾਣੀ ਪਾਠ ਕਰਦਿਆਂ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ। ਅਗਾਂਹ ਵਾਸਤੇ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ। ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ। ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ। ਦਰ ਘਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ। ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਗੱਲ ਦਾਤਾਂ ਬਖਸ਼ਣੀਆਂ। ਸੇਵਕ ਪਰਿਵਾਰ ਮੱਛੀ ਗੁਲਾਬ ਘਰ ਦੇ ਆਉਣ 'ਤੇ ਸ਼ੁਕਰਾਨਾ ਕਰਦੇ ਹਾਂ। ਪਰਿਵਾਰ ਆਗਿਆ ਪਾਲ ਸਿੰਘ ਬੀਬੀ ਗੁਰਪ੍ਰੀਤ ਕੌਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਗੁਰਮਨ ਸਿੰਘ, ਇੰਦਰਵੀਰ ਸਿੰਘ, ਰਾਏ ਬਰਿੰਦਰ ਸਿੰਘ ਦੇ ਸੰਯੋਗ ਖੁੱਲ੍ਹਣ ਬਾਰੇ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਪਰਿਵਾਰਾਂ ਦੀ ਬੇਨਤੀਆਂ ਗੁਰਮਨ ਸਾਹਿਬ ਪ੍ਰਵਾਨ ਕਰਨੀਆਂ। ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲਾ ਜਵੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਸਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ। ਸੁਬੇਨਤੀਆਂ ਗੁਰਮਸਾਰ ਪ੍ਰਵਾਨ ਕਰਦੇ ਹਾਂ। ਬਖਸ਼ੋ ਲਾਈ ਸ੍ਰੀ ਮੁਖਵਾ

ਸ੍ਰੀ ਵਾਹਿਗੁਰੂ ਸਾਹਿਬ ਜੀ ਕਨ ਹਰ ਬੂੰਦ ਬਸੋ ਰੋਮਾਵਲ ਕੁਸੰਬ ਸੰਤ ਗਣੰਤ ਨਾ ਆਵੈ

ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਹੈ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆ ਸੋਹੀ ਹੈ, ਸਭਨਾ ਦਾ ਵੇਸਾ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ।

निकट वसै देखे सब सोई, गुरमुख विरला बुझै कोई, विण पै पय भगत ना होई।

ਆਓ ਗਿਆਨ ਗਿਆਨ ਕਥੈ ਸਭ ਕੋਈ ਕਥ ਕਥ ਬਾਦ ਕਰੇ ਦੁੱਖ ਹੋਈ ਕਥ ਕਹਿਣੇ ਤੇ ਰਹੇ ਨਾ ਕੋਈ ਬਿਨ ਰਸ ਰਾਤੇ ਮੁਕਤ ਨਾ ਹੋਈ ਗਿਆਨ ਧਿਆਨ ਸਭ ਗੁਰ ਤੇ ਹੋਈ ਸਾਚੀ ਰਹਿਤ ਸਾਚਾ ਮਨ ਸੋਈ

ਆਈ ਰਹਿਣ ਅੰਧਾਰੀ ਨਿਰਮਲ ਜੋਤ ਨਾਮ ਬਿਨਾ ਝੂਠੇ ਕੁਛਲ ਕਸ਼ੋਤ ਵੇਦ ਪੁਕਾਰੇ ਭਗਤ ਸਰੋਤ ਸੁਣ ਸੁਣ ਮਾਨੈ ਵੇਖੈ ਜੋਤ ਸ਼ਾਸਤਰ ਸਿਮਰਤ ਨਾਮ ਦ੍ਰਿੜਾਮੰਗ ਗੁਰਮੁਖ ਸ਼ਾਂਤ ਉਤਮ ਕਰਾਮੰਗ ਮਨਮੁਖ ਜੋਨੀ ਦੁਖ ਸਹਾਮੰਗ ਬੰਧਨ ਟੁੱਟੇ ਇੱਕ ਨਾਮ ਵਸਾਮੰਗ।

ਤੇ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਜੁੜੀ ਜੁੜ ਬੈਠੀ ਸਾਧ ਸੰਗ ਜੀਵਨ ਭਾਗੀ ਹੋ ਆਪ ਜੀ ਸੰਧਾ ਦਵਾਨਾ ਜਹਾਜ਼ਰੀਆਂ ਭਰ ਰਹੇ ਹੋ ਆਪ ਜੀ ਨੇ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਪਿੱਤਰ ਹੁਕਮ ਸਰਵਣ ਕੀਤੇ ਹਨ ਕੀਰਤਨ ਦੀ ਰਮਤਾ ਹੁਣ ਜਾਰੀ ਕੀਰਤਨ ਰਾਹੀਂ ਜੁੜਨਾ ਕਰੋ ਜੀ ਆਉਣ ਵਾਲੇ ਐਤਵਾਰ ਦੀਵਾਨ ਸੰਤਾਂ ਮਹਾਂਪੁਰਸ਼ਾਂ ਦੀ ਯਾਦਾਂ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ ਸੰਤ ਬਾਬਾ ਇਸ਼ਰ ਸਿੰਘ ਜੀ ਰਾੜੇ ਵਾਲੇ ਸੰਤ ਬਾਬਾ ਮੀਹਾ ਸਿੰਘ ਜੀ ਸਿਆੜ ਵਾਲੇ ਸੰਤ ਬਾਬਾ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਇਹ ਸਾਰੇ ਮਹਾਂਪੁਰਸ਼ਾਂ ਦੀ ਯਾਦਾਂ ਵਿੱਚ ਸੰਗਤਾਂ ਵੱਲੋਂ ਕੱਲ੍ਹ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਪਾਠ ਰੱਖੇ ਜਾਣ ਅਖੰਡ ਪਾਠ ਸਾਹਿਬ ਰੱਖੇ ਜਾਣਗੇ ਐਤਵਾਰ ਸਵੇਰੇ 10:30 ਸੰਪੂਰਨਤਾਵਾਂ ਹੋਣਗੀਆਂ ਐਤਵਾਰ ਦੀਵਾਨ ਇਸੇ ਸੰਬੰਧ ਸਾਜਰੇ ਨੇ ਆਪ ਜੀ ਨੇ ਹਾਜ਼ਰੀ ਭਰਨੀ ਆ ਜੀ

ਗੁਰੂ ਸਵਾਰੀ ਸੰਗਤ ਜੀ, ਜਿੰਨੇ ਤੁਸੀਂ ਪਿਆਰੇ ਗੁਰਸਿੱਖ ਜੁੜ ਬੈਠੇ ਹੋ, ਬਾਜਾਂ ਵਾਲੇ ਸੱਚੇ ਪਾਤਸ਼ਾਹ ਕਲਗੀਧਰ ਜੀ ਅੰਮ੍ਰਿਤ ਕੇ ਦਾਤੇ ਸਤਿਗੁਰੂ ਜੀ ਦੀ ਬਖਸ਼ੀ ਹੋਈ ਗੁਰੂ ਫਤਿਹ ਬੁਲਾਓ, ਸਾਰੀ ਸੰਗਤ ਰਲ ਮਿਲ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵੀ ਸਾਡਾ ਨਾਂ ਬਣਿਆ ਕਿੱਥੋਂ ਹੈ। ਜਿਹੜਾ ਪੱਟ ਕੱਪੜੇ ਤੇ ਨਕਸ਼ਾ ਬਣਿਆ ਹੋਵੇ, ਜ਼ਮੀਨਾਂ ਜਾਇਦਾਦਾਂ ਦਾ ਚਾਰ ਸ਼ਫੇਰੇ, ਉਸ ਕੱਪੜੇ ਦੇ ਨਕਸ਼ੇ ਤੋਂ ਪੜ੍ਹ ਕੇ ਵੇਖ ਕੇ ਸਭ ਕੁਝ ਅੰਦਾਜ਼ ਲਾ ਲਵੇ, ਆਹ ਜਗ੍ਹਾ ਇਸ ਜਗ੍ਹਾ ਤੇ, ਇਸ ਜਗ੍ਹਾ ਤੇ ਆਹ ਹੈ, ਇੱਥੇ ਆਹ ਹੈ, ਉਹਦਾ ਨਾਮ ਹੈ ਪਟਵਾਰੀ। ਜਿਹੜਾ ਨਕਸ਼ੇ ਨੂੰ ਕੱਪੜੇ ਵਾਲੇ ਨੂੰ ਪੜ੍ਹ ਲਵੇ, ਪੁਸਤਕਾਂ ਦੀ ਬਾਤ ਬਾਅਦ ਵਿੱਚ ਰਹਿ ਜਾਂਦੀ ਹੈ। ਪਟਵਾਰੀ ਕੌਣ ਹੈ? ਧਰਮ ਰਾਜਾ। ਮੈਨੂੰ ਪਟਵਾਰੀ ਜਿਹੜਾ, ਮੈਂ ਜਿਮੀ ਕਿਸੇ ਦੀ ਬੋਈ ਨਹੀਂ ਹੈ, ਮੈਨੂੰ ਇਹ ਡੰਨ ਦਿੰਦਾ, ਮੈਨੂੰ ਇਹ ਟੈਕਸ ਲਾਉਂਦਾ ਹੈ। ਹਰ ਕੇ ਲੋਕਾ ਮੋਕੋ ਨੀਤ ਡਸੈ ਪਟਵਾਰੀ। ਫਿਰ ਮੈਂ ਕੀ ਕੀਤਾ? ਉਪਰ ਭੁਜਾ ਬਾਹਾਂ ਉਪਰ ਕਰਕੇ ਗੁਰੂ ਦੇ ਅੱਗੇ ਪੁਕਾਰ ਕੀਤੀ, ਗਰੀਬ ਨਵਾਜ ਮੇਰੀ ਰੱਖਿਆ ਕਰੋ। ਉਪਰ ਭੁਜਾ ਕਰ ਮੈਂ ਗੁਰ ਪੈ ਪੁਕਾਰਿਆ, ਤਿੰਨ ਹੋਂ ਲਿਆ ਉਭਾਰੀ। ਤੇ ਗੁਰੂ ਨੇ ਕਿਰਪਾ ਕੀਤੀ ਹੈ, ਮੈਨੂੰ ਇਹਨਾਂ ਵਿਕਾਰਾਂ ਤੋਂ ਗੁਰੂ ਨੇ ਬਚਾ ਲੈਣਾ ਕੀਤਾ। ਬਹੁਤ ਹੀ ਪਿਆਰ ਵਿੱਚ ਗੁਰੂ ਕੇ ਕੀਰਤਨੀਏ ਸਿੰਘ ਸਾਹਿਬਾਨ ਜੀ ਆਪ ਜੀਆਂ ਨੂੰ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਵਾ ਕੇ ਗਏ ਨੇ। ਸਾਧ ਸੰਗਤ ਦੀਆਂ ਮੋਲਕ ਘੜੀਆਂ

ਮਹਾਰਾਜ ਜੀ ਦੇ ਪਾਵਨ ਅੰਗ 431 ਤੇ ਮੇਰੇ ਗਰੀਬ ਨਿਵਾਜ ਪੰਚਮ ਗੁਰਦੇਵ ਮਹਾਰਾਜ ਜੀ ਦਾ ਸ਼ਬਦ ਸੁਭਾਈ ਮਾਣ ਹੈ। ਆਓ ਅੱਜ ਦੇ ਅੰਮ੍ਰਿਤ ਬਚਨਾਂ ਨਾਲ ਗੁਰੂ ਖਾਲਸਾ ਜੀ ਸਾਂਝ ਕਰੀਏ।

ਵਾਹਿਗੁਰੂ। ਜੋ ਅੱਜ ਦੇ ਅੰਮ੍ਰਿਤ ਬਚਨ ਨੇ ਮੇਰੇ ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ, ਜਨਮ ਮਰਨ ਦੁੱਖ ਕੱਟੀਏ, ਸਰੀਰਕ ਦੁੱਖ ਨੇ ਜਾਂ ਘਰ ਦੇ ਕਲੇਸ਼ ਹੋ ਜਾਂਦੇ ਨੇ, ਇਹ ਵੀ ਦੁੱਖਾਂ ਵਿੱਚ ਹੀ ਗਿਣੇ ਜਾਂਦੇ ਨੇ, ਤਾਂ ਸਾਰੇ ਸਾਰੇ ਹੌਲੀ ਹੌਲੀ ਨਿਬੜ ਜਾਂਦੇ ਨੇ। ਪਰ ਜਿਹੜਾ ਜਨਮ ਤੇ ਮਰਨ ਦਾ ਦੁੱਖ ਹੈ, ਬਹੁਤ ਭਾਰੀ ਦੁੱਖ ਹੈ। ਕਿਧਰੇ 9-10 ਮਹੀਨੇ ਇੱਦਾਂ ਹੀ ਲੰਘ ਜਾਂਦੇ ਨੇ। ਮੁੱਖ ਤਲੈ ਪੈਰ ਉਪਰੇ ਵਸੰਦੋ ਉਹ ਥੜੈ ਥਾਏ, ਇਹੋ ਜਿਹੀ ਜਗ੍ਹਾ ਤੇ ਵਸਦਿਆਂ ਵਸਦਿਆਂ ਬੜਾ ਭਾਰੀ ਦੁੱਖ ਹੈ। ਕਿਧਰੇ ਜਨਮ ਲੈਂਦਿਆਂ ਸਾਰ ਫਿਰ ਮੌਤ ਹੋ ਜਾਂਦੀ ਹੈ। ਅਗਰ ਜੇ ਸਮਾਂ ਬਣਿਆ ਰਹੇ, ਜਿੰਨੇ ਸਵਾਸ ਮਹਾਰਾਜ ਨੇ ਲਿਖੇ ਨੇ, ਗਨ ਘਾਲ ਲੇ ਸਭ ਦਿਵਸ ਸਾਸ, ਨਹਿ ਵੱਢਣ ਘਟਣ ਤਿਲ, ਸਾਰ ਜਿੰਨੇ ਸਵਾਸ ਲਿਖੇ ਨੇ ਉਹਨੇ ਤਾਂ ਭੋਗਣੇ ਨੇ, ਪਰ ਮਰਨ, ਪਰ ਉਹਨਾਂ ਸਵਾਸਾਂ ਤੋਂ ਬਾਅਦ ਮਰਨਾ ਤਾਂ ਅਵਸ਼ ਹੋਣਾ ਹੀ ਹੋਣਾ, ਉਹ ਤੇ ਕੋਈ ਰੋਕ ਨਹੀਂ ਸਕਦਾ, ਫਿਰ ਉਹ ਮਰਨ ਦਾ ਵੀ ਦੁੱਖ ਹੈ। ਪੰਚਮ ਗੁਰਦੇਵ ਮਹਾਰਾਜ 52 ਅੱਖਰੀ ਵਿੱਚ ਬੜੇ ਪਿਆਰੇ ਬੱਚਾ ਲਿਖਦੇ ਨੇ, ਕਹਿੰਦੇ ਗੱਗਾ ਗੋਬਿੰਦ ਗੁਣ ਰਵਹੋ। ਗੱਗੇ ਅੱਖਰ ਦੁਆਰੇ ਗਰੀਬ ਨਿਵਾਜ ਜੀ ਕਿਰਪਾ ਕਰਦੇ ਵੀ ਹਮੇਸ਼ਾ ਵਾਹਿਗੁਰੂ ਜੀ ਦੀ ਵਡਿਆਈ ਕਰਦੇ ਰਹਿਣਾ। ਵਡਿਆਈ ਕੀ ਹੈ? ਗੁਰੂ ਗੁਰੂ ਜਪਦੇ ਰਹਿਣਾ ਚਾਹੀਦਾ,

ਲੋੜ ਨਹੀਂ ਹੈ। ਸਾਹਿਬ ਕਹਿੰਦੇ ਰੋਜ਼ਾਨਾ ਹਰ ਵੇਲੇ ਗੁਰੂ ਗੁਰੂ ਦੇ ਜਾਪ ਨੂੰ ਜਪਦੇ ਰਹਿਣਾ, ਨਾਲ ਕਹਿ ਦਿੱਤਾ ਸਾਸ ਹਰ ਸਵਾਸ ਨਾਲ, ਦੋ ਵਾਰ ਬਚਨ ਕਹਿਆ ਸਾਸ ਸਾਸ ਜਪ ਨੀਤ। ਗਰੀਬ ਨਿਵਾਜ ਨੂੰ ਪੁੱਛੀਏ, ਗਰੀਬ ਨਿਵਾਜ ਸੱਚੇ ਪਾਤਸ਼ਾਹ ਵੀ ਨਿਤਾ ਪ੍ਰਤੀ ਹਰ ਸਵਾਸ ਨਾਲ ਕਿਉਂ ਜਪਣਾ ਹੈ, ਇਹਦੇ ਪਿੱਛੇ ਕੋਈ ਕਾਰਨ ਹੋਵੇਗਾ? ਤਾਂ ਗਰੀਬ ਨਿਵਾਜ ਜੀ ਕਹਿੰਦੇ ਕਹਾਂ ਵਿਸਾਸਾ, ਹਾਂਜੀ ਕਹਾਂ ਵਿਸਾਸਾ, ਕਾਹਦਾ ਦੇਹ ਕਾ, ਇਸ ਸਰੀਰ ਦਾ ਵਿਸ਼ਵਾਸ ਥੋੜ੍ਹੀ ਹੈ ਵੀ ਅੰਤਲਾ ਸਵਾਸ ਕਿਧਰੇ ਉਹ ਹੀ ਨਾ ਹੋਵੇ, ਇਹਦਾ ਵਿਸ਼ਵਾਸ ਨਹੀਂ ਨਾ। ਹਰ ਜਪਦਿਆਂ ਖਿਨ ਪਲ ਢਿੱਲਣਾ, ਕੀ ਜਾਈ ਮੇਰੀ ਜੰਦੜੀਏ ਮਤ ਜਾਪੇ ਕੇ ਸਾਹੋ ਆਵੇ ਕਿ ਨਾ ਆਵੇ ਰਾਮ, ਕਹਾਂ ਵਿਸਾਸਾ ਕਹਾਂ ਵਿਸਾਸਾ, ਇਸ ਭਾਂਡੇ ਕਾ ਇਤਨੁਕ ਲਾਗੈ ਠਨਕਾ। ਕੱਚੇ ਭਾਂਡੇ ਦਾ ਵਿਸ਼ਵਾਸ ਕੋਈ ਨਹੀਂ ਹੈ, ਕਦੋਂ ਉਹਨੂੰ ਠੇਡਾ ਲੱਗੇ ਤੇ ਉਹਨੇ ਭੱਜ ਜਾਣਾ ਟੁੱਟ ਜਾਣਾ ਹੈ।

ਬਿਰਦੀ ਕਸ਼ਬੰਧ ਉਹ ਬੇਰਾ ਨਹਿ ਬੂਝੀ ਹੈ, ਉਸ ਵੇਲੇ ਨੂੰ ਸਮਝ ਆਉਂਦੀ ਨਹੀਂ ਹੈ। ਜੋ ਆਏ ਪਰੈ ਜਮ ਫੰਦ। ਫਿਰ ਸਾਹਿਬ ਜੀ ਕਹਿੰਦੇ ਗਿਆਨ ਵਾਲੇ ਬੜੇ ਬੜੇ ਤਕੜੇ ਤਪੱਸਵੀ ਹੋਏ ਨੇ, ਉਹ ਤੇ ਰਹਿ ਜਾਂਦੇ ਹੋਣਗੇ ਚਤੁਰ ਸਿਆਣੇ। ਸਾਹਿਬ ਜੀ ਕਹਿੰਦੇ ਬਿਲਕੁਲ ਨਹੀਂ ਹੈ, ਮਰਨ ਦਾ ਦੁੱਖ ਆਉਣਾ ਹੀ ਆਉਣਾ। ਗੁਰੂ ਅੱਗੇ ਅਰਦਾਸ ਕਰੇ ਦੁੱਖ ਕੱਟਿਆ ਜਾਵੇ,

ਗਿਆਨ ਲਾਉਣ ਵਾਲੇ, ਗਿਆਨ ਰੱਖਣ ਵਾਲੇ ਭੇਖ ਵੇਖੇ ਨੇ, ਰਹਿਣ ਨਹੀਂ ਹੇਠਾਏ, ਇੱਥੇ ਰਹਿੰਦੇ ਨਜ਼ਰ ਆਏ ਨਹੀਂ ਹੈ। ਰਾਜੇ ਰਈਅਤ ਸਿਕਦਾਰ ਕੋਏ ਨਾ ਰਹਿਸੀਓ, ਹੱਟ ਪੱਟਣ ਬਾਜ਼ਾਰ ਹੁਕਮੀ ਠਹਿਸੀਓ, ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ, ਦਰਬ ਭਰੇ ਭੰਡਾਰ ਰੀਤੇ ਇੱਕ ਖਿਣੇ, ਤਾਜੀ ਰੱਥ ਤੁਖਾਰ ਹਾਥੀ ਪਾਖਰੇ, ਬਾਗ ਮਿਲਖ ਘਰ ਬਾਰ ਕਿੱਥੇ ਸੇ ਆਪਣੇ, ਤੰਬੂ ਪਲਗ ਨਿਵਾਰ ਸਰਾਏ ਚ ਲਾਲਤੀ, ਨਾਨਕ ਸੱਚ ਦਾ ਤਾਰ ਸਨਾਖਤ ਕੁਦਰਤੀ। ਇੱਕੋ ਮੇਰਾ ਵਾਹਿਗੁਰੂ ਅਟਲ ਹੈ, ਗਿਆਨੀ ਧਿਆਨੀ ਚਤੁਰ ਪੇਖ, ਰਹਿਣ ਨਹੀਂ ਹੇਠਾਏ, ਛਾੜ ਛਾੜ ਸਗਲੀ ਗਈ ਮੂੜ ਤਹਾਂ ਲਪਟਾਏ, ਗੁਰ ਪ੍ਰਸਾਦ ਸਿਮਰਤ ਰਹਿ ਜਾਹੂ ਮਸਤਕ ਭਾਗ, ਨਾਨਕ ਆਏ ਸਫਲ ਤੇ ਜਾ ਕੋ ਪ੍ਰਿਆ ਸੁਹਾਗ। ਜਿਸ ਜੀਵ ਰੂਪ ਇਸਤਰੀ ਦਾ ਸੁਹਾਗ ਪਤੀ ਪਰਮਾਤਮਾ ਨਾਲ ਬਣ ਗਿਆ, ਉਹਦਾ ਜੀਵਨ ਸਫਲ ਹੋ ਗਿਆ ਹੈ। ਤੇ ਅੱਜ ਗਰੀਬ ਬਨਵਾਸ ਜੀ ਕਿਰਪਾ ਕਰਦੇ, ਜਨਮ ਮਰਨ, ਜਨਮ ਦਾ ਤੇ ਮਰਨ ਦਾ ਭਾਰੀ ਦੁੱਖ ਹੈ, ਜਨਮ ਮਰਨ ਦੁੱਖ ਕੱਟੀਏ ਪਿਆਰੇ। ਇਹ ਗੁਰੂ ਅੱਗੇ ਬੇਨਤੀ ਕਰ ਪਾਤਸ਼ਾਹ, ਜੰਮਣ ਦਾ ਵੀ ਤੇ ਮਰਨ ਦਾ ਵੀ ਭਾਰੀ ਦੁੱਖ ਹੈ। ਤੁਸਾਂ ਗੌੜੀ ਰਾਗ ਦੀ ਭਗਤ ਬਾਣੀ ਦੇ ਬੋਲ ਬਹੁਤ ਵਾਰ ਸੁਣੇ ਨੇ, ਜਿਹੇ ਮੁੱਖ ਪਾਂਚੋ ਅੰਮ੍ਰਿਤ ਖਾਏ। ਮੁਖੜੇ ਨਾਲ ਹੀ ਮੂੰਹ ਨਾਲ ਹੀ ਛਕਿਆ ਜਾਂਦਾ, ਆਲੇ ਜਲ ਛਕਦੇ ਹਾਂ। ਵਾਹਿਗੁਰੂ ਜੀ ਨੇ ਸਾਡੇ ਆ ਦਰਵਾਜ਼ੇ ਬਣਾਏ ਨੇ, ਵੱਖ ਵੱਖ ਆਪਣੀ

ਦਿੱਤੇ ਨੇ ਵੀ ਹਵਾ ਬਾਰ ਲਈ ਪੁਣ ਪੁਣ ਕੇ ਜਾਵੇ, ਇਹ ਰੋਮ ਰੋਮ ਮੇਰੇ ਗੁਰੂ ਨੇ ਬਖਸ਼ਿਸ਼ ਕੀਤੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਦਰਵਾਜ਼ੇ ਰੱਖੇ ਨੇ, ਜੇ ਮੁੱਖ ਪੰਚੋ ਅੰਮ੍ਰਿਤ ਖਾਏ, ਪਰ ਸਾਹਿਬ ਕਹਿੰਦੇ ਤੇ ਮੁੱਖ ਦੇਖਤ ਲੂ ਕੱਟ ਲਾਏ। ਵੇਖਿਆ ਜਾਂਦਾ ਵੀ ਉਸੇ ਮੂੰਹ ਵੱਲੇ ਸਿਰ ਵੱਲੇ ਲਾਂਬੋ ਵੀ ਚੰਡਾ ਵੀ ਦਿੱਤਾ ਜਾਂਦਾ। ਤੇ ਮੁੱਖ ਦੇਖਤ ਲੂ ਕੱਟ ਲਾਏ, ਇੱਕ ਦੁੱਖ ਰਾਮ ਰਾਏ, ਕੱਟ ਹੋ ਮੇਰਾ ਅਗਣ ਦਹਿ ਆਰ ਗਰਭ ਬਸੇਰਾ, ਕਾਇਆ ਬਿਭੂਤੀ ਬਹੁ ਬਿੰਦ ਭਾਤੀ, ਕੋ ਜਾ ਰੇ ਕੋ ਗੱਡ ਲੇ ਮਾਟੀ। ਇਹ ਕਾਇਆ ਜਿਹੜੀ ਹੈ ਮਰਨ ਤੋਂ ਬਾਅਦ ਕਈ ਵਾਰ ਖਰਾਬ ਵੀ ਹੁੰਦੀ ਹੈ, ਕਾਇਆ ਬਿਭੂਤੀ ਬਹੁ ਬਿੰਦ ਭਾਤੀ ਬੜੇ ਤਰੀਕਿਆਂ ਨਾਲ, ਕੋ ਜਾ ਰੇ ਕੋ ਗੱਡ ਲੇ ਮਾਟੀ, ਤੇ ਕੋਈ ਇਹਨੂੰ ਦਬਾ ਦਿੰਦਾ ਹੈ ਤੇ ਕੋਈ ਅੱਗ ਨਾਲ ਸਾੜ ਦਿੰਦਾ। ਮੈਂ ਸਵੇਰੇ ਬਚਨ ਇੱਕ ਪੜ੍ਹ ਰਿਹਾ ਸੀ, ਤੁਸੀਂ ਇੱਕ ਵਾਰ ਆਖੋ

ਬੜਾ ਭਾਰੀ ਦੁੱਖ ਹੈ। ਸਾਹਿਬ ਜੀ ਕਹਿੰਦੇ ਕਾਇਆ ਦੇ ਬੂਤੀ, ਇਹ ਕਾਇਆ ਕਈ ਵਾਰ ਖਰਾਬ ਹੋ ਜਾਂਦੀ ਹੈ। ਇਕਣਾ ਦੇ ਸਰੀਰ ਤਾਂ ਆਪਾਂ ਪਤਾ ਹੀ ਹੈ ਵੀ ਆਪਾਂ ਸੰਸਕਾਰ ਕਰ ਦਿੰਦੇ ਹਾਂ, ਇੱਕ ਦੱਜ ਹੈ ਸੰਸਕਾਰ ਹੋ ਜਾਂਦਾ ਅੱਗ ਦੇ ਨਾਲ, ਤੇ ਇੱਕ ਦੱਬੀ ਹੈ ਇਕਣਾ ਨੂੰ। ਤੁਹਾਨੂੰ ਪਤਾ ਹੈ ਮੁਸਲਮਾਨ ਜਿਹੜੇ ਸ਼ਰ੍ਹਾਂ ਮੁਤਾਬਕ ਉਹ ਧਰਤੀ ਵਿੱਚ ਦੱਬ ਦਿੰਦੇ ਨੇ। ਮੈਂ ਸਵੇਰੇ ਬਚਨ ਕਰ ਰਿਹਾ ਸੀ ਤੇ ਜਦੋਂ ਦੱਬਦੇ ਨੇ ਉਦੋਂ ਸਰਾਣੇ ਥੱਲੇ, ਜਿਵੇਂ ਆਪਾਂ ਸਿਰ ਥੱਲੇ ਸਰਾਣਾ ਲੈਂਦੇ, ਉਹ ਇੱਟ ਦੇ ਦਿੰਦੇ ਨੇ, ਇੱਟ ਦੇ ਦਿੰਦੇ, ਇੱਟ ਦਾ ਸਰਾਣਾ ਦੇ ਦਿੰਦੇ ਤੇ ਇੱਕ ਪਾਸੇ ਪਿਆ ਰਹਿੰਦਾ। ਫਿਰ ਸਹਿਜੇ ਸਹਿਜੇ ਇਸੇ ਕਾਇਆ ਦੇ ਵਿੱਚੋਂ ਦੇਖੋ ਜਰਾਕ ਕਿਰਮ ਪੈਦਾ ਹੋ ਜਾਂਦੇ ਨੇ, ਤੇ ਕਿਰਮ ਜਿਹੜੇ ਨੇ ਸਰੀਰ ਚੋਂ ਹੀ ਪੈਦਾ ਹੋ ਕੇ ਤੇ ਸਰੀਰ ਦਾ ਹੀ ਮਾਸ ਖਾ ਕੇ ਫਿਰ ਮਿੱਟੀ ਵਿੱਚ ਮਿਲ ਜਾਂਦੇ ਨੇ। ਸੂਫੀ ਦਰਵੇਸ਼ ਬਾਬਾ ਫਰੀਦ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ, ਕਹਿੰਦੇ ਇੱਟ ਸਰਾਣੇ ਬੜਾ ਔਖਾ ਜੇ ਸਰਾਣਾ ਕਹਿੰਦੇ ਚੰਗਾ ਚਾਹੀਦਾ ਪਰ ਇੱਟ ਦਾ ਵੀ ਮਿਲ ਜਾਂਦਾ ਕਈ ਵਾਰ। ਭੋਏ ਸਵਣ ਭੋਏ ਭੱਬੇ ਨੂੰ ਔਂਕੜ ਹੈ ਤੇ ਈੜੀ ਨੂੰ ਸਿਹਾਰੀ ਹੈ, ਭੋਏ ਮੇਂ ਧਰਤੀ

ਮਾਸ ਵਿੱਚੋਂ ਹੀ ਕੀੜਾ ਪੈਦਾ ਹੋ ਗਿਆ ਮਿੱਟੀ ਦੇ ਕਰਕੇ, ਤੇ ਉਸੇ ਮਾਸ ਵਿੱਚੋਂ ਪੈਦਾ ਹੋ ਗਿਆ ਤੇ ਮਾਸ ਖਾਣਾ ਸ਼ੁਰੂ ਕਰ ਦਿੱਤਾ। ਕੀੜਾ ਲੜਿਓ, ਜਰਾ ਖਿਆਲ ਕਰੋ ਕਿਉਂ ਜੀ ਕਾਇਆ ਹੈ, ਬੜਾ ਭਾਰੀ ਦੁੱਖ ਹੈ। ਕੀੜਾ ਲੜਿਓ ਮਾਸ, ਤੇ ਸਾਹਿਬ ਜੀ ਕਹਿੰਦੇ ਜੋਗਾ ਸੰਬੰਧੀ ਇੱਕੋ ਪਾਸੇ ਪਿਆ ਪਿਆ ਹੀ ਸਮਾਂ ਲੰਘ ਜਾਂਦਾ ਹੈ। ਤਾਂ ਸਾਹਿਬ ਜੀ ਕਹਿੰਦੇ ਇੱਕ ਦੱਜ ਹੈ, ਇੱਕ ਦੱਬੀ ਹੈ, ਇਕਣਾ ਕੁੱਤੇ ਖਾਏ। ਤੇ ਤੁਸੀਂ ਵੇਖਿਆ ਹੋਵੇਗਾ ਕਈ ਵਾਰ ਖਬਰਾਂ ਸੁਣਦੇ ਰਹਿੰਦੇ ਹੋ ਨਾ, ਮੇਰਾ ਖਬਰਾਂ ਸੁਣਨ ਦਾ ਹੱਕ ਨਹੀਂ ਇੱਥੇ ਬਣਦਾ, ਤੁਹਾਨੂੰ ਸਿਰਫ ਇੰਨੀ ਗੱਲ ਕਹਿਣੀ ਹੈ ਵੀ ਕਈ ਵਾਰ ਸਰੀਰ ਦੇ ਚੰਦਰੇ ਦੇ ਪਤਾ ਨਹੀਂ ਸਵਾਸ ਕਿਹੜੀ ਜਗ੍ਹਾ ਤੇ ਨਿਕਲ ਜਾਣੇ, ਜਿੱਥੇ ਕਹਿੰਦੇ ਜੀ ਲਵਾਰਸ ਲਾਸ਼ ਪਈ ਹੈ, ਤੇ ਉਹਨਾਂ ਸਰੀਰਾਂ ਨੂੰ ਕਈ ਵਾਰ ਕਾਂ ਕੁੱਤੇ ਖਾ ਜਾਂਦੇ ਨੇ। ਆਪਾਂ ਦੇਖੇ ਨੇ ਬੜੀ ਵਾਰ, ਹੈ ਤੇ ਸਰੀਰ ਹੈ, ਇੱਕਣਾ ਨੂੰ ਕੂਕਰ ਖਾ ਜਾਂਦੇ ਨੇ, ਲਵਾਰਸ ਪਏ ਨੇ, ਪਤਾ ਨਹੀਂ ਕਿੰਨੀਆਂ ਬੋਡੀਆਂ ਜਿਹੜੀਆਂ ਨੇ, ਕਿੰਨੀਆਂ ਮੌਤਾਂ ਹੋ ਰਹੀਆਂ ਨੇ। ਮਹਾਰਾਜ ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਫਿਰ ਉੱਥੇ ਬੋਲ ਆਇਆ ਉਹ, ਇਹ ਗੁਰੂ ਕੋਲ ਬੇਨਤੀ ਕਰਨੀ ਹੈ। ਇੱਕ ਦੱਚ ਹੈ, ਇੱਕ ਦੱਬੀ ਹੈ, ਇਕਣਾ ਕੁੱਤੇ ਖਾਏ। ਚੌਥਾ ਬੁੱਲ ਕਹਿੰਦੇ ਇੱਕ ਪਾਣੀ ਵਿੱਚੋਂ ਸੱਟੀਆ। ਤੇ ਤੁਹਾਨੂੰ ਇਹ ਵੀ ਪਤਾ ਵੀ ਇਕਣਾ ਦੇ ਸਰੀਰ ਜਿਹੜੇ ਰੁੜਦੇ ਪਾਣੀ ਵਿੱਚ ਪ੍ਰਵਾਹ ਕੀਤੇ ਜਾਂਦੇ ਨੇ। ਇੱਕ ਭੀ ਫਿਰ ਹੱਸਣ ਪਾਹੇ, ਹੱਸਣ ਨਾਮ ਹੁੰਦਾ ਖੂਹ ਦਾ, ਯਹੂਦੀ ਜਿਹੜੇ ਨੇ ਉਹਨਾਂ ਇੱਕ ਖੂਹ ਪੱਟਿਆ ਹੁੰਦਾ ਹੈ, ਜਦੋਂ ਸਰੀਰ ਪਿਆ ਰਹਿੰਦਾ ਕਈ ਦਿਨਾਂ ਬਾਅਦ ਉਹ ਖੂਹ ਵਿੱਚ ਸੱਟ ਦਿੰਦੇ ਨੇ, ਉੱਥੇ ਹੀ ਉਹ ਸਰੀਰ ਜਿਹੜਾ ਹੈ ਉਹ ਗਲ ਜਾਂਦਾ ਹੈ, ਉੱਥੇ ਹੀ ਸੜ ਜਾਂਦਾ ਹੈ, ਉੱਥੇ ਹੀ ਉਹਦੀ ਬਦਬੂ ਆਉਂਦੀ ਰਹਿੰਦੀ ਹੈ। ਇੱਕ ਭੀ ਫਿਰ ਹੱਸਣ ਪਾਹੇ, ਨਾਨਕ ਏਵਨ ਜਾਪਈ ਕਿੱਥੇ ਜਾਏ ਸਮਾਹੇ। ਸਾਹਿਬ ਜੀ ਕਹਿੰਦੇ ਪਤਾ ਨਹੀਂ ਲੱਗਦਾ, ਸਰੀਰ ਇੱਥੇ ਖਰਾਬ ਹੁੰਦਾ ਰਹਿੰਦਾ, ਪਰ ਆਤਮਾ ਫਿਰ ਕਿੱਥੇ, ਸਰੀਰ ਕਿੱਥੇ ਜਾ ਗਈ ਹੈ, ਕਿਹੜੀ ਜਗ੍ਹਾ ਤੇ ਜਾ ਕੇ ਜਨਮ ਲੈ ਲਿਆ ਹੈ, ਤੇ ਜਨਮ ਦਾ ਫਿਰ ਦੁੱਖ ਆ ਜਾਣਾ ਹੈ। ਇਹੋ ਬੋਲ ਤਾਂ ਕਬੀਰ ਸਾਹਿਬ

ਜਨਮ ਮਰਨ ਦੁੱਖ ਕੱਟੀਏ, ਜੰਮਣ ਦਾ ਵੀ ਤੇ ਦੁੱਖ ਹੈ, ਬੜਾ ਭਾਰੀ ਦੁੱਖ ਹੁੰਦਾ ਹੈ। ਤੇ ਜਦੋਂ ਜਨਮ ਲੈਂਦਾ ਉਹ ਕਰਕੇ ਰੋਂਦਾ, ਬੜਾ ਕੁਝ ਕਰਦਾ ਹੈ, ਤੇ ਪਰਿਵਾਰ ਕੀ ਕਹਿੰਦਾ? ਵਧਾਈ ਹੋਵੇ, ਕਾਕਾ ਜੰਮਿਆ, ਬੱਚੀ ਜੰਮੀ ਹੈ, ਰੋਣ ਝੋਣ, ਤੇ ਭੈਣਾਂ ਜਿਹੜੀਆਂ ਮਿੱਠੇ ਮਿੱਠੇ ਦੇ ਗੀਤ ਗਾ ਲੈਂਦੀਆਂ ਨੇ, ਘਰ ਵਿੱਚ ਖੁਸ਼ੀਆਂ ਆ ਗਈਆਂ, ਉਹ ਤੇ ਦੁੱਖ ਨੂੰ ਰੋ ਰਿਹਾ ਹੈ, ਰੱਬ ਦਾ ਨਾਮ ਭੁੱਲ ਰਿਹਾ ਹੈ, ਯਾਦ ਕਰਕੇ ਰੋ ਰਿਹਾ ਹੈ, ਪਰ ਸਹਿਜੇ ਸਹਿਜੇ ਉਹਨੂੰ ਆਪਾਂ ਵੀ ਭੁੱਲ ਜਾਣਾ ਹੈ। ਰੋਵੈ ਰਤਨ ਗਵਾਇਕ ਮਾਇਆ ਮੋਹ ਗਿਆਨ ਗੁਵਾਰ, ਉਹ ਰੋਵੈ ਦੁੱਖ ਆਪਣਾ, ਹਾਸੋ ਹੱਸ ਗਾਵੈ ਸਭ ਪਰਿਵਾਰ, ਸਭਨਾ ਮਨ ਵਧਾਈਆਂ, ਰੋਨ ਝੁੰਝਨ ਨੜਾ ਰੋਨ ਝੁਨਕਾਰਾ, ਨਾਨਕ ਦਾਦਕ ਸੋਹਲੇ ਦੇਣ ਸੀਸਾਂ, ਬਾਲ ਪਿਆਰਾ ਚੁੱਖੋ ਬਿੰਦਕ ਬਿੰਦ ਕਰ, ਬਿੰਦੋ ਕੀਤਾ ਪਰਬਤ ਭਾਰਾ, ਸਤ ਸੰਤੋਖ ਵਿਸਾਰ ਵਿਸਾਰਾ, ਕਾਮ ਕ੍ਰੋਧ ਵਿਰੋਧ ਵਿੱਚ ਲੋਭ ਮੋਹ ਹੰਕਾਰ ਪਸਾਰਾ, ਇਹਦੇ ਵਿੱਚ ਫਸ ਗਿਆ ਤੇ ਮੇਰੇ ਗੁਰੂ ਦਾ ਨਾਮ ਭੁੱਲ ਗਿਆ, ਤੇ ਫਿਰ ਆਉਣ ਜਾਣ ਦਾ ਚੱਕਰ ਬਣ ਗਿਆ। ਗਰੀਬ ਨਿਵਾਜ ਜੀ ਕਹਿੰਦੇ, ਅੱਜ ਤੁਹਾਡੇ ਦਰ ਤੇ ਆਏ ਸੱਚੇ ਪਾਤਸ਼ਾਹ, ਜਨਮ ਮਰਨ ਦੁੱਖ ਕੱਟੀਏ ਪਿਆਰੇ। ਹੇ ਮੇਰੇ ਪਿਆਰੇ ਸੱਚੇ ਪਾਤਸ਼ਾਹ ਜੀ, ਮੇਰਾ ਜਨਮ ਤੇ ਮਰਨ ਦਾ ਦੁੱਖ ਜਿਹੜਾ ਹੈ ਇਹ ਭਾਰੀ ਕੱਟ ਦਿਓ, ਤੇ ਕੱਟਿਆ ਕਿਵੇਂ?

ਮਿਲ ਗਿਆ ਤੇ ਸਾਨੂੰ ਸਾਰਿਆਂ ਨੂੰ ਮਿਲ ਗਏ ਨੇ ਗੁਰੂ ਗ੍ਰੰਥ ਸਾਹਿਬ ਜੀ। ਬੋਲੋ ਗੁਰੂ ਗ੍ਰੰਥ ਸਾਹਿਬ ਜੀ, ਉਹਦੀ ਬਾਣੀ ਸਰਵਣ ਕਰ ਰਹੇ ਹਾਂ। ਕੋਈ ਗਾਵੇ, ਹਾਂਜੀ ਹੈ ਨਾ ਇਹ ਬੋਲ, ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿੱਤ ਲਾਏ, ਕਹੋ ਕਬੀਰ ਸੰਸਾ ਨਹੀਂ। ਅੰਤ ਪਰਮਗਤ ਕਿਤੇ ਨਾ ਕਿਤੇ ਤੇ ਕਿਰਪਾ ਵਰਤੇਗੀ ਨਾ, ਬੀਜ ਬੀਜਿਆ ਕਿੰਦਰੇ ਆਵੇਗਾ ਹੀ ਨਾ। ਅਗਰ ਚਿੱਤ ਨਹੀਂ ਲੱਗਾ, ਗਾ ਰਹੇ ਹੋ, ਸੁਣ ਰਹੇ ਆ, ਕਥਾ ਚੱਲ ਰਹੀ ਹੈ, ਕਥਾ ਕੀਰਤਨ ਇੱਕ ਸਿਮਰਨ ਹੈ, ਇਹ ਕੋਈ ਕਲਾਕਾਰੀ ਨਹੀਂ ਹੈ, ਇਹ ਜਾਪ ਹੈ, ਨਾਮ ਹੈ। ਇਸ ਨਾਮ ਦੇ ਵਿੱਚ ਗੁਰੂ ਦੀ ਬਖਸ਼ਿਸ਼ ਹੁੰਦੀ ਹੈ।

ਜਦੋਂ ਮਿਲ ਜਾਂਦਾ ਹੈ, ਸਵਾਲ ਕੀਤਾ ਕਿਹੋ ਜਿਹਾ ਹੈ, ਤੇ ਜਿਨ੍ਹਾਂ ਨੂੰ ਮਿਲਿਆ ਹੈ ਫਿਰ ਉਹਨਾਂ ਨੇ ਉਹਦਾ ਨਕਸ਼ਾ ਬੱਧਾ ਹੈ, ਉਹ ਕੀ ਕਹਿੰਦੇ ਨੇ, ਸੁੰਦਰ ਸੁਗੜ ਸੁਜਾਨ ਪ੍ਰਭ ਮੇਰਾ। ਮੇਰਾ ਪ੍ਰਭੂ ਬੜਾ ਸੁੰਦਰ ਹੈ, ਸੁਗਰ ਘਾੜਤ ਘੜਨ ਵਾਲਾ ਹੈ, ਸੁਜਾਨ ਅੰਤਰਜਾਮੀ ਹੈ, ਉਹ ਮੇਰਾ ਹੈ, ਜੀਵਨ ਦਰਸ਼ ਦਿਖਾਏ, ਤੇ ਜਿਹੜਾ ਉਹਦੇ ਆ ਕੇ ਲੜ ਲੱਗ ਜਾਂਦਾ ਹੈ ਤੇ ਮੇਰੇ ਗਰੀਬ ਨਿਵਾਜ ਦਾ ਬਿਰਧ ਹੈ, ਉਹਦੇ ਜੀਵਨ ਦਾ ਸ਼ੀਸ਼ਾ ਸੰਗਤ ਵਿੱਚ ਸਾਹਮਣੇ ਨਜ਼ਰ ਆ ਜਾਂਦਾ ਹੈ। ਹੈ ਬੜਾ ਸੁੰਦਰ ਹੈ, ਹੈ ਬੜਾ ਚਤੁਰ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਸਤਿਗੁਰੂ ਮਹਾਰਾਜ ਜੀ ਦੇ

ਤੇਥੋਂ ਮਹਾਰਾਜ ਗੁਰਦੇਵ ਜੀ ਵੀ ਛੁਰੇ ਵਿਛੜ ਗਏ ਨੇ। ਸਾਹਿਬ ਜੀ ਕਹਿੰਦੇ ਜਨਮ ਮਰਹਿ, ਫਿਰ ਉਹਨਾਂ ਦਾ ਜੰਮਣਾ ਤੇ ਮਰਨਾ ਨਹੀਂ ਮੁੱਕਦਾ। ਕਿੰਨਾ ਦਾ? ਜਿਹੜੇ ਵਿਛੜ ਗਏ ਨੇ, ਜਿਹੜੇ ਸ਼ਬਦ ਤੋਂ ਸੱਖਣੇ ਹੋ ਗਏ ਨੇ। ਮਰਹਿ ਬਿਖ ਖਾਏ, ਜ਼ਹਿਰ ਖਾ ਕੇ ਵਿਸ਼ੇ ਵਿਕਾਰ ਭੋਗ ਭੋਗ ਕੇ ਪਾਤਸ਼ਾਹ ਜੀ ਕਹਿੰਦੇ ਆਪਣਾ ਰੋਜ਼ਾਨਾ ਦੀ ਮੌਤ ਸਹਿੜਦੇ ਨੇ, ਅਥਵਾ ਜਿਹੜੇ ਵਿਛੜ ਜਾਂਦੇ ਨੇ। ਫਿਰ ਸਾਹਿਬ ਜੀ ਕਹਿੰਦੇ ਜੰਮ ਜੰਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੇ। ਪਤਾ ਹੀ ਨਹੀਂ ਕਿੰਨੇ ਜਨਮ ਲੰਘ ਜਾਂਦੇ ਜੇ ਕੱਤ ਕੀ ਮਾਈ, ਬਾਪ ਕੱਤ ਕੇਰਾ, ਕਿੱਦੂ ਥਾਵੋ ਹਮ ਆਏ, ਆਗਣ ਬਿੰਬ ਜਲ ਭੀਤਰ ਨਿਪਜੇ ਕਾਹੇ ਕੰਮ ਉਪਾਏ, ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ, ਕਹੀ ਨਾ ਜਾਣੇ ਅਵਗਣ ਮੇਰੇ। ਵਾਹਿਗੁਰੂ ਕੇਤੇ ਰੁੱਖ ਬਿਰਖ ਹਮ ਚੀਨੇ, ਕੇਤੇ ਪਸ਼ੂ ਉਪਾਏ, ਕਿੰਨੇ ਪਸ਼ੂ ਲੰਘ ਗਏ, ਕੇਤੇ ਨਾਗ ਕੁੱਲੀ ਮੈਂ ਆਏ, ਕੇਤੇ ਪੰਖ ਬਹੁ ਵਚਨ ਹੈ ਉਡਾਏ, ਪੰਛੀ ਬਣ ਕੇ ਹੀ ਉੱਡਦੇ ਰਹੇ, ਸਰਪਾਂ ਦੀ ਜੂਨਾਂ ਵਿੱਚ ਹੀ ਜਾਂਦੇ ਰਹੇ। ਤੁਹਾਨੂੰ ਯਾਦ ਹੈ ਨਾ ਕਿਹੜਾ ਸ਼ਬਦ, ਕਈ ਜਨਮ ਭਏ, ਤੁਹਾਨੂੰ ਸਾਰਾ ਹੀ ਯਾਦ ਹੈ, ਉਹ ਮੇਰੇ ਸੁਣਾਉਣ ਦੀ ਗੱਲ ਨਹੀਂ ਹੈ, ਸਾਰਾ ਸ਼ਬਦ ਤੁਹਾਨੂੰ ਯਾਦ ਹੈ। ਕਿੰਨੇ ਜਨਮ ਮਹਾਰਾਜ ਕਹਿੰਦੇ ਲੰਘ ਗਏ ਨੇ, ਮਰਹਿ ਬਿਖ ਖਾਏ। ਤਾਂ ਹੀ ਤਾਂ ਗਰੀਬ ਨਿਵਾਜ ਕਹਿੰਦੇ ਨੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹੀ ਤੇਰਾ ਅਵਸਰ, ਇਹ ਤੇਰੀ ਬਾਰ, ਬਾਰਵੀਂ ਚ ਦਰਵਾਜ਼ਾ, ਬਾਰਵੀਂ ਚ ਦਰਵਾਜ਼ਾ ਹੁੰਦਾ ਨਾ, ਇਹ ਮਨੁੱਖਾ ਜਨਮ ਦਾ ਦਰਵਾਜ਼ਾ ਖੁੱਲਾ ਹੈ, ਇਹਦੇ ਵਿੱਚ ਤੂੰ ਪਰਮਾਤਮਾ ਨੂੰ ਮਿਲ ਸਕਦਾ ਹੈ। ਇਹ ਤੇਰੀ ਅਵਸਰ, ਇਹ ਤੇਰੀ ਬਾਰ, ਘੱਟ ਪੀਤਰ ਤੂੰ ਦੇਖ ਵਿਚਾਰ, ਆਪਣੇ ਅੰਦਰ ਵਿਚਾਰ ਕਰਕੇ, ਦਰਵਾਜ਼ਾ ਖੁੱਲਾ ਹੈ, ਵਰਨਾ ਹੋਰ ਦਰਵਾਜ਼ੇ ਸਾਰੇ ਦੇ ਸਾਰੇ ਬੰਦ ਹੈ। ਇੱਕ ਕਿਲ੍ਹਾ ਹੈ ਜੀ, ਉਸ ਕਿਲ੍ਹੇ ਦੇ ਵਿੱਚ ਇੱਕ ਐਸਾ ਮਨੁੱਖ ਵੜ ਗਿਆ, ਪਹੁੰਚ ਗਿਆ, ਜਿਹਨੂੰ ਨੇਤਰਾਂ ਤੋਂ ਦਿਸਦਾ ਨਹੀਂ ਹੈ, ਹਾਂਜੀ ਜਿਹਨੂੰ ਅੱਖਾਂ ਤੋਂ ਦੀਦਾ ਨਹੀਂ ਹੈ, ਤੇ ਜਿਹਦਾ ਹੱਥ ਵੀ ਇੱਕ ਕੱਟਿਆ ਹੋਇਆ, ਇੱਕੋ ਹੀ ਹੱਥ ਕੰਮ ਕਰਦਾ ਹੈ, ਤੇ ਤੀਜਾ ਉਹ ਸਿਰ ਤੋਂ ਗੰਜਾ ਹੈ, ਰੋਮ ਕੋਈ ਨਹੀਂ ਹੈ। ਉਹਨੇ ਪੁਕਾਰ ਕੀਤੀ ਹੈ, ਮੈਨੂੰ ਨੇਤਰਾਂ ਤੋਂ ਦਿਸਦਾ ਨਹੀਂ ਹੈ, ਤੇ ਜਿਹੜੇ ਕਿਲ੍ਹੇ ਵਿੱਚ ਗਿਆ ਹੈ ਨਾ, ਜਿਹੜੇ ਕਿਲ੍ਹੇ ਵਿੱਚ ਚਲਾ ਗਿਆ, ਉਹਦੇ 84 ਦਰਵਾਜ਼ੇ ਨੇ, ਤੇ ਉਹਨਾਂ 84 ਦਰਵਾਜ਼ਿਆਂ ਚੋਂ 83 ਦਰਵਾਜ਼ੇ ਜਿਹੜੇ ਉਹ ਬੰਦ ਹੀ ਪਏ ਨੇ, ਤੇ ਇੱਕੋ ਹੀ ਦਰਵਾਜ਼ਾ ਖੁੱਲ੍ਹਾ ਹੈ। 83 ਦਰਵਾਜ਼ੇ ਨੇ, ਤੇ 83 ਜਿਹੜੇ ਨੇ 83 ਉਹ ਬੰਦ ਨੇ, ਤੇ ਜਿਹੜਾ 84 ਵਾਲਾ ਉਹ ਖੁੱਲ੍ਹਾ ਹੈ, ਤੇ ਸਿਰ ਤੋਂ ਗੰਜਾ ਹੈ, ਤੇ ਅੱਖਾਂ ਤੋਂ ਨੇਤਰਹੀਣ ਹੈ, ਤੇ ਬਾਂਹ ਉਹਦੀ ਅੱਧੀ ਕੱਟੀ ਹੋਈ ਹੈ, ਤੇ ਇੱਕੋ ਹੀ ਬਾਂਹ ਕੰਮ ਕਰਦੀ ਹੈ। ਉਹ ਥੱਲੇ ਜਦੋਂ ਬੰਦਾ ਐਸਾ ਚਲਾ ਗਿਆ, ਉਹਨੇ ਆਵਾਜ਼ ਦਿੱਤੀ ਕਿਲ੍ਹੇ ਦੇ ਵਿੱਚ, ਮੈਨੂੰ ਬਾਹਰ ਕੱਢੋ, ਮੈਨੂੰ ਬਾਹਰ ਕੱਢੋ ਇਹਦੇ ਵਿੱਚੋਂ। ਉਹਦੀ ਪੁਕਾਰ ਸੁਣ ਕੇ ਕਿਸੇ ਨੇ ਆਵਾਜ਼ ਦਿੱਤੀ ਵੀ ਜਿਹੜਾ ਤੇਰਾ ਹੱਥ ਕੰਮ ਕਰਦਾ ਹੈ ਨਾ, ਉਹਦੇ ਨਾਲ ਕੰਧ ਟੋਹਦਾ ਆ, ਕੰਧ ਦੇ ਨਾਲ ਨਾਲ ਟੋਹਦਿਆਂ ਟੋਹਦਿਆਂ ਟੋਹਦਿਆਂ ਨਾਲ ਨਾਲ ਚੱਲਦਿਆਂ ਚੱਲਦਿਆਂ ਤੁਰਿਆ ਚੱਲ, ਤੁਰਿਆ ਚੱਲ, ਤੇ ਜਿੱਥੇ ਦਰਵਾਜ਼ਾ ਖੁੱਲ੍ਹਾ ਹੋਵੇਗਾ ਤੇ ਸਹਿਜੇ ਜੇ ਹਾਂਜੀ ਬਾਹਰ ਨਿਕਲ ਜੀ। ਪਰ ਹੋਇਆ ਕੀ, ਜਦੋਂ ਕੰਧ ਟੋਹਦਿਆਂ ਟੋਹਦਿਆਂ ਟੋਹਦਿਆਂ ਟੋਹਦਿਆਂ ਖੁੱਲ੍ਹੇ ਦਰਵਾਜ਼ੇ ਦੇ ਕੋਲ ਗਿਆ, ਤੇ ਉੱਥੇ ਲੱਗੀ ਸੀ ਮਾਖੋ, ਉੱਥੇ ਲੱਗੀ ਸੀ ਸ਼ਹਿਦ ਵਾਲੀ ਮਾਖੋ। ਉਹ ਰੱਬ ਨਾ ਕਰੇ ਹੱਥ ਪੈ ਗਿਆ ਮਾਖੋ ਨੂੰ, ਮਾਖੋ ਸੀ ਉੱਚੀ, ਤੇ ਉਹਦੀਆਂ ਜਦੋਂ ਮੱਖੀਆਂ ਉੱਡੀਆਂ, ਉਹਨਾਂ ਸਿਰ ਵਿੱਚ ਮਾਰਿਆ ਡੰਗ, ਐ ਮੂੰਹ ਤਾਣੂ ਕੀਤਾ, ਤੇ ਜਿਹੜਾ ਹੱਥ ਨਾਲ ਟੋਹਦਾ ਆ ਰਿਹਾ ਸੀ ਨਾ, ਉਸ ਹੱਥ ਨਾਲ ਸਿਰ ਖੁਰਕਣਾ ਕੀਤਾ, ਤੇ ਜਦੋਂ ਸਿਰ ਖੁਰਕਿਆ ਤਾਣੂ ਕੀਤਾ, ਤੇ ਸ਼ਹਿਦ ਜਿਹੜਾ ਮੂੰਹ ਚ ਪੈ ਗਿਆ, ਜੋ ਦਰਵਾਜ਼ਾ ਫਿਰ ਗਾਂ ਲੰਘ ਗਿਆ। ਆਖੋ ਸਤਨਾਮ ਸ਼੍ਰੀ, ਦਰਵਾਜ਼ਾ ਫਿਰ ਗਾਂ ਲੰਘ ਗਿਆ, ਫਿਰ ਉਹ ਗੇੜਾ ਪੈ ਗਿਆ। ਇਹ ਹੈ ਇੱਕ ਦ੍ਰਿਸ਼ਟਾਂਤ, ਆ 84 ਲੱਖ ਜੂਨਾਂ ਦਾ ਕਿਲ੍ਹਾ ਹੈ ਜਿੱਥੇ ਮੈਂ ਬਾਤ
ਲਿਆਉਣੀ ਹੈ 84 ਲੱਖ ਜੂਨਾਂ ਜਿਹੜੀਆਂ ਨੇ, ਇੱਕ ਕਿਲਾ ਰਚੇ ਪਰਮਾਤਮਾ ਨੇ, ਇਹਦੇ 83 ਦਰਵਾਜ਼ੇ ਬੰਦ ਨੇ ਤੇ ਮਨੁੱਖਾ ਜਨਮ ਵਾਲਾ ਹੀ ਖੁੱਲਾ ਹੈ। ਜਿਹਦੇ ਕੋਲ ਗਿਆਨ ਤੇ ਵੈਰਾਗ ਨਹੀਂ ਉਹ ਅੱਖਾਂ ਤੋਂ ਅੰਨਾ ਹੈ, ਪ੍ਰੇਮ ਰੂਪੀ ਹੱਥ ਤੋਂ ਬਿਨਾਂ ਟੁੰਡਾ ਹੈ, ਸ਼ਰਧਾ ਤੋਂ ਬਿਨਾਂ ਗੰਜਾ ਹੈ, ਤੇ ਮੱਖੀ ਲੱਗੀ ਹੈ ਮਾਇਆ ਮਾਖੋ। ਮਾਖੋ ਕੀ ਹੈ? ਮਾਇਆ ਮਾਖੀ ਰਾਮ ਕੀ ਤੂੰ ਮਾਖੀ। ਤੇ ਚਲਦਿਆਂ ਚਲਦਿਆਂ ਜਦੋਂ ਲੰਘਣਾ ਸੀ ਨਾ, ਹੱਥ ਪੈ ਗਿਆ ਮਾਇਆ ਨੂੰ ਤੇ ਮਾਇਆ ਨੇ ਵਿਸ਼ੇ ਵਿਕਾਰਾਂ ਵੱਲੇ ਤੋਰ ਦਿੱਤਾ, ਉਹ ਵਿਸ਼ਿਆ ਵਿਕਾਰਾਂ ਦਾ ਰਸ ਆਇਆ ਮਿੱਠਾ ਤੇ ਪੈ ਗਿਆ 84 ਦਾ ਚੱਕਰ। ਫਿਰ ਮਹਾਰਾਜ ਕਹਿੰਦੇ ਹੁਣ ਕਿਲਾ ਨਹੀਂ ਉਲੰਭਣਾ, ਦਰਵਾਜ਼ਾ ਖੁੱਲਾ ਨਹੀਂ ਉਲੰਭਣਾ। ਤਾਂ ਮਹਾਰਾਜ ਕਹਿੰਦੇ ਨੇ ਇਹ ਤੇਰੀ ਔਸਰ, ਇਹ ਤੇਰੀ ਬਾਹਰ, ਘੱਟ ਭੀਤਰ ਤੂੰ ਦੇਖ ਵਿਚਾਰ। ਕਿੱਧਰ ਇਹ ਨਾ ਹੋਵੇ ਦਰਵਾਜ਼ਾ ਲੰਘ ਜਾਈਏ, ਆਖੋ ਗੱਜ ਕੇ ਹੁਣ ਸਤਨਾਮ ਸ਼੍ਰੀ। ਆਹ ਜਿਹੜੀਆਂ ਮੇਰੀਆਂ ਭੈਣਾਂ ਮਾਵਾਂ ਬੈਠੀਆਂ, ਇਹਨਾਂ ਦੀ ਆਵਾਜ਼ ਤੇ ਮੈਨੂੰ ਸੁਣ ਜਾਂਦੀ ਹੈ, ਜਿਹੜੇ ਇੱਧਰ ਬੈਠੇ ਉਹਨਾਂ ਦੀ ਆਵਾਜ਼ ਉਹਨਾਂ ਦੇ ਕੋਲ ਕੋਲ ਹੀ ਰਹਿ ਜਾਂਦੀ। ਚਲੋ ਬੋਲਦੇ ਤੇ ਹੋਣਗੇ ਵੱਡਿਆਂ ਭਾਗਾਂ ਵਾਲੇ ਨੇ, ਥੋੜਾ ਜਿਹਾ ਹੋਰ ਕਿਰਪਾ ਕਰੋ। ਸਤਨਾਮ ਸ਼੍ਰੀ। ਬਸ ਆਹ ਸੰਗਤ ਵਿੱਚ ਆ ਕੇ ਅੰਦਰ ਦਾ ਟਿਕਾਅ ਬਣਦਾ। ਅੱਜ ਮੇਰੇ ਸਾਹਿਬ ਕਿਰਪਾਲੂ ਜੀ ਕਿਰਪਾ ਕਰਦੇ, ਜੋ ਜੀ ਤੁਝ ਤੇ ਬੀਸ਼ਰੇ ਪਿਆਰੇ। ਹੇ ਮੇਰੇ ਪਿਆਰੇ ਜੀ, ਜਿਹੜੇ ਪ੍ਰਾਣੀ ਤੇਥੋਂ ਵਿਛੜ ਜਾਂਦੇ ਨੇ, ਜਨਮ ਮਰ ਹੈ, ਉਹ ਜੰਮਦੇ ਤੇ ਮਰਦੇ ਨੇ ਵਿਖ ਪਦਾਰਥ ਵਿਸ਼ਿਆਂ ਵਿਕਾਰਾਂ ਨੂੰ ਭੋਗ ਕੇ। ਉਹ 84 ਦਾ ਚੱਕਰ ਜੋ ਤੁਸਾਂ ਨੇ ਹੁਣੇ ਸੁਣਿਆ ਉਹ ਕਦੇ

ਜਿਸ ਨੂੰ ਤੂੰ ਮੇਲ ਲਵੇ, ਜਿਹਦੇ ਤੇ ਕਿਰਪਾ ਕਰਦੇ ਮਿਲੇਗਾ ਤੇ ਉਹਨੂੰ ਹੀ ਨਾ ਜਿਹੜਾ ਤੂੰ ਤੂੰ ਕਰਦਾ ਰਹੇਗਾ, ਹੂ ਨੂੰ ਵਿੱਚੋਂ ਮੁਕਾ ਦੇਗਾ। ਕਬੀਰ ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਘਰਕਾ ਮਿੱਟ ਗਿਆ। ਬਸ ਜਦ ਦੇਖੋ ਉੱਥੇ ਫਿਰ ਤੂੰ ਹੀ ਤੂੰ ਆ ਗਿਆ, ਤੂੰ ਇੱਕ ਥਾਂ ਤੇ ਬੋਲਦੇ ਤੂੰ ਤੂੰ ਤੂੰ ਤੂੰ ਤੂੰ ਭਗਵਾਨ ਪੰਜ ਵਾਰ ਇਕੱਠਾ ਹੀ ਬੋਲਦਾ ਹੈ। ਕਿਸੇ ਨੂੰ ਤੂੰ ਕਹਿ ਦੋ ਤੇ ਲੜਾਈ ਨੂੰ ਆ ਜਾਂਦਾ ਹੈ, ਤੂੰ ਇੱਕ ਵਚਨ ਹੈ ਉਹਦੇ ਨਾਲ ਰਲ ਜਾਣਾ ਹੈ, ਤੂੰ ਤੂੰ ਤੂੰ ਤੂੰ ਭਗਵਾਨ, ਭਗਵਾਨ ਤੂੰ ਮੇਰਾ ਹੈ, ਮੈਂ ਤੇਰਾ ਹਾਂ। ਸਾਹਿਬ ਜੀ ਕਹਿੰਦੇ ਨੇ ਜਿਸ ਤੂੰ ਮਿਲਣਾ, ਜਿਹਨੂੰ ਤੂੰ ਮਿਲ ਲੈਂਦਾ ਹੈ, ਸੋ ਮਿਲੈ ਉਹ ਮਿਲ ਜਾਂਦਾ ਹੈ ਪਿਆਰੇ। ਤਸਕੈ ਲਾਗੋ ਪਾਹੇ, ਮੈਂ ਉਹਦੇ ਚਰਨੀ ਲੱਗ ਜਾਂਦਾ। ਜਿਵੇਂ ਤੁਸੀਂ ਕਹਿੰਦੇ ਕੋਈ ਜਨ ਹਰ ਸਿਓ ਦੇਵੈ ਜੋਰ, ਚਰਨ ਗਹ ਬਕੋ ਸੁਭ ਰਸਨਾ ਦੀਜੈ ਪ੍ਰਾਣ। ਅਕੋਰ ਭੇਟਾ ਹੁੰਦੀ ਹੈ, ਕਹਿਣਾ ਸੌਖਾ ਦੇਣਾ ਬੜਾ ਔਖਾ ਹੈ। ਉਹ ਭੇਟਾ ਦਿੱਤੀ ਹੈ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਨੇ, ਉਹ ਭੇਟਾ ਦਿੱਤੀ ਹੈ ਸੰਤ ਬਾਬਾ ਜਰਨੈਲ ਸਿੰਘ ਜੀ ਨੇ, ਉਹ ਭੇਟਾ ਦਿੱਤੀ ਹੈ ਭਾਈ ਸੁਬੇਗ ਸਿੰਘ ਜੀ ਨੇ, ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ। ਬੜੀ ਉੱਚੀ ਬਾਤ ਹੈ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸੁੱਖ ਬੰਦਾ ਮੰਨਦਾ ਹੈ, ਕਹਿੰਦਾ ਜੀ ਇਸ ਜਗ੍ਹਾ ਤੇ ਸੁੱਖ ਹੈ, ਇੱਥੇ ਸੁੱਖ ਹੈ, ਪਰ ਸਾਹਿਬ ਜੀ ਕਹਿੰਦੇ ਉਹ ਸਾਰੇ ਦੇ ਸਾਰੇ ਸੁੱਖ।

0: ਕਿਰਪਾ ਕਰਦੇ
1: ਨੇ। ਜੋ ਸੁੱਖ ਦਰਸ਼ਨ ਪੇਖ ਤੇ ਪਿਆਰੇ, ਮੇਰੇ ਵਾਹਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਦੇ ਜਿਹੜਾ ਸੁੱਖ ਪ੍ਰਾਪਤ ਹੁੰਦਾ ਹੈ, ਮੁੱਖ ਤੇ ਕਹਿਣ ਨਾ ਜਾਏ, ਉਹ ਸੁੱਖ ਜਿਹੜਾ ਮੁੱਖ ਤੋਂ ਕਿਹਾ ਨਹੀਂ ਜਾਂਦਾ। ਜਿਵੇਂ ਕਹੋ ਕਬੀਰ ਗੂੰਗੇ ਗੁੜ ਖਾਇਆ, ਪੂਛੇ ਤੇ ਕਿਆ ਕਹੀਏ ਜੈਸੇ ਗੂੰਗੇ ਕੀ ਮਠਿਆਈ, ਰਤਨ ਲੁਕਾਇਆ ਲੂਕੈ ਨਾਹੀ, ਜੇ ਕੋ ਰੱਖੈ ਲੁਕਾਈ। ਉਸ ਸੁੱਖ ਨੂੰ, ਉਸ ਬ੍ਰਹਿਮੰਡ ਆਨੰਦ ਨੂੰ ਉਹੀ ਤਾਂ ਜਾਣਦੇ ਨਾ। ਤਾਂ ਹੀ ਤਾਂ ਭਾਈ ਸਾਹਿਬ ਜੀ ਨੇ ਬੋਲ ਕਹੇ ਸੀ, ਦਰਸ਼ਨ ਦੇਖਤੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਰਹੀ, ਮਤ ਮੈਂ ਨਾ ਮਤ ਹੈ, ਸੁਰਤ ਮੈਂ ਨਾ ਸੁਰਤ, ਧਿਆਨ ਮੈਂ ਨਾ ਧਿਆਨ ਰਹੋ, ਗਿਆਨ ਮੈਂ ਨਾ ਗਿਆਨ ਰਹੋ, ਗਤ ਮੈਂ ਨਾ ਗਤ ਹੈ, ਧੀਰਜ ਕੋ ਧੀਰਜ, ਗਰਭ ਕੋ ਗਰਭ ਗਇਓ, ਰਤ ਮੈਂ ਨਾ ਰਤ ਰਹੀ, ਪਤ ਰਤ ਪਤ ਹੈ, ਅਦ ਭੁਤ ਪਰਮ ਅਦ ਭੁਤ, ਬਿਸਮੈ ਬਿਸਮਹ ਚਰ ਜੈ ਸਚਰ ਜੈ। ਉਹ ਆਨੰਦ ਤਾਂ ਉਹੀ ਜਾਣਦੇ ਨੇ, ਹੋਰ ਕੋਈ ਨਹੀਂ ਜਾਣ ਸਕਦਾ। ਬਸ ਇਹ ਤਾਂਗ ਲੱਗੀ ਰਵੇ, ਧਰਮਾਂ ਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜੈ ਸਤਨਾਮ ਸ਼੍ਰੀ, ਦਰਸ਼ਨ ਦੀਜੈ ਬੋਲੋ ਖੋਲ ਕਿਵਾੜ, ਦਰਸ਼ਨ ਦੀਜੈ ਖੋਲ ਕਿਵਾੜ। ਤੁਮ ਧਨ ਧਨੀ, ਤੁਹਾਡੇ ਵਰਗਾ ਕੋਈ ਧਨੀ ਨਹੀਂ ਹੈ, ਤੁਮ ਧਨ ਧਨੀ ਉਦਾਰ ਸਵਾਮੀ ਕੋਈ ਸਖੀ ਨਹੀਂ ਹੈ, ਦਰਮਾਂਦੇ ਖੜੇ ਆ ਤੁਹਾਡੇ ਦਰ ਤੇ, ਠਾਡੇ ਮੀਂਹ ਖੜੇ ਹੋ ਜਾਣਾ, ਠਾਡ ਭਇਓ ਮੈਂ, ਉਹ ਵੀ ਬੋਲਦਾ ਨਾ ਜ਼ੋਰ ਕਰ, ਦਰਮਾਂਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕਿਵਾਰ। ਤੁਮ ਧਨ ਧਨੀ ਉਧਾਰ ਤਿਆਗੀ, ਸਰਵਣ ਸੋਹਣੀਅਤ ਸੋ ਜਸ ਕੁਮਾਰ, ਮੰਗੋ ਕਾਹੇ ਰੰਕ ਸਭ ਦੇਖੋ, ਤੁਮ ਹੀ ਤੇ ਮੇਰੋ ਨਿਸਤਾਰ, ਜੈ ਦਿਓ ਨਾਮਾ ਬਿਪ ਸੁਦਾਮਾ, ਤਿਨਕੋ ਕਿਰਪਾ ਪਈ ਹੈ ਅਪਾਰ, ਕਹਿ ਕਬੀਰ ਤੁਮ ਸਮਰਥ ਦਾਤੇ, ਚਾਰ ਪਦਾਰਥ ਦੇਤ ਨਾ, ਬਾਰ ਦੇਰੀ ਨਹੀਂ ਕਰਦੇ, ਉਹ ਸੁੱਖ ਮੁੱਖ ਤੋਂ ਕਿਹਾ ਨਹੀਂ ਜਾਂਦਾ।

ਜਿਹੜੀ ਸੱਚੀ ਪ੍ਰੀਤੀ ਉਹ ਕਦੇ ਟੁੱਟਦੀ ਨਹੀਂ ਹੈ। ਸਾਚੀ ਪ੍ਰੀਤਮ ਤੁਮਸਿਓ ਜੋਰੀ, ਜੋ ਮਛਲੀ ਬਿਨ ਪਾਣੀ ਕਿਉਂ ਜੀਵਨ ਪਾਵੈ, ਬੂੰਦ ਵਿਹੂਣਾ ਚਾਤਰੀ ਕਉ ਕਿਉਂ ਕਰ ਤ੍ਰਿਪਤਾਵੈ, ਨਾਦ ਪੁਰੰਕ ਵਿਧਿਆ ਸਨ ਮੁਖ ਉਠ ਧਾਵੈ, ਭਵਰ ਲੋਭੀ ਕੁਸੁਮ ਵਾਸਕਾ।

ਫਿਰ ਸੁਣੋ, ਜੋ ਤੁਦ ਭਾਵੈ ਸੋ ਭਲਾ ਪਿਆਰੇ। ਬਾਤ ਬੜੀ ਕਠਿਨ ਹੈ, ਮੰਨਿਆ ਜਾਵੇ। ਜੇ ਤੇ ਚੰਗਾ ਹੋ ਗਿਆ ਹੈ ਮੈਂ ਹੀ ਕੀਤਾ, ਜੇ ਕਿਧਰੇ ਬੁਰਾ ਹੋ ਗਿਆ ਰੱਬ ਕਰ ਗਿਆ, ਆਹ ਕਿਉਂ ਹੋ ਗਿਆ? ਪਰ ਸਾਹਿਬ ਜੀ ਕਹਿੰਦੇ ਨੇ ਤੁਮ ਕਰੋ ਭਲਾ, ਨਾ ਬਿਲਕੁਲ ਨਹੀਂ, ਹਮ ਮੈਂ ਕਹਿਣ ਵਾਲਾ, ਤੁਮ ਕਰੋ ਭਲਾ ਹਮ ਭਲੋ ਨਾ ਜਾਣੇ, ਬਿਲਕੁਲ ਨਹੀਂ ਹੈ। ਪਰ ਜੋ ਰਿਜ਼ਲਟ ਇਹ ਹਮੇਸ਼ਾ ਨਿਕਲਦਾ ਹੈ, ਬੰਦੇ ਨੂੰ ਲੱਗਦਾ ਤਾਂ ਜ਼ਰੂਰ ਹੈ ਵੀ ਇੱਦਾਂ ਕਿਉਂ ਹੋਇਆ, ਪਰ ਜਦ ਉਹਦਾ ਰਿਜ਼ਲਟ ਆਉਂਦਾ ਫਿਰ ਕਹਿੰਦਾ ਪਰਮਾਤਮਾ ਤੂੰ ਉਦੋਂ ਚੰਗਾ ਹੀ ਕੀਤਾ ਸੀ। ਉਹ ਭੈਣਾਂ ਨੂੰ ਯਾਦ ਆ ਜਾਣਾ, ਤੁਹਾਨੂੰ ਦਿਨ ਇੱਕ ਦਿਨ ਉਂਗਲ ਵੱਡੀ ਵਾਲੀ ਗੱਲ ਸੁਣਾਈ ਸੀ ਨਾ ਰਾਜੇ ਦੀ, ਤੁਹਾਨੂੰ ਯਾਦ ਆ ਗਈ ਹੈ, ਭਲਾ ਹੋਇਆ। ਹਮ ਬੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ, ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਣ ਨੀਕੋ ਠਾਕੁਰ ਦੇਸਾ, ਤੁਮ ਸਭ ਸਾਜੇ ਸਾਜਨ ਵਾਜੇ ਜੀਓ ਪਿੰਡ ਦੇ ਪ੍ਰਾਣਾ, ਨਿਰਗੁਣ ਯਾਰੇ ਗੁਣ ਨਹੀਂ ਕੋਈ, ਤੁਮ ਦਾਨ ਦੇਹੋ ਮਿਹਰਵਾਨਾ, ਤੁਮ ਕਰੋ ਭਲਾ ਹਮ ਭਲੋ ਨਾ ਜਾਣੇ, ਤੁਮ ਸਦਾ ਸਦਾ ਦਇਆਲਾ ਤੁਮ ਸੁਖਦਾਈ ਪੁਰਖ ਵਿਧਾਤੇ, ਤੁਮ ਰੱਖੋ ਆਪਣੇ ਬਲ ਤੁਮ ਨਿਧਾਨ ਅਟਲ ਸੁਲਤਾਨ, ਜੀ ਜੰਤ ਸਭ ਜਾਚੈ ਕਹੋ ਨਾਨਕ ਹਮ ਇਹ ਹਵਾਲਾ, ਰਾਖ ਸੰਤਨ ਕੈ ਪਛ। ਸਾਹਿਬ ਜੀ ਕਹਿੰਦੇ ਭਲਾ ਪਿਆਰੇ ਤੇਰੀ ਅਮਰ ਰਜਾਏ, ਅਮਰ ਨਾਮ ਹੁੰਦਾ ਹੁਕਮ ਦਾ, ਜਿਹੜਾ ਤੁਹਾਡਾ ਹੁਕਮ ਹੈ ਜੁਗੋ ਜੁਗ ਅਟਲ ਹੈ, ਤੁਹਾਡੇ ਹੁਕਮ ਅੱਗੇ ਇਨਕਾਰੀ ਨਹੀਂ ਹੋ ਸਕਦੀ, ਤੁਹਾਡੇ ਹੁਕਮ ਅੱਗੇ ਇਨਕਾਰ ਨਹੀਂ ਹੈ, ਉਹ ਹੋਵੇਗਾ ਹੋਵੇਗਾ। ਮੇਰੇ ਵਰਗੇ ਦਾ ਹੁਕਮ ਚੱਲੇ ਮੈਂ ਤੇ ਸਵੇਰ ਤੋਂ ਸ਼ਾਮਾਂ ਨਾ ਪੈਣ ਦਿਆਂ, ਸਭਣੀ ਛਾਲਾਂ ਹਾਂਜੀ ਮਾਰੀਆਂ, ਪਰ ਕਰਤਾ ਉਹੀ ਹੁੰਦਾ ਹੈ ਨਾ, ਕਰਤਾ ਕਰੇ ਸੋ ਹੋਏ, ਹੁੰਦਾ ਉਹੀ ਹੈ। ਕਈ ਵਾਰ ਤੁਹਾਨੂੰ ਪਤਾ ਹੈ ਇੱਧਰ ਨੂੰ ਜਾਣਾ ਹੈ, ਇੰਡੀਆ ਦੀਆਂ ਟਿਕਟਾਂ ਬਣੀਆਂ ਰਹਿ ਜਾਂਦੀਆਂ ਨੇ, ਜਾਇਆ ਨਹੀਂ ਜਾਂਦਾ। ਮਤਾ ਕਰੇ ਪੂਰਬ ਕਹਿ ਤਾਂ ਹੀ ਪੱਛਮ ਹੀ ਲੈ ਜਾਤ, ਜੋ ਅੰਦਰ ਉਪਿਓ ਠਾਕੁਰ ਮੇਰਾ, ਹੋਏ ਰਹੀ ਉਹ ਫਿਰ ਉਹਦੀ ਰਜਾ ਆ ਗਈ ਹੈ ਨਾ, ਉਹਦਾ ਹੁਕਮ ਆ ਗਿਆ। ਤੁਸੀਂ ਕਈ ਵਾਰ ਤੱਕਿਆ ਹੋਵੇਗਾ ਪ੍ਰਸ਼ਾਦਾ ਤੁਹਾਡੀ ਥਾਲ ਵਿੱਚ ਹੈ, ਤੁਸਾਂ ਨੇ ਗ੍ਰਾਹੀ ਵੀ ਤੋੜੀ ਹੈ, ਇਹ ਵਾਹਿਗੁਰੂ ਜੀ ਦੀ ਮੌਜ ਹੁੰਦੀ ਹੈ, ਤੁਹਾਡੇ ਮੂੰਹ ਤੱਕ ਅੱਧ ਤੱਕ ਆਈ ਹੁੰਦੀ ਹੈ, ਪਰ ਕੋਈ ਫੋਨ ਐਸਾ ਆ ਜਾਂਦਾ ਜੇ ਬੰਦਾ ਉੱਥੇ ਰੱਖ ਕੇ ਤੇ ਬਾਹਰ ਨਿਕਲ ਤੁਰਦਾ, ਬਹੁਤ ਵਾਰ ਵਰਤਦਾ, ਇਹ ਸਭ ਉਹਦਾ ਹੁਕਮ ਵਰਤਦਾ ਹੈ, ਇਹੀ ਤਾਂ ਮੰਨਣਾ ਔਖਾ ਹੈ ਨਾ। ਸਾਹਿਬ ਜੀ ਕਹਿੰਦੇ ਹੁਕਮ ਨਾ ਜਾਣੇ, ਬਹੁਤਾ ਰੋਵੈ ਅੰਦਰ ਧੋਖਾ, ਨੀਂਦ ਨਾ ਸੋਵੈ ਜੇ ਤਨ ਹੁਕਮ ਹੈ ਚਲੈ ਰਜਾਈ, ਨਾਨਕ ਦਰ ਕਰ ਮਹਿਲ ਬੁਲਾਈ। ਨਾਨਕ ਰੰਗ ਰਤੇ ਨਾਰਾਇਣ ਪਿਆਰੇ, ਮਾਤੇ ਸਹਿਜ ਸੁਭਾਏ, ਜਿਹੜੇ ਉਹਦੇ ਪ੍ਰੇਮ ਦੇ ਵਿੱਚ ਸਹਿਜ ਗਿਆਨ ਵਿੱਚ ਮਸਤ ਹੋ ਗਏ ਨੇ ਉਹਨਾਂ ਨੂੰ ਨਾਰਾਇਣ ਪਤੀ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਹੈ, ਰੰਗ ਉਹਨਾਂ ਦੇ ਅੰਦਰ ਪ੍ਰੇਮ ਕਰਕੇ ਪ੍ਰਾਪਤੀ ਹੋ ਗਈ। ਆਓ ਪ੍ਰੇਮ ਦੇ ਵਿੱਚ ਸਿਰਫ ਦੋ ਵਾਰੀ ਆਖੋ ਤਾਂ ਫਤਿਹ ਬੁਲਾਵਾਂਗੇ। ਸਾਰੀ ਸੰਗਤ ਬੋਲਿਓ।

0: ਗੁਰੂ ਸਵਾਰੀ ਸੰਗਤ ਜੀ, ਇੰਨੀਆਂ ਬੇਨਤੀਆਂ ਪ੍ਰਵਾਨ, ਭੁੱਲਾਂ ਦੀਆਂ ਮਾਫੀਆਂ, ਸਭ ਦੀਆਂ ਹਾਜ਼ਰੀਆਂ ਗੁਰੂ ਸਾਹਿਬ ਦਰ ਤੇ ਪ੍ਰਵਾਨ ਕਰਨ। ਸਾਰੀ ਸੰਗਤ ਰਲ ਮਿਲ ਕੇ ਦੂਰ ਨੇੜੇ ਗੁਰੂ ਦਰਬਾਰ ਵਿੱਚ ਬਾਜਾਂ ਵਾਲੇ ਸੱਚੇ ਪਾਤਸ਼ਾਹ ਜੀ ਦੀ ਗੱਜ ਕੇ ਫਤਿਹ ਬੁਲਾਇਆ ਕਰੋ। ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ, ਆਪ ਜੀ ਨੂੰ ਪਿੱਤਰ ਬਾਣੀ ਸ਼ਬਦ ਵਿਚਾਰ ਲੜੀਵਾਰ ਕਥਾ ਸਰਵਣ ਕਰਾ ਰਹੇ ਸਨ ਭਾਈ ਗੁਰਮੇਲ ਸਿੰਘ ਜੀ ਕੈਨੇਡਾ ਵਾਲੇ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਭਾਈ ਸਾਹਿਬ ਜਸਪਾਲ ਸਿੰਘ ਜੀ ਸ੍ਰੀ ਪਾਉਂਟਾ ਸਾਹਿਬ ਜੀ ਵਾਲੇ ਦਾ ਕੀਰਤਨ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨ ਦਿਨਾਂ ਪਾਸੋਂ ਪਿਆਸ ਕੇ ਸਰਵਣ ਕਰੋ ਜੀ। ਸਾਧਸੰਗ ਜੀ, ਆਉਣ ਵਾਲੇ ਐਤਵਾਰ ਦੇ ਵਿਸ਼ੇਸ਼ ਦੀਵਾਨ ਸੰਤਾਂ ਮਹਾਂਪੁਰਸ਼ਾਂ ਦੀ ਯਾਦਾਂ ਵਿੱਚ ਜੋ ਕਿ ਦੀਵਾਨ ਸਜਾਏ ਜਾ ਰਹੇ ਹਨ, ਕੱਲ੍ਹ ਸਵੇਰੇ 10 ਵਜੇ ਸ੍ਰੀ ਅਖੰਡ ਸਾਹਿਬ ਸੰਗਤਾਂ ਵੱਲੋਂ ਸੰਤ ਬਾਬਾ ਅਜੀਤ ਸਿੰਘ ਜੀ, ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ, ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ, ਸੰਤ ਬਾਬਾ ਮੀਹਾ ਸਿੰਘ ਜੀ ਸਿਆੜ ਵਾਲੇ, ਸੰਤ ਬਾਬਾ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ, ਸਾਰੇ ਮਹਾਂਪੁਰਸ਼ਾਂ ਨੂੰ ਯਾਦ ਕਰਦੇ ਹਨ ਸੰਗਤਾਂ ਪਰਿਵਾਰਾਂ ਵੱਲੋਂ। ਕੱਲ੍ਹ ਸਵੇਰੇ 10 ਵਜੇ ਅਖੰਡ ਪਾਠ ਸਾਹਿਬ ਰੱਖੇ ਜਾਣਗੇ। ਐਤਵਾਰ 10:30 ਸੰਪੂਰਨਤਾ ਵਾਂ। ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ, ਹੁਣ ਕੀਰਤਨ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਸੰਗਤ ਸਤਿਗੁਰ ਦੇ ਚਰਨਾਂ ਵਿੱਚ ਆਪ ਸਾਰੇ ਜੁੜ ਬੈਠੇ ਹੋ। ਸਤਿਗੁਰ ਦੇ ਦਰ ਤੇ ਆ ਕੇ ਇਹ ਰਹਿਮਤਾਂ ਪ੍ਰਾਪਤ ਹੁੰਦੀਆਂ ਹਨ। ਦੁਨੀਆਂ ਦੇ ਵਿੱਚ ਕਿਸੇ ਕੋਲ ਚਲੇ ਜਾਓ, ਕੋਈ ਵੱਡੇ ਸੇਠ ਕੋਲ, ਕਿਸੇ ਮਨਿਸਟਰ ਕੋਲ, ਕਿਸੇ ਹੋਰ ਵੱਡੇ ਆਦਮੀ ਕੋਲ ਚਲੇ ਜਾਓ, ਦੁਨਿਆਵੀ ਚੀਜ਼ਾਂ ਦਾ ਭਰਪੂਰ ਖਜ਼ਾਨਾ ਆਪਾਂ ਨੂੰ ਦੇ ਸਕਦਾ, ਪਰ ਗੁਰੂ ਨਾਨਕ ਦੇ ਘਰ ਵਿੱਚ ਆਪਾਂ ਜੁੜ ਬੈਠੇ ਹਾਂ ਅਤੇ ਮਹਾਂਪੁਰਸ਼ ਸਮਤ ਦਿਆ ਕਰਦੇ ਸਨ ਵੀ ਇੱਥੋਂ ਪ੍ਰਾਪਤ ਕੀ ਹੁੰਦਾ ਹੈ। ਮਹਾਂਪੁਰਸ਼ ਬਚਨ ਕਰਿਆ ਕਰਦੇ ਸਨ ਵੀ ਇੱਥੋਂ ਤਾਂ ਫਿਰ ਲੋਕ ਪ੍ਰਲੋਕ ਦੇ ਸੁੱਖ ਮਿਲਦੇ ਹਨ। ਗੱਜ ਕੇ ਆਖੋ ਸ੍ਰੀ ਵਾਹਿਗੁਰੂ। ਲੋਕ ਪ੍ਰਲੋਕ ਦੇ ਸੁੱਖ ਉਹ ਕਿਵੇਂ ਪ੍ਰਾਪਤ ਹੁੰਦੇ ਹਨ? ਸਾਹਿਬਾਂ ਦਾ ਸ਼ਬਦ ਆਪਣੇ ਸਰਵਨ ਕੀਤਾ ਹੈ, ਜਾਂ ਕਹੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਨਾ ਸਾਖ ਪੇ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਚਿੱਤ ਆਵੈ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ। ਆ ਨਿਸ਼ਾਨਾ ਹੈ। ਦਾਸ ਨੇ ਬਚਪਨ ਵਿੱਚ ਧੰਨ ਧੰਨ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਰਹਿ ਕੇ ਬਖਸ਼ਿਸ਼ ਹਾਸਲ ਕੀਤੀ। ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਦੇ ਹਜ਼ੂਰੀ ਸੇਵਾ 'ਚ ਵੀ ਸੇਵਾ ਕੀਤੀ ਕਈ ਸਾਲ। ਅਤੇ ਮੈਂ ਆਪ ਜੀ ਨੂੰ ਇੱਕ ਬਚਨ ਦੱਸਾਂ ਕਿ ਬਾਬਾ ਜੀ ਕਿਹਾ ਕਰਦੇ ਸਨ ਕਿ ਮਹਾਂਪੁਰਖ ਕੈਸਾ ਹੋਵੇ। ਬਾਬਾ ਜੀ ਕਹਿੰਦੇ ਸਨ, ਬਾਈ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਦੇਵੇ, ਅਤੇ ਜਿਹੜਾ ਆਪਨੇ ਪਹਿਲੇ ਮੰਗਲਾ ਚਰਨ ਵਿੱਚ ਸ਼ਬਦ ਸੁਣਿਆ ਨਾ, ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈਐ, ਜੇ ਵਸਤ ਮੰਗੀਏ ਸਾਈ ਪਾਈਏ, ਜੇ ਨਾਮ ਚਿੱਤ ਲਾਈਏ। ਬਾਬਾ ਜੀ ਰੋਜ਼ ਬਚਨ ਕਰਿਆ ਕਰਦੇ ਹਨ, ਬਾਈ ਗੁਰੂਆਂ ਦਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ, ਹਾਂ ਸੰਗਤ ਮਹਾਂਪੁਰਸ਼ਾਂ ਦੀ ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਨੇ, ਉਹ ਕਿਵੇਂ ਕਿ ਜਦੋਂ ਇਸ ਤੁਸੀਂ ਸੰਗਤ ਵਿੱਚ ਆ ਕੇ ਜੁੜ ਕੇ ਬੈਠਦੇ ਹੋ, ਭਾਵੇਂ ਅਸੀਂ ਆਪਣੇ ਘਰ ਬੈਠ ਕੇ ਨਿਤਨੇਮ ਕਰਦੇ ਹਾਂ, ਪਰ ਜਦੋਂ ਸੰਗਤ ਵਿੱਚ ਆ ਕੇ ਬੈਠਦੇ ਹਾਂ ਤੇ ਸਾਨੂੰ ਨਜ਼ਰ ਆਉਂਦਾ ਵੀ ਫਲਾਣਾ ਸਿੰਘ ਤਾਂ ਬਹੁਤ ਸਮਾਂ ਵੱਧ ਨਿਤਨੇਮ ਕਰਦਾ, ਸਿਮਰਨ ਕਰਦਾ, ਉਹਦੇ ਵੱਲ ਦੇਖ ਕੇ ਉਤਸ਼ਾਹ ਪੈਦਾ ਹੁੰਦਾ। ਦੂਸਰਾ ਬਚਨ, ਘਰ ਬੈਠ ਕੇ ਇੱਕ ਵਾਰੀ ਵਾਹਿਗੁਰੂ ਦਾ ਸਿਮਰਨ ਕੀਤਾ, ਇੱਕ ਵਾਰੀ ਦਾ ਫਲ ਪ੍ਰਾਪਤ ਹੋ ਜਾਣਾ ਵੀ ਸੰਗਤ ਵਿੱਚ 500 ਸਰੀਰ ਬੈਠਾ ਤੇ ਸਾਰਿਆਂ ਨੇ ਵਾਹਿਗੁਰੂ ਜਪਿਆ ਤੇ ਇਕੱਲੇ ਇਕੱਲੇ ਨੂੰ 500 ਵਾਰੀ ਦਾ ਫਲ ਪ੍ਰਾਪਤ ਹੋਣਾ। ਗੱਜ ਕੇ ਆਖੋ ਸ੍ਰੀ ਵਾਹਿਗੁਰੂ। ਕਿਉਂਕਿ ਸਤਿਗੁਰ ਬਾਣੀ ਵਿੱਚ ਕਹਿੰਦੇ ਹਨ, ਸੰਗਤ ਕਾ ਗੁਣ ਬਹੁਤ ਅਧਿਕਾਈ, ਪੜ ਸੂਆ ਗਨਕ ਉਧਾਰ। ਇਸ ਕਰਕੇ ਸਾਹਿਬ ਬਾਣੀ ਵਿੱਚ ਇੱਕ ਹੋਰ ਬੜਾ ਸੁੰਦਰ ਬਚਨ ਲਿਖਦੇ ਹਨ, ਜੇ ਲੋੜ ਹੈ ਸਦਾ ਸੁਖ ਭਾਈ, ਕਹਿੰਦੇ ਫਿਰ ਕੀ ਕਰ? ਕਹਿੰਦੇ ਸਾਧੂ ਸੰਗਤ ਗੁਰੇ ਬਤਾਈ। ਕਿਉਂ? ਉੱਥੇ ਕੀ ਮਿਲਦਾ? ਸਾਹਿਬ ਕਹਿੰਦੇ ਹਨ, ਉਹਾਂ ਜਪੀਐ ਕੇਵਲ ਨਾਮ, ਸਾਧੂ ਸੰਗਤ ਪਾਰ ਦਵਾ। ਪਿਆਰੀ ਸਾਧ ਸੰਗਤ, ਸੰਗਤ ਵਿੱਚ ਆ ਕੇ ਜਦੋਂ ਨਾਮ ਜਪਾਂਗੇ, ਸੰਗਤ ਦੇ ਦਰਸ਼ਨ ਹੋਣਗੇ। ਮੈਂ ਬਚਪਨ ਵਿੱਚ ਇੱਕ ਮਹਾਂਪੁਰਸ਼ਾਂ ਦਾ ਬਚਨ ਸੁਣਿਆ, ਉਹ ਆਖਣ ਲੱਗੇ ਬਈ ਕਈ ਲੋਕ ਕਹਿੰਦੇ ਹਨ ਮੈਨੂੰ ਸੰਗਤ ਵਿੱਚ ਜਾ ਕੇ ਬਹਿਣਾ ਵੀ ਨਹੀਂ ਆਉਂਦਾ, ਕੋਈ ਸੇਵਾ ਨਹੀਂ ਕਰਨੀ ਆਉਂਦੀ, ਮੇਰੇ ਕੋਲ ਸਮਰੱਥਾ ਵੀ ਕੋਈ ਨਹੀਂ। ਤੇ ਗੁਰਬਾਣੀ ਦੇ ਆਧਾਰ ਤੇ ਮਹਾਂਪੁਰਸ਼ਾਂ ਨੇ ਬਚਨ ਕੀਤਾ, ਉਹ ਭਲਿਆ ਤੂੰ ਸੰਗਤ ਵਿੱਚ ਜਾ ਕੇ ਬਹਿ ਜਾ, ਕੁਛ ਨਾ ਕਰ, ਸੰਗਤ ਉੱਠੇਗੀ, ਸੰਗਤ ਬੈਠੇਗੀ, ਸੰਗਤ ਆਏਗੀ, ਸੰਗਤ ਜਾਏਗੀ, ਕਿਧਰੇ ਹਵਾ ਦਾ ਬੁੱਲਾ ਆ ਗਿਆ, ਇੱਕ ਚਰਨ ਧੂੜ ਦਾ ਕਿਨਕਾ ਉੱਡ ਕੇ ਤੇਰੇ ਮਸਤਕ ਤੇ ਲੱਗ ਗਿਆ ਤੇ ਤੇਰੇ ਅਨੇਕਾਂ ਪਾਪ ਸੜ ਜਾਣਗੇ। ਫਿਰ ਆਖੋ ਇੱਕ ਵਾਰੀ ਸ੍ਰੀ ਵਾਹਿਗੁਰੂ। ਸੋ ਪਿਆਰੀ ਸਾਧ ਸੰਗਤ, ਨਾਮ ਦੇ ਸਦਕੇ ਸਾਡਾ ਭਲਾ ਹੋਣਾ ਹੈ। ਜਿਤਨੇ ਮਰਜ਼ੀ ਕਰਮ ਧਰਮ ਕਰੀਏ, ਪੁੰਨ ਪਾਪ ਕਰੀਏ, ਪੁੰਨ ਦਾਨ ਕਰੀਏ, ਮੁਬਾਰਕ ਹੈ, ਪਰ ਭਲਾ ਨਾਮ ਨੇ ਕਰਨਾ। ਤੇ ਧੰਨੇ ਭਗਤ ਨੇ ਇੱਕ ਗੱਲ ਬੜੀ ਪਿਆਰੀ ਆਖੀ ਹੈ, ਲਾਸਟ ਵਿੱਚ ਪੰਗਤੀ ਆਉਂਦੀ ਹੈ,
कि गोपाल तेरा आरता जो जन तुमरी भगत करन ते तिनके काश सवारता। सो प्यारी साध संगत आओ सारे जुड़ जाइए, जड़ा समा बचिया करो कृपा, आशीष बख्शो ते नाले जपो सारे।

ਖਰੀਦ ਕੇ ਲਾਇਆ ਹੁੰਦਾ ਹੈ। ਵਿਦਆਊਟ ਪਰਮਿਸ਼ਨ ਨੋ ਐਡਮਿਸ਼ਨ, ਜਾਂ ਹੋਰ ਕਈ ਇੰਸਟਰਕਸ਼ਨਾਂ ਦਿੱਤੀਆਂ ਹੁੰਦੀਆਂ ਹਨ। ਅਤੇ ਸਾਹਿਬਾਂ ਦਾ ਦਰ ਐਸਾ ਹੈ, ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚਹੁ ਵਰਨਾ ਕੋ ਸਾਂਝਾ, ਸਾਰੇ ਦਰਵਾਜ਼ੇ ਖੁੱਲ੍ਹੇ ਹਨ ਮੇਰੇ ਸਤਿਗੁਰ ਦੇ ਦਰਬਾਰ 'ਤੇ, ਕੋਈ ਆਵੇ। ਚੌਥੇ ਪਾਤਸ਼ਾਹ ਦਾ ਦਰਬਾਰ ਦੇਖੋ, ਸਾਹਿਬ ਬਾਣੀ ਵਿੱਚ ਕਹਿੰਦੇ ਹਨ, ਗੁਰ ਬਾਬੇ ਫਿਟਕੇ ਸੇ ਫਿਟੇ, ਗੁਰ ਅੰਗਦ ਕੀਤੇ ਕੁੜਿਆਰੇ, ਗੁਰ ਤੀਜੀ ਪੀੜ੍ਹੀ ਵਿਚਾਰਿਆ ਕਿਆ ਹੱਥ ਇਹਨਾਂ ਵਿਚਾਰੇ, ਗੁਰ ਚੌਥੀ ਪੀੜ੍ਹੀ ਟਿਕਿਆ। ਫਿਰ ਕੀ ਕੀਤਾ, ਕਹਿੰਦੇ ਜੇ ਨਿੰਦਕ ਦੁਸ਼ਟ ਸਭ ਤਾਰੇ ਗੱਜ ਕੇ ਆਖੋ ਸ੍ਰੀ ਵਾਹਿਗੁਰੂ। ਸੋ ਪਿਆਰੀ ਸਾਧ ਸੰਗਤ, ਗੁਰਦੁਆਰ ਵਿੱਚ ਜਿਹੜਾ ਸਮਾਂ ਤੁਸੀਂ ਗੁਜ਼ਾਰ ਚੱਲੇ ਹੋ ਨਾ, ਇਹ ਘੜੀਆਂ ਤੁਹਾਡੀਆਂ ਦਰਗਾਹ ਦੇ ਵਿੱਚ ਲੇਖੇ ਵਿੱਚ ਹੈ, ਗੁਰਦੁਆਰ ਵਿੱਚ ਲੋਕ ਪਰਲੋਕ ਵਿੱਚ ਸਹੇਲੀਆਂ ਹਨ। ਆਓ ਸਾਰੇ ਪੜ੍ਹੋ, ਫਿਰ ਸਮਾਪਤੀ ਕਰੀਏ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡੁੱਠੇ ਸ਼ਬਦ ਵਜਾਏ ਤੇਗ ਬਹਾਦਰ ਸਿਮਰਿਆ ਗਰ ਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਿਟ ਕੀਤਾ ਤਿੰਨ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਤਰਮੇਹ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਜਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇ ਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ

ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਣ ਗਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਖ ਦੇਖ ਫਤਿਹ ਬਿਰਤ ਕੀ ਬੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੁੰਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਗੁਰਧਾਮਾਂ ਦਾ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ ਸਜਦਵਾਨਾਂ 'ਚ ਆਪ ਜੀ ਦੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ 'ਚ ਪੌੜੀ ਆਨੰਦ ਸਾਹਿਬ ਜੀ ਕੇ ਗਾਇਨ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਵਾਂ ਸੇ ਸੁੱਤ ਸਪਸ਼ਟ ਬਾਣੀ ਪੜਨ ਦਾ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਆਈ ਸੰਗਤ ਦੀ ਹਾਜ਼ਰੀ ਤਿਲ ਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਗਲਦਾਤਾਂ ਬਖਸ਼ਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਪਿਆਰੇ ਗੁਰਸਿੱਖਾਂ ਦੇ ਰਿਹਾਈ ਚੜ੍ਹਦੀ ਕਲ ਸੰਗਤ ਨੂੰ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਸੋ ਬੇਨਤੀਆਂ ਗੁਰਪ੍ਰਸਾਦ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖ ਵਾਕ ਪਰੰਤ ਆਪਣੇ ਸੁਖ ਆਸਨ ਦੀ ਸੇਵਾ ਆਪ ਬਖਸ਼ ਕਰਕੇ ਲੈ ਲੈਣੀ ਸੀ।

दर्शन प्रसियाए गुरु का जन्म मरण दुख जाए सतनाम।

0: ਗੁਰੂ ਜੀ ਕੀ ਫਤਿਹ, ਜੁਗੋ ਜੁਗ ਅਟਲ। ਸ਼ਬਦ ਗੁਰੂ ਧੰਨ ਧੰਨ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਅਸੂਰੀ ਜੁੜ ਬੈਠੀ ਸਾਧ ਸੰਗਤ ਜੀ, ਵਡਭਾਗੀ ਆਪ ਜੀ ਨੇ ਸੰਦਮਨਾ ਚ ਹਾਜ਼ਰੀ ਭਰਿਆ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਮੂਹ ਸੰਗਤਾਂ ਦੀ ਹਾਜ਼ਰ ਪ੍ਰਵਾਨ ਕਰਨ, ਧਰਮ ਕਰਨ, ਗੁਰਸਿੱਖੀ ਜੀ ਨਾਮ ਦਾਨ ਬਖਸ਼ਣ। ਆਉਣ ਵਾਲੇ ਐਤਵਾਰ ਦੇ ਵਿਸ਼ੇਸ਼ ਦੀਵਾਨ ਸੰਤਾਂ ਮਹਾਂਪੁਰਸ਼ਾਂ ਦੀ ਯਾਦਾਂ ਚ ਸਜ ਰਹੇ ਹਨ, ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਲਗਾ ਜਮ ਲਜਾਏ ਕਰਪਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ, ਤਾਕੀ ਸੇਵ ਨ ਬਿਰਥੀ ਜਾਸੀ, ਅਨੰਦ ਕਰੇ ਤੇਰੇ ਦਾਸਾ, ਚ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਨਾਈ, ਚੌ ਗਿਰਦ ਹਮਾਰੈ ਰਾਮਕਾਰ, ਦੁੱਖ ਲੱਗੇ ਨਾ ਭਾਈ। ਸਤੁ ਗੁਰ ਪੂਰਾ ਪੇਟਿਆ, ਜਿਨ ਬਨਤ ਬਨਾਈ, ਰਾਮ ਨਾਮ ਔਖਦੀ ਆਏ ਕਾਲ ਬੁਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾ, ਸਭ ਆਤ ਮਿਟਾਈ, ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹਾਉ ਨਾ ਤੂੰ ਨਹਿ ਚੁਟੈ, ਨਿਕਟ ਨਾ ਜਾਇਓ ਦੂਤ। ਸਲੋਕ ਮਹੱਲਾ ਪੰਜਵਾਂ, ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਆਹਾਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਵਹੋ ਸੋਹਿਲਾ, ਸਿਵਰ ਹੋ ਸਿਰਜਨਹਾਰੋ। ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਸ ਸੋਹਿਲੇ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀ ਅੜੇ ਸੰਭਾਲੀਅਨ, ਦੇਖੇ ਗਾ ਦੇਵਣ ਹਾਰ, ਤੇਰੇ ਦਾਨੈ ਕੀਮਤ ਨਾ ਪਵੈ, ਤਿਸਤਾ ਤੇ ਕਵਨ ਸੁਮਾਰ। ਸੰਬਤ ਸਾਹਾ ਲਿਖਿਆ, ਮਿਲਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਕਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇ ਆਵਨ। ਰਾਗਾਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੁਖ ਰੱਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਕੜੀਆਂ ਪਹਿਰਾਂ, ਤਿੱਥੀ ਵਾਰੀ ਮਾਂ ਹੁਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾ ਸਰੀ ਮਹੱਲਾ ਪਹਿਲਾ, ਗਗਨ ਮੈਥਾਲ ਰਵਚੰਦ ਦੀਪਕ ਬਣੇ ਤਾਰਿਕਾ, ਮੰਡਲ ਜਨਕ ਮੋਤੀ ਧੂਪ ਮਲ ਆਨ ਲੋ, ਪਵਨ ਚਵਰੋ ਕਰੇ ਸਗਲ ਬਨਰਾਏ, ਫੂਲੰਤ ਜੋਤੀ ਕੈਸੀ ਆਰਤੀ, ਹੋਏ ਪਵਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਪੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕਉ, ਸਹਿਸ ਮੂਰਤ ਨਨਾ ਇਕ ਤੋਹੀ, ਸਹਿਸ ਪਦ ਵਿਮਲ ਨਨ ਏਕ ਪਦ, ਗੰਧ ਬਿਨ ਸਹਿਸ ਤਵ ਗੰਧ ਇਵਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ, ਲੋਭਿਤ ਮਨੋ ਅੰਧਨੋ, ਮੋਹੇ ਆਏ ਪਿਆਸਾ, ਕਿਰਪਾ ਜਲ ਦੇ ਹੇ ਨਾਨਕ ਸਾਰੰਕੋ, ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਭਉ ਭਰਿਆ, ਮਿਲ ਸਾਧੂ ਖੰਡਲ ਖੰਡਾਹੇ, ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਲੇ ਮੰਡਲ ਮੰਡਾਹੇ, ਕਰ ਸਾਧੂ ਅੰਜਲੀ ਪੁਨ ਵੱਡਾਹੇ, ਕਰ ਡੰਡੌਤ ਪੁਨ ਵੱਡਾਹੇ ਰਹਾਉ। ਸਾਕਤ ਹਰ ਸਾਧ ਨੇ ਜਾਣਿਆ, ਤਿਨੇ ਅੰਤਰ ਹਉ ਮੈਂ ਕੰਡਾਹੇ, ਜਿਉਂ ਜਿਉਂ ਚਲੈ ਚੁਵੈ ਦੁਖ ਪਾਵੈ, ਜਮਕਾਲ ਸਹਿ ਸਿਰ ਡੰਡਾਹੇ। ਹਰ ਜਨ ਹਰ ਹਰ ਨਾਮ ਸਮਾਣੀ, ਦੁੱਖ ਜਨਮ ਮਰਨ ਪਵ ਖੰਡਾਹੇ, ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਵ ਖੰਡ ਬ੍ਰਹਿਮੰਡਾਹੇ। ਹਾਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾਹੇ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾਹੇ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਕਰੋਂ ਬੇਨਤੀ ਸੁਨੋ ਹੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹ ਖਾੜ ਚਲੋ ਹਰਲਾਹਾ, ਆਇਆ ਕਹਿ ਬਸਨ ਸਹੇਲਾ, ਔਜ ਕਟੈ ਦਿਨ ਸਰੇ ਨਾਰੇ, ਮਨ ਗੁਰ ਮਿਲਕਾ ਸਵਾਰੇ, ਰਹਾਓ ਇਹੋ ਸੰਸਾਰ ਬਿਕਾਰ, ਸੰਸੇ ਮਹਿ ਧਰਿਓ ਬ੍ਰਹਮ ਗਿਆਨੀ, ਜਿਸ ਜਗਾਏ ਪਿਆਵੈ ਇਹੋ ਰਾਸੇ, ਅਕਤ ਕਥਾ ਤਿਨ ਜਾਨੀ, ਜਾਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੇ ਬਸੇਰਾ, ਨਿਜ ਘਰ ਮਹਿਲ ਪਾਓ ਸੁਖ ਸਹਿਜੇ, ਭੌਰ ਨਾ ਹੋਏ ਕੋ ਫੇਰਾ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਖੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਅਵਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਰ ਬਖਸ਼ਾਂ ਕੀਤੀ ਅੰਮ੍ਰਿਤ ਵਿੱਚ ਲੈ ਕੇ ਸੁੰਦਰ ਸਿੰਘ ਆਸਨ ਤੇ ਸੱਜ ਕੇ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟਾਨ ਸ਼ੁਕਰ ਹੈ। ਸਵੇ ਆਪ ਜੀ ਦੀ ਹਜ਼ੂਰੀ 'ਚ ਸੰਧਿਆ ਦਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਦੇ ਸੁਖਾਸ ਸੁਣੋਏ ਸੋਹਿਲਾ ਬਾਣੀ ਦਾ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹਵਾਸੀ ਸਮਤ ਬਖਸ਼ਣੀ ਆਪ ਜੀ ਦੇ ਭਾਣੇ ਚਾਰ ਪਹਿਰ ਦਿਨ ਸੁੱਖਾਂ ਨਾਲ ਬਤੀਤ ਹੈ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਏ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਹਨ ਆਪ ਚੱਲ ਕੇ ਬਿਰਾਜਮਨ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਜਾਗਰਤਾ ਬਖਸ਼ ਕੇ ਦਰਸ਼ਨ ਦਾਰੇ ਬਖਸ਼ਣੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

सिमरत बंद कर देना। आने आने

ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Vai guru, vai guru, vai guru, vai guru, vai.

ਕਹੋ ਸਿਮਰਹਿ ਬਸੇ ਹਰ ਨੇਰੇ, ਸੰਤ ਕਿਰਪਾ ਤੇ ਅਣਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਭਨ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿੰਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾਂਤ ਨ ਪਾਰ।

ਹੁਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਅਕਾਰ ਹਰ ਸਿਮਰਨ ਮਹਿ ਆਮ ਨਿੰਕਾਰ।

ਤੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸ੍ਰਿਸ਼ ਪੇਖੇ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ।

ਭਾਰ ਜੋ ਬਣ ਭੋਜਨ ਸੁਖ ਸੂਦ ਬਿਰਧ ਭਿਆਉ ਪ੍ਰਸਾਦ ਸੈਨ ਮੁਖਿ ਪਿਆਉ ਬੈਠ ਕਵ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਜੈ ਬਖਸ ਲੇ ਹੋ ਤਾਉ ਨਾਨਕ ਸੀਜੈ ਜਿਹ ਪ੍ਰਸਾਦ ਧਰ ਉਪਰ ਸੁਖ ਬਸ ਹੈ ਸੁਤ ਪ੍ਰਾਤ ਮੀਤ ਬੰਤਾ ਸੰਗ ਹਸ ਹੈ ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵ ਕੇ ਮੁਲਾ ਜਿਹ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ

ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨੇ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾੜ ਪਹਿਰ ਸਿਮਰਹੁ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਣ ਜੋਗ ਜੇ ਪ੍ਰਸਾਦ ਪਾੜ ਪਿਤੰਬਰ ਹੰਧਾਵੈ ਤਿਸੇ ਤਿਆਗ ਕਤ ਅਵਰ ਲਭਾਵੇ ਜੇ ਪ੍ਰਸਾਦ ਸੁਖ

ਸੰਗ ਸਭ ਵਚਨ ਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਉਪਰ ਯਤਨ ਸਾਧਕ ਸੰਗ ਏਕ ਉਪਰ ਯਤਨ ਸਾਧਕੀ ਮਹਿਮਾ ਵਰਨੈ ਕੌਣ ਪ੍ਰਾਣੀ ਨਾਨਕ ਸਾਧਕੀ ਸੋਭਾ ਪ੍ਰਭ ਮਹਿ ਸਮਾਨੀ ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪਰਫੁਲੈ ਸਾਧਕ ਸੰਗ ਆਵਹਿ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ

ਪੂਜੈ ਸਾਧਕ ਸੰਗ ਦ੍ਰਿੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਗ ਸਭ ਕੋਲ ਉਦਾਰ।

ਸੁਣ ਰਸ ਹੈ। ਸਾਧਕ ਸੰਗ ਸੁਨੋਹਰ ਨਾਓ, ਸਾਧ ਸੰਗ ਹਰ ਕੇ ਗੁਣ ਗਾਓ। ਸਾਧਕ ਸੰਗ ਨਾ ਮਨ ਤੇ ਬਿਸਰੇ, ਸਾਧ ਸੰਗ ਸਰ ਪਰ ਨਿਹਤਰੇ। ਸਾਧਕ ਸੰਗ ਲੱਗੇ ਪ੍ਰਭ ਮੀਠਾ, ਸਾਧੂ ਕੈ ਸੰਗ ਘਟ ਘਟ ਡੀਠਾ। ਸਾਧ ਸੰਗ ਪਹਿਆ ਗਿਆਕਾਰੀ, ਸਾਧ ਸੰਗਤ ਪਹੀ ਮਾਰੀ। ਸਾਧ ਕੈ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ। ਸਾਧਕ ਮਹਿਮਾ ਬੇਦਨਾ ਜਾਣੇ, ਜੇ ਤਾ ਸੁਣੇ ਤੇ ਤਾ ਬਖਿਆ ਨੇ। ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ।

ਇੱਕ ਸਮਿਨ ਕੋਏ ਨਾਨਕ ਹਿਲ ਛਨ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮਹਿ ਕਮਲੇ ਬ੍ਰਹਮ ਗਿਆਨੀ ਸਦਾ ਨਿਰਦੋਖ ਜੈ ਸੂਰ ਸਰਬ ਕਉ ਸੁਖ।

ਮਨਮੁਗਤ ਪਾਰ ਬ੍ਰਹਮ ਕੇ ਸਗਲੇ ਠਾਓ ਜੇ ਜਦ ਘਰ ਰਾਖੇ ਤੈਸਾ ਤਿਨ ਲਾਓ ਆਪੇ ਕਰਨ ਕਰਾਵਣ ਜੋਗ ਪ੍ਰਭ ਭਾਵ ਹੈ ਸੋਈ ਫੁਨ ਹੋਗ।

ਚਾਰ ਬਿਉਹਾਰੀ ਕਈ ਕੋਟ ਪੈਤ ਇਥਵਾਸੀ ਕਈ ਕੋਟ ਬੰਨ ਭ੍ਰਮੇ ਉਦਾਸੀ ਕਈ ਕੋਟ ਬੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ।

ਤਾਂ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ ਸੁਖੀ ਬਸੇ ਮਸਕੀਨੀ ਆਵ ਨਿਵਾਰ ਤਲੇ ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕੇ ਅੰਤਰ ਰਾਜ ਮਹਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਣੇ ਮੈਂ ਜੋ ਬਣਵੰਤ ਸੋਵਤ ਬਿਸਟਾ ਕਾ ਜੰਤ ਆਪ ਸਿਖਾਓ ਕਰਮਵੰਤ ਕਹਾਵੇ ਜਨਮ ਮਰੇ ਬੋ ਜੋਣ ਪ੍ਰਭਾਵੇ

ਜਿਉਂ ਲਾਵੇ। ਸੰਤਨ ਕੈ ਦੁਖ ਨ ਸਰਪ ਜੋਨ ਪਾਇ, ਸੰਤ ਕੇ ਦੁਖ ਨ ਤ੍ਰਿਗਤ ਜੋਨ ਕਜਮਾਇ, ਸੰਤਨ ਕੈ ਦੁਖ ਨ ਤਿਸ ਨਾਮੈ ਜਲੇ, ਸੰਤ ਕੇ ਦੁਖ ਨ ਸਭ ਕੋ ਛਲੈ, ਸੰਤ ਕੇ ਦੁਖ ਨ ਤੇ ਸਭ ਜਾਇ, ਸੰਤ ਕੇ ਦੁਖ ਨੀਚ ਨਿਚਾਇ, ਸੰਤ ਦੁਖੀ ਕਾ ਥਾਉ ਕੋ ਨਾਹੀ, ਨਾਨਕ ਸੰਤ ਭਾਵੇ ਤਾਂ ਪੀਂਘਤ ਪਾਹੇ।

ਸੰਤ ਕੇ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਭਾਵੇ ਤਲੈ ਮਿਲਾਏ ਸੰਤ ਕਾ ਦੁਖੀ ਅਦਵੀ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕੋ ਧਿਆਨ ਪ੍ਰਭਾਈਏ ਸੰਤ ਕਾ ਦੁਖੀ

ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਣੋ ਤੇ ਸੁਖੀ ਏਕੋ ਏਕ ਏਕ ਪਛਾਣੇ ਤੁਧ ਕੀ ਉਹ ਸੋਝੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹੇ ਨਿਰੰਜਣ ਜਾਣਿਆ ਗੁਰ ਪ੍ਰਸਾਦ ਆਪਣੇ ਆਪ ਸੁਜੈ ਤਿਸ ਕੀ ਜਾਣੋ ਤ੍ਰਿਸ ਨਾ ਬੂਝੈ

ਸੋਦਤ ਸੋਦਤ ਸੋਦਤ ਸੀਜਿਆ ਗੁਰ ਪ੍ਰਸਾਦ ਤਤ ਸਭ ਬੂਝਿਆ ਜਬ ਦੇਖੋ ਤਬ ਸਭ ਕਹਿ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨਹਿ ਕਹਿ ਜਨਮੈ ਨਹਿ ਕਹਿ ਮਰੇ ਆਪਣ ਚਲ ਤੇ ਆਪ ਹੀ ਕਰੇ ਆਵਣ ਜਾਵਣ ਦ੍ਰਿਸ਼ਟਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ।

ਤਨਮੰਤ ਪ੍ਰਭ ਕੇ ਸੇਵਕ ਸਗਲੇ ਉਦਾਹਰਨ ਪ੍ਰਭ ਕੇ ਸੇਵਕ ਦੂਖ ਸਾਰਣੇ ਆਪੇ ਮੇਲ ਲੈ ਕਿਰਪਾਲ ਗੁਰ ਕਾ ਸ਼ਬਦ ਜਪ ਭੈ ਨਿਹਾਲ ਗੁਰ ਕੀ ਸੇਵਾ ਸੋਈ ਲਾਗੇ ਜਿਸਨੋ ਕਿਰਪਾ ਕਰੇ ਬਿਡਭਾਗੇ।

ਸੋਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ਾਂ ਸਾਤਰੇ ਕੀ ਚਰਨੀ ਪਾਵ ਨਾਨਕ ਕਹਿ ਮਨ ਹੂੰ ਰਾਉ ਮਨ ਸਭ ਪੂਰਨ ਸਰਨਾ ਜੋਗ ਜੋ ਕਿਰਪਾ ਸੋਈ ਹੋਗ।

ਗੁਰ ਦੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾ ਕੈ ਹਿਰਦੈ ਪ੍ਰਵੇਸ਼ ਸਤ ਨਿਰਤ ਬੂਝੇ ਜੇ ਕੋਈ ਨਾਮ ਜਪਤ ਤਾਂ ਕੀ ਗਤ ਹੋਇਆ ਸਤ ਕੀ

ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੋ ਕਰਨੇ ਹਰ ਵਰਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨ ਜਾਣੇ ਕੀ ਅਨਾਨਕ ਜੋਤ ਭਾਵ ਸੋ ਵਰਤੀਆ ਬਿਸਮਣ ਬਿਸਮ ਪਹਿ ਬਿਸਮਾਦ ਜਿਨ ਬੂਝਿਆ ਤਸਾ ਸੁਵਾਦ ਪ੍ਰਭ ਕੇ ਰੰਗ ਰਾਜਨ ਰਹੇ ਗੁਰ ਕੈ ਭਜਨ ਪਦਾਰਥ ਲਹੇ ਓਏ ਦਾਤੇ ਦੁਖ ਕਾਟਨ ਹਾਰ ਜਾ ਕੈ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੋਵੜ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰਪ੍ਰਸਾਦ ਨਾਨਕ ਫਲ ਪਾਵੇ ਸਲੋਕ ਆ ਸੱਚ ਗਾ ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਹਾਰ ਪੂਜਾ ਸਤ ਸਤ ਸੇਵਦਾਰ ਦਰ ਸੁਣ ਸਤ ਸਤ ਪੇਖਣ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ

ਨਾਥ ਮਾਨ ਇਸ ਜਤਨ ਕਰਤ ਬਹੁ ਭਾਤ ਇਸ ਕੇ ਕਰਤਵ ਬਿਰਥੇ ਜਾਤ ਮਾਰੇ ਰਾਖੇ ਵਰਨ ਕੋਇ ਸਰਬ ਦੀਆਂ ਕਰ ਆਖਿਆ ਸੋਏ ਕਾਹੇ ਸੋਜ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਾਖੇ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਤਿਹ ਮਨ ਤਨ ਤ੍ਰਪੀਏ

ਸਾਰਾ ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਦੁਰਿਆਇ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਇਆਲ

ਸਾਧ ਕੇ ਸੰਗ ਰਚ ਰਚਨਾ ਆਪਣੀ ਗਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨ ਚਾਲੇ ਬਿਨ ਭਜਨ ਵਿਖਿਆ ਸਗਲੀ ਸਾਰ ਹਰ ਹਰ ਨਾਮ ਕਮਾਵਨਾ ਨਾਨਕ ਹਿਵਤਨ ਸਾਰ ਅਸ਼ਟਪਦੀ।

ਹੋਹੇ ਅਚਿੰਤ ਬਸੈ ਸੁਖ ਨਾਲ ਸਾਸ ਗ੍ਰਾਸ ਹਰਨਾਮ ਸੰਭਾਲ ਛਾੜ ਸਿਆਣੂ ਸਗਲੀ ਮਨਾ ਸਾਧ ਸੰਗ ਪਾਵੇ ਸਹਿਜ ਧਨਾ ਹਰ ਪੂੰਜੀ ਸੰਚ ਕਰੋ ਬੇਵਾਰੀ ਹਾਂ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇਹ ਕਹੁ ਨਾਨਕ ਜਾ ਕੇ ਮਸਤਕ ਲੇਖ।

ਅੰਮ੍ਰਿਤ ਸੁਖ ਹੋਏ। ਸੇਵਕ ਕੀ ਮਨਸਾ ਪੂਰੀ ਪਹੀ ਸਤਿਗੁਰ ਤੇ ਨਿਰਮਲ ਮਤ ਲਈ। ਜਨ ਕਉ ਪ੍ਰਭ ਹੋਇਓ ਦਇਆਲ, ਸੇਵਕ ਕੀ ਨੂੰ ਸਦਾ ਨਿਹਾਲ। ਬੰਧਨ ਕਾਟ ਮੁਗ ਜਨ ਪਹਿਆ, ਜਨਮ ਮਰਨ ਦੁਖ ਪ੍ਰਮ ਗਾਇਆ। ਇਸ ਪੁੰਨੀ ਸਰਦਾਸਾ ਪੂਰੀ ਰਾਵ ਰਹਿਆ, ਸਤਸੰਗ ਹਜੂਰੀ ਜਿਸ ਕਾ

ਬੂਟਾ ਗਾਂਢੈ ਗੁਰ ਪੂਰੈ ਤਤ ਹੈ ਬੁਝਾਇਆ ਪ੍ਰਭ ਆਪਣਾ ਨਾਮ ਜਨ ਧਿਆਇਆ ਸਾਜਣ ਸੰਤ ਕਰੋ ਹੁਕਾਮਾਨ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵ ਆਵ ਜਪ ਹਵਰੇ ਨਾਮ ਜਪਾਵ ਭਗਤ ਪਾਏ ਤਰੀ ਐ ਸੰਸਾਰ ਬਿਨ ਭਗਤੀ ਤਨ ਹੋਸੀ ਸਾਰ ਸਰਬ ਕਲਿਆਣ ਸੁਖ ਨਿਦ ਨਾਮ ਬੂੜ ਜਾਤ ਪਾਏ ਵਿਸਰਾਮ ਸਗਲ ਦੂਖ ਕਾਵਤ ਨਾਥ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਾਹ ਚਾਉ ਮਨ ਤਨਿਅੰਤਰੀ ਸੁਆਉ ਨੇਤਰ ਉਪੇਖ ਦਰਸ ਸੁਖ ਹੋਏ।

ਗੁਰਮੰਤਿ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਰੋਗ ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ ਆਪਣ ਕੀਆ ਨਾਨਕ ਆਪੇ ਹੀ ਫਿਰ ਜਾ ਅਸ਼ਟਪਦੀ

ਸੋ ਕਹੋ ਕਿਸੇ ਵਿਆਪਤ ਜਬ ਆਪਣੇ ਆਪ ਪਾਰ ਬ੍ਰਹਮ ਤਬ ਮੋਹ ਕਹਾਂ ਕਿਸੇ ਵਤ ਪਰਮੇ ਆਪਣੇ ਖੇਰੇ ਆਵਰਤੀ ਜਾ ਨਾਮ ਕਰ ਰਹੇ ਹਾਰਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕਹੋ ਕਿਸ ਕਹੋ ਗਣੀ।

ਪਹਿਰਿਆ ਦੂਜਾ ਕਹਿ ਦ੍ਰਿਸ਼ਟਾਰ ਅਸਪਦੀ ਆਪ ਕਥੇ ਆਪ ਸੁਣ ਲੈ ਹਾਰਿਆ ਪੇ ਕਾ ਵਿਸਥਾਰ ਜਾਤ ਸੁਭਾਵੇ ਤਾਂ ਸ੍ਰਿਸ਼ਟੀ ਉਪਾਏ ਆਪਣੇ ਭਾਣੇ ਲੈ ਸਮਾਜ ਤੁਮ ਤੇ ਪਹਿਨਾ ਹੀ ਕਿਛ ਹੋਇਆ ਆਪਣੇ ਸੂਦ ਸਭ ਜਗਤ ਪਰੋਏ ਜਾਕ ਪ੍ਰਭ ਜੀਓ ਆਪ ਬੁਝਾਏ ਸਤਨਾਮ ਸੋ ਜਿਨ ਪਾਏ ਸੋ ਸੁੰਦਰ ਸਿੰਘ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ।

ਰਾਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਰੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੇ ਸਹੋਤ ਨਿਹਾਲ ਤਾ ਕੇ ਨਿਕਟ ਨਾਵਤ ਕਾਲ ਅਮਰ ਭੈ ਅਮਰਾਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ।

ਲੋਕ ਪੂਰਾ ਪ੍ਰਭਰਾ ਦਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ।

ਜਾ ਕੇ ਮਸਤਕ ਕਰਮ ਪ੍ਰਭ ਪਾਇ ਸਾਧ ਸਰ ਨਾਨਕ ਤੇ ਆਏ। ਜਿਸ ਮਨ ਬਸੈ ਸੁਣੈ ਲਾਏ ਪ੍ਰੀਤ, ਤਿਸ ਜਨ ਆਵੇ ਹਰ ਪ੍ਰਭ ਚੀਤ।

ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸੱਚੇ

ਹੁਕਮੀ ਹੋ ਮਨ ਜੀ ਹੁਕਮ ਮਿਲਾ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁੱਝੈ ਤਾਂ ਹਮੈ ਕਹਿ ਨਾ ਕੋਈ।

ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਬਿਗਸਾਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਹੁ ਅਪਾਰ ਆਖੇ ਮੰਗੇ ਦੇਹੇ ਦਹੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮਹਾਉ ਕੇ ਬੋਲਣ ਬੋਲੀ ਆਏ ਜਿਤ

ਆਈ ਜਿਹੋ ਜਾਣਾ ਅੱਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਹੇ ਕਰੀ ਜੇਤੀ ਸਿਰ ਠੂਪਾਈ ਵੇਖਾਂ ਵਿਣ ਕਰਮਾਂ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੈ ਸਭ ਕੋਏ ਚੰਗਾ ਨਾਉਂ ਰਖਾਏ ਕਹਿ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਏ ਨਾ ਸੁਜਾਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬ੍ਰਹਮਾ ਇੰਦ ਸੁਣਿਆ ਮੁਖ ਸਾਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤਸੰਤੋ ਗਿਆਨ ਸੁਣਿਆ ਅੜਸੜ ਕਾ ਇਸ਼ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ

ਜਾਣ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ

ਰੱਖਿਆ ਜਿਨ ਸੂਤ ਜੇ ਕੋ ਬੁੱਝਿਆ ਹੋਵੇ ਸਚਿਆਰ ਤਬਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲਾ ਕਮਨ ਜੋਰ ਜੀ ਆਜ਼ਾਦ ਰੰਗਾ ਕੇ ਨਾਮ ਸਭਨਾਲ

ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਮ ਅਸੰਖ ਥਾਮ, ਅਗਮ ਅਗਮ ਅਸੰਖ ਲੋਹ, ਅਸੰਖ ਹੈ ਸਿਰਪ

ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸੋਖੇ, ਮੂੰਹ ਤਪਲੀਤੀ ਕੱਪੜ।

ਅਵਹ ਸਮੁੰਦ ਨਾ ਜਾਣੀਐ ਸਮੁੰਦ ਸ਼ਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨ ਹੋ ਨਾ ਵੀਸਰਹਿ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਣੈ ਦੇਨ ਨਾ ਅੰਤ ਅੰਤ ਨਾ

ਕਿਤੇ ਲੈ ਲੈ ਮੁੱਕਰ ਪਾਹੇ, ਕਿਤੇ ਮੂਰਖਾ ਹੀ ਖਾਹੇ, ਕਿਤਿਆਂ ਦੁੱਖ ਪੁੱਗ ਸਦਮਾਰ, ਇਹ ਭੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੇ ਹੋਏ,

ਧਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕਹਿ ਉੱਠ ਉੱਠ ਜਾਹੇ ਇੱਥੇ ਕਿਤੇ ਹੋਰ ਕਰੇ ਤਾਖ ਨਾ ਸਕੇ ਕਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਹੇ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤਬੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾਂ ਕਿਤੇ ਬਾਮਣ ਹਾਰੇ ਕਿਤੇ ਰਾਗ ਭਰੀ ਸਿਉਂ ਕਹੀਅਨ ਕਿਤੇ ਗਾਵਣ ਹਾਰੇ ਗਾਵੇ ਤੁਹਾਨੂੰ ਪਾਉਣ ਪਾਣੀ ਬੈ ਸੰਤਰ ਗਾਵਾ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵੇ ਇੰਦ ਇੰਦਾਸਨ ਬੈਠੇ ਦੇਵਤਿਆਂ ਦਰਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੰਡਿਤ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮਾਸ਼ ਪਿਆਲੇ ਗਾਵਨ ਰਤ ਨੂੰ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਪਰਭੰਡਾ ਤਰ ਕਰ ਰੱਖੇ ਧਾਰੇ ਸਹੀ ਤੁਧ ਨੂੰ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ।

ਤੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ, ਰੰਗੀ ਰੰਗੀ ਭੰਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਬਾਦਸ਼ਾਹੋ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ, ਮੰਦਾ ਸੰਤੋਖ ਸਰਬਤ ਝੋਲੀ ਧਿਆਨ ਕੀ

ਪ੍ਰਗੀ ਧਰਮਸਾਲ ਤਿਸੁ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਆਨੰਦ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵਾ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਮਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ਼ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ

ਵੈਤ ਵਿਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਪਾਉ ਖਰਾ ਅਗੰਤ ਬਤਾਓ ਭਾਂਡਾ ਪਾਉ ਅੰਮ੍ਰਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ।

ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵਾ ਪ੍ਰਸਾਦ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗਾ ਰੇਖ ਭੇਖ ਕਉ ਕਹਿ ਨਾ ਸਕਤ ਕਿਹੇ। ਅਚਲ ਮੂਰਤ ਅਨੁਭਵ ਪ੍ਰਕਾਸ਼ ਮਿਤੂਜ ਕਹਿਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਂਦਰਨ ਕਹਿਤ ਤਵਾ ਸਰਬਨਾਮ ਕਥੈ ਕਮਨ ਵਰਨ ਕਰਮਨਾਮ ਵਰਨਤ ਸੁਮਤ ਭੁਜੰਗ ਪ੍ਰਿਆਤ ਛੰਦ। ਨਮਸਤਮੰਗ ਅਕਾਲੇ ਨਮਸਤਮੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਹੇ ਨਮਸਤੰਗ ਜਾਹੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਠਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੁਏਕੇ ਨਮਸਤੰਗ ਅਨੇਕਾ ਨਮਸਤੰਗ ਭੂਤੇ ਨਮਸਤੰਗ ਜੁਪੇ ਨਮਸਤੰਦਰ ਕਰਮੇ ਨਮਸਤੰਦਰ ਭਰਮੇ ਨਮਸਤੰਦਰ ਦੇਸੇ ਨਮਸਤੰਦਰ ਭੇਸੇ ਨਮਸਤੰਦਰ ਨਾਮੇ ਨਮਸਤੰਦਰ ਕਾਮੇ ਨਮਸਤੰਦਰ ਧਾਤੇ ਨਮਸਤੰਦਰ ਗਾਤੇ ਨਮਸਤੰਦਰ ਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਦਰ ਥਾਪੇ ਨਮਸਤੰਗ ਥਾਪੇ ਨਮਸਤੰਦਰ ਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਦਰ ਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤਰਮੇ ਨਮਸਤੰਗ ਜਲਾਸਰੇ ਨਮਸਤੰਗਰ ਆਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਅਮਜਮੇ ਨਮਸਤ ਅਜਮੇ ਅਦੇਸੰਗ ਅਦੇਸੇ ਨਮਸਤੰਗ ਭੇਸੇ ਨਮਸਤੰਦਰ ਧਾਮੇ ਨਮਸਤੰਦਰ ਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਬਨਮੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤ ਦਿਆਲੇ ਨਮਸਤੰਗ ਵਰਨੇ ਨਮਸਤੰਗ ਮਰਨੇ ਨਮਸਤੰਗ ਜਰਾਰੰਗ ਨਮਸਤੰਗ ਰਤਾਰੰਗ ਨਮੋ ਸਰਬ ਧੰਦੇ ਨਮੋ ਸਤ ਬੰਦੇ ਨਮਸਤੰਦਰ ਸਾਕੇ ਨਮਸਤੰਦਰ ਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਨਮਸਤੰਗ ਨਮਸਤੰਗ ਮਹੰਤੇ ਨਮਸਤਰਾਗੇ ਨਮਸਤੰਗ ਸੁਭਾਗੇ ਨਮੋ ਸਰਬ ਸੋਖੰਗ ਨਮੋ ਸਰਬ ਪੋਖੰਗ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ।

ਨੇ ਚਤੁਰ ਜਗਰ ਵਰਤੀ, ਚਤੁਰ ਜਗਰ ਭਰਤੀ, ਚਤੁਰ ਜਗਰ ਪਾਲੇ, ਚਤੁਰ ਜਗਰ ਕਾਲੇ, ਚਤੁਰ ਜਗਰ ਪਾਸੇ, ਚਤੁਰ ਜਗਰ ਵਾਸੇ, ਚਤੁਰ ਜਗਰ ਮਾਨ, ਚਤੁਰ ਜਗਰ ਦਾਨ, ਚਾਉ ਚਰੀ ਛੰਦ, ਨਾ ਸਤਰੇ ਨਾ ਮਿੱਤਰ ਨਾ ਭਰਮ ਨਾ ਪਿੱਤਰ ਨਾ ਕਰਮ ਨਾ ਕਾਏ, ਅਜਨਮ ਅਜਾਏ, ਨਾ ਚਿਤਰੇ ਨਾ ਮਿੱਤਰ ਪਰੇ ਹੈ ਪਵਿੱਤਰ ਪ੍ਰਤੀਸੈ ਅਦਿਸੈ ਆਦਰਸੈ ਅਗਰਸੈ ਭਗਵਤੀ ਛੰਦ ਤਵਾ ਪ੍ਰਸਾਦ ਕਥਤੇ ਕੇ ਆ ਸ਼ਿਜ ਦੇਸਾ ਕੇ ਆ ਭਿਜ ਪੇਸਾ ਕੇ ਆ ਗੰਜ ਕਰਮੈ ਕੇ ਆ ਪੰਜ ਭਰਮੈ ਕੇ ਆ ਭਿਜ ਲੋਕੇ ਕੇ ਆ ਸੁਕੇ ਕੇ ਅਭੂਤ ਵਰਨੇ ਕੇ ਵਿਭੂਤ ਕਰਨਾ ਹੈ ਕੇ ਰਾਜੰਗ ਪ੍ਰਵਾਹ ਹੈ ਕੇ ਧਰਮੰਗ ਤੁਜਾ ਹੈ ਕੇ ਆ ਸੋਕ ਵਰਨੇ ਕੇ ਸਰਬਾ ਅਭਰਨੇ ਕੇ ਜਗਤੰਗ ਕਿਰਤੀ ਹੈ ਕੇ ਸ਼ਤਰੰਗ ਛਤਰੀ ਹੈ ਕੇ ਬ੍ਰਹਮੰਗ ਸਰੂਪੇ ਕੇ ਅਨੁਭਵ ਅਨੁਪੇ ਕੇ ਆਦ ਅਦੇਵ ਕੇ ਆਪ ਅਭੇਵ ਹੈ ਕੇ ਸ਼ਤਰੰਗ ਬਿਹੀਨ ਹੈ ਕੇ ਏਕਾ ਅਧੀਨ ਹੈ ਕੇ ਰੋਜ਼ੀ ਰਜ਼ਾ ਕੇ ਰਹੀ ਮੇਰੇ ਹਾਕੇ ਕੇ ਪਾਕ ਬਿਆਵ ਕੇ ਗੈਬ ਲਗੈਬ ਹੈ ਕੇ ਅਫਲ ਗੁਨਾਹ ਹੈ ਕੇ ਸ਼ਾਹਨ ਸ਼ਾਹ ਕੇ ਕਾਰਨ ਕੁਰਿੰਦਾ ਕੇ ਰੋਜ਼ੀ ਦਾ ਹੁੰਦਾ ਹੈ ਕੇ ਰਾਜ ਗ੍ਰਹੀ ਮੈਂ ਕੇ ਕਰਮੰਗ ਕਰੀ ਮੈਂ ਕੇ ਸਰਵੰਗ ਕਲੀ ਹੈ ਕੇ ਸਰਵੰਗ ਦਲੀ ਹੈ ਕੇ ਸਰਬਤਰ ਮਾਨ ਹੈ ਕੇ ਸਰਬਤਰ ਦਾਨ ਹੈ ਕੇ ਸਰਬਤਰ ਗਾਉਣ ਹੈ ਕੇ ਸਰਬਤਰ ਭਾਉਣ ਹੈ ਕੇ ਸਰਬਤਰ ਦੇਸ ਹੈ ਕੇ ਸਰਬਤਰ ਪੇਸਾ ਹੈ ਕੇ ਸਰਬਤਰ ਰਾਜ ਹੈ ਕੇ ਸਰਬਤਰ ਸਾਜ ਹੈ ਕੇ ਸਰਬਤਰ ਦੀਨਾ ਹੈ ਕੇ ਸਰਬਤਰ ਲੀਲਾ ਹੈ ਕੇ ਸਰਬਤਰ ਜਾ ਹੋ ਕੇ ਸਰਬਤਰ ਭਾ ਹੋ ਕੇ ਸਰਬਤਰ ਦੇਸਾ ਹੈ ਕੇ ਸਰਬਤਰ ਪੇਸਾ ਹੈ ਕੇ ਸਰਬਤਰ ਕਲ ਹੈ ਕੇ ਸਰਬਤਰ ਪਲ ਹੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਰਾਜੇ ਕੇ ਸਰਬਤਰ ਰਾਜੇ ਕੇ ਸਰਬਤਰ ਕਾਜ ਹੈ ਕੇ ਸਰਬਤਰ ਰਾਜੇ ਕੇ ਸਰਬਤਰ ਸੁੱਖ ਹੈ ਕੇ ਸਰਬਤਰ ਭੁੱਖ ਹੈ ਕੇ ਸਰਬਤਰ ਤਰਾਣੇ ਕੇ ਸਰਬਤਰ ਪੁਰਾਣੇ ਕੇ ਸਰਬਤਰ ਦੇਸਾ ਹੈ ਕੇ ਸਰਬਤਰ ਭੇਸਾ ਹੈ ਕੇ ਸਰਬਤਰ ਮਾਨ ਹੈ ਸਦੈਵ ਪ੍ਰਧਾਨ ਹੈ ਕੇ ਸਰਬਤਰ ਜਾਪਿਆ ਕੇ ਸਰਬਤਰ ਥਾਪਿਆ ਹੈ ਕੇ ਸਰਬਤਰ ਭਾਨਾ ਹੈ ਕੇ ਸਰਬਤਰ ਮਾਨ ਹੈ ਕੇ ਸਰਬਤਰ ਇੰਦਰਾ ਹੈ ਕੇ ਸਰਬਤਰ ਚੰਦਰਾ ਹੈ ਕੇ ਸਰਬੰਗ ਕਲੀਮੇ ਕੇ ਪਰਮੰਗ ਫਹੀਮੇ ਕੇ ਆਕਲ ਅਲਾਮੇ ਕੇ ਸਾਹਿਬ ਕਲਾਮ ਹੈ ਕੇ ਉਸ ਨਾਲ ਮਜੂ ਹੈ ਤਮਾਮ ਰਜੂ ਹੈ ਮੈਸੁਲ ਸਲਾਮ ਹੈ ਸਲੀਖ ਦੁਮਦਾਮ ਹੈ ਗਰੀਬ ਸ਼ਗਸਤ ਹੈ ਗਰੀਬ ਪ੍ਰਸਤਾ ਹੈ ਮਿਲੰਦੁਲ ਮਕਾਨ ਹੈ ਜ਼ਮੀਨ ਜ਼ਮਾਨ ਹੈ ਤਮੀਜ਼ੁਲ ਤਮਾਮ ਹੈ ਰਜੁਲ ਨਿਧਾਨ ਹੈ ਅਰੀਫ ਉਲ ਅਜੀਮ ਹੈ ਰਜਾਇਗ ਯਕੀਨ ਹੈ ਅਨੇਕੁਲ ਤਰੰਗ ਹੈ ਭੇਦ ਹੈ ਅਭੰਗ ਹੈ ਅਜ਼ੀਜ਼ੁਲ ਨਿਵਾਜ ਹੈ ਗਰੀਬ ਖਰਾਜ ਹੈ ਨਿਰੁਖ ਸਰੂਪ ਹੈ ਤ੍ਰਿਭੁਗਤ ਵਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੁਯੁਕਤ ਸੁਦਾ ਹੈ ਸਦੈਵ ਸਰੂਪ ਹੈ ਭੇਦੀ ਅਨੁਭੈ ਸਮਸੋ ਪਰਾਜ ਹੈ ਸਦਾ ਸਰਬ ਸਾਜ ਹੈ ਸਮਸੁਲ ਸਲਾਮ ਹੈ ਸਦੈਵ ਲਕਾਮ ਹੈ ਨਿਰਵਾਸ ਸੁਰਪੇ ਅਗਾਧ ਹੈ ਅਨੁਭੈ ਉਮੰਗਾਧ ਰੁਪੇ ਨਾ ਸੁਰਪੇ ਅਨੰਗੀ ਅਨਾਮੇ ਤ੍ਰਭੰਗੀ ਤ੍ਰਿਗਾਮੇ ਤ੍ਰਿਵਰਗਮ ਦਰਬਾਦੇ ਅਗੰਜੇ ਅਗਾਧੇ ਸੁਵੰਗ ਸਰਭਾਗੇ ਸੁਸਰਭਾ ਅਨੁਰਾਗੇ ਤ੍ਰਿਭੁਗ ਸਰੂਪ ਹੈ ਸ਼ਜੈ ਸ਼ੂਤੈ ਕੇ ਨਰਕ ਪ੍ਰਣਾਸ ਹੈ ਪ੍ਰਥੁਲ ਪ੍ਰਵਾਸ ਹੈ ਨੁਰਖ ਪ੍ਰਭਾ ਹੈ ਸਦੈਵ ਸਦਾ ਹੈ ਬਿਭੁਗ ਸੁਰ ਪ੍ਰਯੁਕਤ ਅਨੁਭੈ ਨੁਰਖ ਸਦਾ ਹੈ ਬਿਭੁਗਤ ਪ੍ਰਭਾ ਹੈ ਨੁਖ ਸੁਰਭ ਪ੍ਰਯੁਕਤ ਅਨੁਭੈ ਚਾ ਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਅਪਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜਾਇ ਹੈ ਅਭਾਇ ਹੈ ਅਭੂਤ ਹੈ ਅਧੂਤ ਹੈ ਅਨਾਸ ਹੈ ਉਦਾਸ ਹੈ ਅਧੰਧ ਹੈ ਅਬੰਧ ਹੈ ਅਭਗਤ ਹੈ ਵਿਰਕਤ ਹੈ ਨਾਸ ਹੈ ਪ੍ਰਕਾਸ਼ ਹੈ ਨਚਿੰਤ ਹੈ ਸੁਨੰਤ ਹੈ ਅਲਿਖ ਹੈ ਦਿੱਖ ਹੈ ਲੇਖ ਹੈ ਭੇਖ ਹੈ ਢਾ ਹੈ ਅਗਾਹ ਹੈ ਅਸੰਭ ਹੈ ਅਗਮ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੁਨਤ ਹੈ ਅਜਾਤ ਹੈ ਅਜਾਦ ਹੈ ਚਰਪਣ ਛੰਦ ਤਵਾ ਪ੍ਰਸਾਦ ਸਰਵੰਗ ਹੰਤਾ ਸਰਵੰਗ ਅੰਤਾ ਸਰਵੰਗ ਖਿਆਤਾ ਸਰਵੰਗ ਗਿਆਤਾ ਸਰਵੰਗ ਹਰਤਾ ਸਰਵੰਗ ਕਰਤਾ ਸਰਵੰਗ ਪ੍ਰਾਣੰ ਸਰਵੰਗ ਤਰਾਨੰ ਸਰਵੰਗ ਕਰਮੰਗ ਸਰਵੰਗ ਧਰਮੰਗ ਸਰਵੰਗ ਜੁਗਤਾ ਸਰਵੰਗ ਮੁਕਤਾ ਰਸਾਵਲ ਛੰਦ ਤਵਾ ਪ੍ਰਸਾਦ ਨਮੋ ਨਰਕਨਾਸੇ ਸਦੈਵ ਪ੍ਰਗਾਸੇ ਅਨੰਗੰ ਸੁਰੂਪੇ ਭੰਗੰ ਵਿਭੂਤੇ ਪਰਮਾਥੰ ਪਰਮਾਥੇ ਸਦਾ ਸਰਵ ਸਾਥੇ ਅਗਾ ਸੁਰਪੇ ਤ੍ਰਿਬਾਦ ਵਿਭੂਤੇ ਅਨੰਗੀ ਅਨਾਮੇ ਤ੍ਰਭੰਗੀ ਤ੍ਰਿਕਾਮੇ ਨਿਰਭੰਗੀ ਸੁਰੂਪੇ ਸਰਵੰਗੀ ਅਨੁਪੇ ਨਾ ਪੋਤਰੇ ਨਾ ਪੁੱਤਰੇ ਨਾ ਸਤਰੇ ਨਾ ਮਿੱਤਰੇ ਨਾ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ ਨਾ ਸਾਕੰ ਸਰੀਕੈ ਮਿੱਥੋ ਅਮੀਕੈ ਸਦੈਵ ਪ੍ਰਵਾਹ ਅਜਾਹੇ ਅਜਾਹੇ ਭਗਵਤੀ ਛੰਦ ਤਵਾ ਪ੍ਰਸਾਦ ਕੇ ਜ਼ਾਹਰ ਹਜ਼ੂਰ ਹੈ ਕੇ ਹਾਜ਼ਰ ਹਜ਼ੂਰ ਹੈ ਮੈਸੁਲ ਸਲਾਮ ਹੈ ਸਮਸਤੁਲ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕੇ ਸੁਨਲ ਚਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜ ਗ੍ਰਹੀਮ ਹੈ ਕੇ ਰੋਜੀ ਦਾ ਹੰਦਾ ਕੇ ਰਾਜ ਗ੍ਰਹਿੰਦ ਹੈ ਗਰੀਬਲ ਕਮਾਲ ਹੈ ਖੁਸਲ ਜਮਾਲ ਹੈ ਗਰੀਬਲ ਖਰਾਜ ਹੈ ਗਰੀਬਲ ਨਿਵਾਜ ਹੈ ਹਰੀਫੁਲ ਸ਼ਿਕਾਨ ਹੈ ਰਾਸੁਲ ਵਿਕਾਨ ਹੈ ਕਲੰਕ ਪ੍ਰਣਾਸ ਹੈ ਸਮਸਤੁਲ ਨਿਵਾਸ ਹੈ ਅਗੰਜੁਲ ਗਰੀਮ ਹੈ ਰਜਾਇ ਗ੍ਰਹੀਮ ਹੈ ਸਮਸਤੁਲ ਜ਼ਬਾਂ ਹੈ ਕੇ ਸਾਹਿਬ ਗਿਰਾ ਹੈ ਕੇ ਨਰਕ ਪ੍ਰਣਾਸ ਹੈ ਵੈਸਤੁਲ ਵਾਸ ਹੈ ਕੇ ਸਰਬੁਲ ਗਵਨ ਹੈ ਮੈਸੁਰ ਰਮਨ ਹੈ ਤਮਾਮੁਲ ਤਮੀਜ਼ਾ ਸਮਸੁਲ ਅਜੀ ਸਮਸੁਲ ਅਜੀਜ਼ ਪਰੰਗ ਪਰਮੀਸ਼ਾ ਸਮਸੁਲ ਅਦੀਸ ਹੈ ਅਦੇਸੁਲ ਅਲੇਖ ਹੈ ਮੈਸੁਲ ਅਭੇਖ ਹੈ ਜ਼ਮੀਨ ਉਲ ਜਮਾ ਹੈ ਅਮੀਕੁਲ ਇਮਾ ਹੈ ਕਰੀਮੁਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਚਲੰਗ ਪ੍ਰਕਾਸ਼ ਹੈ ਕਿ ਮਿੱਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਮਿੱਤੋ ਵਿਭੂਤ ਹੈ ਕਿ ਮਿੱਤੋ ਪਸਾਹ ਹੈ ਕਿ ਆਤਮ ਪ੍ਰਭਾ ਹੈ ਕਿ ਚਲੰਗ ਅਨੰਗ ਹੈ ਕਿ ਮਿੱਤੋ ਅਭੰਗ ਹੈ ਮਦਭਾਰ ਛੰਦ ਤਵਾ ਪ੍ਰਸਾਦ ਮਨਮਨ ਪ੍ਰਣਾਮ ਗੁਣਗਨ ਮੁਦਾਮ ਅਰਬਰ ਅਗੰਜ ਹਰ ਨਰ ਪ੍ਰਭੰਜ ਅਨੰਗਨ ਪ੍ਰਣਾਮ ਮਨਮਨ ਸੁਨਾਮ ਹਰ ਨਰ ਅਖੰਡ ਬਰਨਰ ਅਮੰਡ ਅਨਭ ਅਵਨਾਸ ਮਨਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲ ਥਲ ਮੁਦਾਮ ਅੰਸ਼ ਅੰਗ ਆਸਨ ਅਭੰਗ ਅਪਾ

ਗਦਮਿਤ ਉਦਾਰ ਜਲ ਥਲ ਅਮੰਡ ਦੇ ਸੁਸ ਅਭੰਡ ਜਲ ਥਲ ਮਹੰਦ ਸੁਸ ਬਿਆਨ ਤਨ ਬਮਨਾ ਥਰ ਥਰ ਤੁਰਾਸ ਆ ਜਨ ਬਾਹ ਏਕੈ ਸੁਦਾਹ ਓਅੰਕਾਰ ਆਦਿ ਕਥਨੀ ਅਨਾਦ ਖਲਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਚਰ ਨਾਮ ਅਨ ਛਿਜਗਾਤ ਅਜਨਾ ਬਾਤ ਅਨ ਝੰਜ ਗਾਤ ਅਨ ਰੰਜ ਬਾਤ ਅਨ ਟੁੱਟ ਭੰਡਾਰ ਅਨ ਠੱਠ ਅਪਾਰ ਆ ਢੀਠ ਸਰਮਤ ਢੀਠ ਕਰਮ ਅਨ ਵਰਨ ਅਨੰਦਾਤਾ ਮਹੰਤਰ ਬੋਲ ਮਨਾ ਛੰਦ ਤੁਆ ਪ੍ਰਸਾਦ ਕਰੁਣਾਲਿਆ ਹੈ ਅਰਘਾਲਿਆ ਹੈ ਖਲਗੰਡਨ ਹੈ ਮਹਿਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਗਲਕਾਰਨ ਹੈ ਸਰਬਵਾਰਨ ਹੈ ਤ੍ਰਿਤਕੇ ਤਰਨ ਹੈ ਜਾਂ ਕੇ ਕਰਨ ਹੈ ਮਨਮਾਨ ਹੈ ਜਗਜਾਨ ਹੈ ਸਰਬੰਗ ਪਰ ਹੈ ਸਰਬੰਗ ਕਰ ਹੈ ਸਰਪਾਸ ਹੈ ਸਰਵਨਾਸ਼ਰ ਹੈ ਕਰੁਣਾਕਰ ਹੈ ਵਿਸ਼ਵੰਬਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ।

ਬੈਸ ਬਿਤਾਇਓ, ਸਾਜ ਕਾਹੂ ਸੁਨ ਲਿਹੋ ਸਬੈ, ਤਿਨ ਪ੍ਰੇਮ ਕੀਓ ਤਿਨਹੀ ਪਰ ਪਾਇਓ, ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗਰੇ ਲਟਕਾਇਓ, ਕਾਹੂ ਲਖਰ ਵਾਚੀ ਦਿਸ਼ਾ ਮਹਿ, ਕਹੁ ਬਸ਼ਾਹ ਕੋ ਸੀਸ ਨਿਵਾਇਓ, ਕਉ ਬਧਾਨ ਕੋ ਪੂਜਤ ਹੈ ਪਾਸ, ਕਉ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਾਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ, ਕਉ ਬਥਾਨ ਕੋ ਪੂਜਤ ਹੈ ਪਾਸ, ਕਉ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਾਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਮਹਾਨ ਅਨੁਮਾਨਤ ਮਹਾਮੂੜ ਕਛੁ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭੈਵ ਆਪ ਆਪਣੀ ਬੁਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਇ ਤੇਤੀ ਤੁਮਰਾ ਲਖਾ ਨਾ ਜਾਹੇ ਪਸਾਰਾ ਕਿਹੇ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਹੀ ਭੁੱਪਾ ਅੰਡਜ ਜੇਰਜ ਸੇਤ ਜਗੀਨੀ ਉਦਭੁਜ ਖਾਨ ਬਹੁ ਰਜਦੀਨੀ ਕਉ ਫੂਲ ਰਾਜਾ ਹਵੇ ਬੈਠਾ ਕਉ ਸਿਪਟ ਭਯੋ ਸੰਗਰੇ ਕੈਠਾ ਸਗਰੀ ਸ੍ਰਿਸ਼ਟਿ ਦਿਖਾਏ ਅਚੰਬਵ ਆਦ ਜੁਗਾਸ ਰੂਪ ਸਿਅੰਬਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਭਾਰ ਅਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਗਲ ਮਲੇਸ਼ ਕਰੋ ਰਣਘਾਤਾ ਜੇ ਅਸ ਧੁਜ ਤਪ ਸ਼ਰਣੀ ਭਰੇ ਤਿਨਕੇ ਦੁਸ਼ਟ ਦੁਖਿਤ ਹਾਵੈ ਮਰੇ ਪੁਰਖ ਜਮਨ ਭਗ ਭਰੇ ਤਿਹਾਰੇ ਤਿਨਕੇ ਤੁਮ ਸੰਕਟ ਸਬਟਾਰੇ ਜੋ ਕਲ ਕੋਈ ਕਬਾਰ ਧਿਆ ਹੈ ਤਾਂ ਕਿ ਕਾਲ ਨਿਕਟਣੈ ਐ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦੁਸ਼ਟਨ ਜਾਹੇ ਨਿਹਰ ਹੋ ਤਾਂ ਕਿ ਤਾਪ ਤਨਕ ਮੈਂ ਹਰੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਵਾ ਸਕੇ ਨਾ ਕੋਈ ਏਕ ਵਾਰ ਜਿਨ ਤੁਮੇ ਸੰਭਾਰਾ ਕਾਲ ਫਾਸਤੇ ਤਾਹੇ ਉਭਾਰਾ ਜਿਨ ਨਰ ਨਾਮ ਤਿਉਹਾਰੋ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਖੜਕੇਤ ਮੈਂ ਸਰਨ ਤਿਉਹਾਰੀ ਆਪ ਹਾ ਦੇ ਲਿਹੁ ਉਭਾਰੀ ਸਰਬ ਠਾਉਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਰਪਿਕ ਸਗਲ ਦੇ ਕੋ ਹਰਤਾ ਦੁਸ਼ਟ ਦੁਖੀ ਨੂੰ ਕੋ ਸ਼ਾਇ ਕਰਤਾ ਸ੍ਰੀ ਅਸਤੁਜ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਕਾਲਾ।

ਹਰ ਨਾਲੇ ਸਾਚੇ ਸਾਹਿਬਾ ਗਿਆ ਨਾਹੀਂ ਕਰ ਤੇਰਾ ਹੈ ਕਰ ਤਾਂ ਤੇਰਾ ਹੈ ਸਭ ਕੁਛ ਹੈ ਜਿਸਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਗਏ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਾਹੇ ਨਾਨਕ ਸੱਚੇ ਸਾਹਿਬ ਗਿਆ ਨਾਹੀਂ ਕਰ ਤੇਰਾ ਹੈ ਸਾਚਾ ਨਾਮ ਮੇਰਾ ਆਧਾਰੋ ਸਾਜ ਨਾਮ ਆਧਾਰ ਮੇਰਾ ਜਿਨ ਪੁਖਾਂ ਸਭ ਗਵਾਈਆਂ ਕਰਸਾਨ ਸੁਖ ਮਨਾਏ ਵਸਿਆ ਜਿਨ ਸ਼ਾਹ ਸਭ ਪੁਜਾਈਆਂ ਸਦਾ ਗੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਛ ਸ਼ਬਦ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਗਰਮ ਪਾਇਆ ਤੁਧ ਜਿਨ ਕਹੋ ਸੇ ਨਾਮ ਹਰ ਕੇ ਲਾਗੇ ਕਹ ਨਾਨਕ ਤੈ ਸੁਖ ਹੋਵਾ ਤਿਤਕਰ ਅਨਹਦ ਵਾਜੇ ਸਾਚੀ ਲਵਾਏ ਬਿਨ ਦੇਹ ਨਿਵਾਣੀ ਦੇਹ ਨਿਵਾਣੀ ਲਵਾਏ ਬਾਜੋ ਕਿਆ ਕਰੇ ਵਿਚਾਰੀਆ ਤੁਦਵਾ ਸਿਮਰਤ ਗੁਏ ਨਾਹੀਂ ਕਿਰਪਾ ਕਰ ਬਨਵਾਰੀਆ ਇਸ ਨੂੰ ਹਰਥਾਓ ਨਾਹੀਂ ਸ਼ਬਦ ਰਾਗ ਸਵਾਰੀਆ ਕਹੇ ਨਾਨਕ ਲਵੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਰਪਾ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚਾ ਸਵਾਰ

ਇੱਕ ਭਰਮ ਭੁੱਲੇ ਫਿਰੈ ਦਹਿਤ ਸਨਾਮ ਲਾਗ ਸਵਾਰਿਆ, ਇੱਕ ਭਰਮ ਭੁੱਲੇ ਫਿਰੈ ਦਹਿਤ ਸਿੱਖ ਨਾਮ ਲਾਗ ਸਵਾਰਿਆ, ਗੁਰ ਪ੍ਰਸਾਦੀ ਮਨ ਭਇਆ ਨਿਰਬਲ ਜਿਨਾ ਭਾਣਾ ਭਾਵੇ, ਕਹੇ ਨਾਨਕ ਜਿਸਦੇ ਪਿਆਰੇ ਸੋਈ ਜਨਮ ਭਾਵੇ, ਆਪ ਸੰਤ ਪਿਆਰੇ ਹੋ ਅਗਤ ਕੀ ਕਰੇ ਕਹਾਣੀ, ਕਰੇ ਕਹਾਣੀ ਅਗਤ ਗੇਰੀ ਦੁਆਰੇ ਪਾਈਐ, ਤਨ ਮਨ ਧਨ ਸਭ ਸੌਮ ਗੁਰ ਕੋ ਹੁਕਮ ਮੰਨਿਆ ਪਾਈਐ, ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ ਕਥਿਓ ਅਗਤ ਕਹਾਣੀ, ਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜੀ ਨੇ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤੁਸੈ ਬਿਟੋ ਜਿਨ ਮੋਹ ਮਿੱਠਾ ਲਾਇਆ, ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ, ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੈ, ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਤਲਾਈਐ, ਐਸਾ ਕੰਮ ਮੂਲੇ ਨਾ ਖਿੱਚਾ ਜਿਤ ਅੰਤ ਪਸ਼ੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੈ, ਜੀ ਜਨ ਸਭ ਖੇਲ ਤੇਰਾ ਕਿਆ ਗੁਆਖ ਵਖਾਣਾ ਹੈ, ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇਆ, ਕਹੇ ਨਾਨਕ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ

ਲਈ ਚਾਲਾ ਨਿਰਾਲੀ ਭਗਤਾਂ ਕੇਰੀ ਬਿਖ ਮਾਰਗ ਚਲਣਾ ਲਭ ਲਭ ਅਹੰਕਾਰ ਸਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਕੰਨਿਓ ਦਿਖੀ ਵਾਲੋ ਨਿਖੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਰਬਾ ਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗਹ ਜੁਗ ਨਿਰਾਲੀ ਜਿਉਂ ਤੂੰ ਚਲਾਏ ਤਵੇਂ ਚੱਲਿਆ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੈ ਤਵੇਂ ਚੱਲਿਆ ਜਿਨਾ ਮਾਰਗ ਪਾਵ ਹੈ ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵ ਹੈ ਜਿਸਨੂੰ ਕਦਾ ਸੁਣਾਏ ਹੈ ਆਪਣੇ ਸੇ ਗੁਰਦੁਆਰਾ ਸੁਖ ਪਾਵ ਹੈ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੇ ਤਵੇ ਚਲਾਵ ਹੈ ਇਹ ਸੋਇਲਾ ਸ਼ਬਦ ਸੁਭਾਵਾ ਸ਼ਬਦੋ ਸੁਭਾਵਾ ਸਦਾ ਸੋਇਲਾ ਸਤਿਗੁਰੂ ਸੁਣਾਇਆ ਇਹ ਤਨ ਕਹਿ ਮਨ ਵਸਿਆ ਜਿਨ ਧਰੂੰ ਲਿਖਿਆ ਆਇਆ ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਿਨ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਮਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜਨਾ ਊਪ ਜਾਇ ਮਿਨ ਸਹਿਜੇ ਸਹਿਸਾ ਨਾ ਜਾਏ ਨਾ ਜਾਏ ਜਹ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸੇ ਜਿਉ ਮਲੀਨ ਹੈ ਕਿਤੇ ਸੰਜਮ ਧੋਤਾ ਜਾਏ ਮਨ ਧੋਬੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਇਹ ਸਹਿਸਾ ਇਹ ਵਜਾਏ ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿੰਨੀ ਜਨਮ ਜੂਐ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਬੇਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ ਫਿਰੇ ਜੋ ਬੇਤਾਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਆ ਹਾਰਿਆ ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉ ਨਿਰਮਲ ਸਤਿਗੁਰ ਦੇ ਘਰ ਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀਂ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇ ਬਨਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸੇ ਕੋਈ ਜਿਉ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮਾ ਸੰਭਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰਨਾ ਜਾਣੈ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੈ ਬਿਨ ਸਤਗੁਰ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਤੇ ਕੋਈ ਪੁੱਛੋ ਵਿਵੇਕੀਆਂ ਜਾਏ ਅਨੇਕ ਜੁਨੀ ਭਰਮੇ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰ ਕੇ ਪਿਆਰੇ ਹਾਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਰਬਾਣੀ ਜਿਨਗੋ ਨਦਰ ਗਰਮ ਹੋਵੈ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਹੋ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀਆਂ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਬੈ ਰਵਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਮੁਰਗਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਵਾ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਸੁਣਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸ਼ਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੇ ਗੁਰਮੁਖ ਸੇ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਿਬਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ ਤਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇਜਨ ਜਾਗੇ ਜਿਨਾ ਹਰਮਨ ਮੱਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅੰਨ ਦਿਨ ਹਰ ਲਿਬ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ ਮਨੋ ਕਿਉਂ ਵਿਸਾਰੀਏ ਇਹ ਵੜ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪਹੇ ਨਾ ਸੱਕੀ ਜਿਸ ਨੂੰ ਆਪਣੀ ਲਿਬ ਲਾਵੇ ਆਪਣੀ ਲਿਬ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕ ਇਹ ਵੜ ਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਦਰ ਮੈਂ ਹੈ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਅਜਿਹੀ ਕਰਤਾ ਖੇਰ ਰਚਾਇਆ ਜਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਬ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰਾ ਮੋਹ ਉਪਜਾਇ ਭਾਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿਨਾ ਲਿਬ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰ ਆਪ ਅਮਲ ਕਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਟੋਂ ਰਹੇ ਲੋਕ ਮਿਲ ਲਾਏ ਐਸਾ ਸਤਿਗੁਰੂ ਜੇ ਮਿਲਾਇ ਇਸ ਨੂੰ ਸਿਰ ਸੌਂਪੀਆ ਵਿੱਚੋਂ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹਾ ਹੈ।

ਉਹ ਜੀਓ ਲਾਹਾ ਖਟਿਓ ਦਿਹਾੜੀ, ਇਹੋ ਧੰਤ ਨਾ ਮਿਲਿਆ ਜਿਨ ਹਰਿਆ ਪੇ ਭਾਣਾ, ਕਹੇ ਨਾਨਕ ਰਾਸ ਮੇਰੀ ਮਨ ਹੋਵਾ ਵੰਜਾਰਾ। ਇਹ ਰਸਨਾ ਤੂੰ ਅੰਦਰ ਸਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤਾ, ਜਿਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੇ ਆਏ, ਇਹ ਹਰ ਰਸ ਕਰਮੀ ਪਾਈਆ ਸਤਿਗੁਰ ਮਿਲਿਆ ਜਿਸ ਆਏ। ਕਹੇ ਨਾਨਕ ਹੋਰ ਆਨ ਰਾਸਾ ਵਿਸਰੇ, ਜਾਂ ਹਰ ਵਸੈ ਮਨ ਆਏ, ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਮਨ ਚਾਓ ਬਿਹਾ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਸਖੀਏ ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ, ਅਨੰਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ।

ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਨਮਸਿਆ, ਪੂਰਬ ਲਿਖਿਆ ਪਾਇਆ, ਕਹੇ ਨਾਨਕੇ ਸਰੀਰ ਪ੍ਰਵਾਨ ਹੋਵਾ, ਜਿਨ ਸਤਿਗੁਰੂ ਸਿਉਂ ਚਿਤਲਾਇਆ, ਇਹ ਨੇਤਰੋ ਮੇਰੇ ਹਾਓ, ਹਰ ਤੁਮ ਮੈਂ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹ ਵੀ ਸੰਸਾਰ ਤੁਮ ਦੇਖਦੇ, ਇਹ ਹਰਗਾ ਰੂਪ ਹੈ, ਅਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ, ਜਾਂ ਵੇਖਾਂ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ, ਕਹੇ ਨਾਨਕੇ ਨੇਤਰ ਅੰਧ ਸੇ, ਸਤਿਗੁਰ ਮਿਲਿਆ, ਦਿਵ ਦ੍ਰਿਸ਼ਟ ਹੋਈ, ਇਹ ਸਰਵਣ ਹੋ ਮੇਰੇ ਹੋ, ਸੱਚ ਸੁਣਨਾ ਨੋ ਬਿਠਾਏ, ਸੱਚ ਸੁਣਨਾ ਨੋ ਬਿਠਾਏ, ਸ੍ਰੀ ਲਾਏ ਸੁਣੋ ਸਤਬਾਣੀ, ਜਿਤ ਸੁਣੀ ਵੰਦਨ ਹਰਿਆ ਹੋਵਾ, ਰਸਨਾ ਰਸ ਸਮਾਣੀ, ਸੱਚ ਅਲਖ ਵਿਡਾਣੀ,

ਰੂਪ ਨਾ ਉਹ ਨਾ ਬਨਿਧ ਇਸਦਾ ਅੰਤ ਨਾ ਜਾਈ ਪਾਇਆ। ਪਹਿ ਨਾਨਕਰ ਪਿਆਰਾ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਇਹੋ ਸਾਚਾ ਸੁਹਿਲਾ ਸਾਚੇ ਘਰ ਗਾਵੋ, ਗਾਵ ਤਾਂ ਸੁਹਿਲਾ ਘਰ ਸੱਚਾ ਹੈ ਜਿੱਥੇ ਸਦਾ ਸੱਚ ਧਿਆਵੇ। ਸੱਚੋ ਧਿਆਵੇ ਜਾਤ ਭਾਵੇ ਗੁਰਮੁਖ ਜਿਨਾ ਬੁਝਾਵੇ। ਇਹ ਸਤਸਮਨਾ ਕਾ ਖਸਮ ਹੈ ਜਿਸ ਬਖਸ਼ੇ ਸੋਜਨ ਪਾ।

ਸ੍ਰੀ ਵਾਹਿਗੁਰੂ ਸਾਹਿਬ ਜੀ ਧਰਨ ਗਗਨ ਅਖੰਡ ਮਹਿ ਜੋਤ ਸਭ ਰੂਪੀ ਰਹਿਓ ਭਰ ਭਨ ਮਥੁਰਾ ਕਛ ਭੇਦ ਨਹੀਂ ਗੁਰੂ ਅਰਜੁਨ ਪਰਤਾਖਿਆ ਹਾਰ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼

ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਅਸੁਰ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀ ਹਾਜ਼ਰ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਜੀ ਦਰਬਾਰ ਦਰਬਾਰ ਵਿੱਚ ਸੰਗਤਾਂ ਵੱਲੋਂ ਨਾਮ ਜਪਿਆ ਗਿਆ ਵਰੰਦ ਗੁਰੂ ਮਹਾਰਾਜ ਜੀ ਨੇ ਸੋਹਣੇ ਤਖਤਾਂ ਦੇ ਵਿਰਾਜ ਨੂੰ ਦਰਸ਼ਨ ਦਾਰੇ ਬਖਸ਼ਿਸ਼ ਕੀਤੇ ਪਿੱਤਰ ਰੁਕਮ ਬਖਸ਼ਿਸ਼ ਕੀਤੇ ਸਾਨੂੰ ਪਰੰਦ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦਾ ਨਿਤਨੇਮ ਹੋਏ ਹਨ ਆਪ ਜੀ ਪਿੱਤਰ ਹੁਕਮ ਸਰਵਣ ਕੀਤੇ ਹਨ ਹੁਣ ਕੀਰਤਨ ਦੀ ਰਮਤਾ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਭਾਈ ਜਸਪਾਲ ਸਿੰਘ ਜੀ ਸ੍ਰੀ ਪਾਉਂਟਾ ਸਾਹਿਬ ਜੀ ਨੂੰ ਕੀਰਤਨੀ ਜਥਾ ਜੀ ਨੂੰ ਕੀਰਤਨ ਸਰਵਣ ਕਰਾਉਣਗੇ ਸਾਧ ਸੰਗਤ ਜੀ ਅੱਜ 10 ਵਜੇ ਦੇ ਕਰੀਬ ਸੰਤਾਂ ਮਹਾਂਪੁਰਸ਼ਾਂ ਦੀ ਯਾਦਾਂ ਵਿੱਚ ਸੰਤ ਬਾਬਾ ਨੰਦ ਸਿੰਘ ਜੀ ਸੰਤ ਬਾਬਾ ਈਸ਼ਵਰ ਸਿੰਘ ਜੀ ਰਾੜੇ ਵਾਲੇ ਸੰਤ ਬਾਬਾ ਮੀਹਾ ਸਿੰਘ ਜੀ ਸਿਆੜ ਵਾਲੇ ਸੰਤ ਬਾਬਾ ਕਰਤਾਰ ਸਿੰਘ ਭਿੰਡਰਾਂ ਵਾਲੇ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਸਾਰੇ ਮਹਾਂਪੁਰਸ਼ਾਂ ਦੀ ਯਾਦਾਂ ਵਿੱਚ ਸੰਗਤਾਂ ਪਰਿਵਾਰਾਂ ਵੱਲੋਂ ਅਖੰਡ ਪਾਠ ਸਭ ਆਰੰਭ ਹੋਣਗੇ ਐਤਵਾਰ ਸਵੇਰੇ 10:30 ਵਜੇ ਸੰਪੂਰਨਤਾਵਾਂ ਹੋਣਗੀਆਂ ਐਤਵਾਰ ਦੀਵਾਨ ਇਸੇ ਸੰਬੰਧ ਸਾਜਰੇ ਹਨ ਆਪ ਜੀ ਨੇ ਹਾਜ਼ਰੀ ਭਰਨੀ ਆ ਜੀ

ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮੌਣ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸ੍ਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਜਸਪਾਲ ਸਿੰਘ ਜੀ, ਸ੍ਰੀ ਪਾਉਂਟਾ ਸਾਹਿਬ ਵਾਲੇ ਅਤੇ ਉਹਨਾਂ ਰਾਗੀ ਜਥਾ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਣੀ ਮੁੱਖ ਬਾਗ ਦੀ ਕਥਾ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ। ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ, ਦਮਦਮ ਟਕਸਾਲ ਵਾਲੇ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਅੱਜ ਪਰਿਵਾਰ ਵੱਲੋਂ, ਸੰਗਤਾਂ ਵੱਲੋਂ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ, ਉਹਨਾਂ ਮਹਾਂਪੁਰਖਾਂ ਦਾ ਜਨਮ ਦਿਹਾੜਾ ਮਨਾਉਂਦਿਆਂ ਹੋਇਆ ਸ੍ਰੀ ਖੰਡਪਾਤ ਸਾਹਿਬ ਆਰੰਭ ਹੋਣੇ ਹਨ। ਐਤਵਾਰ ਨੂੰ ਸੰਪੂਰਨਤਾਵਾਂ ਹੋਣਗੀਆਂ। ਸੋ ਸਭ ਸੰਗਤਾਂ ਨੇ ਹਾਜ਼ਰੀ ਭਰਨੀ ਜੀ। 30 ਤਰੀਕ ਨੂੰ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਉਹਨਾਂ ਦੇ ਸੰਪੂਰਨਤਾ ਦਿਵਸ ਆ ਰਹੇ ਹਨ, ਉਸੇ ਦਿਨ ਹੀ ਜੋ ਗੁਰੂ ਘਰ ਵਿਖੇ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਹੋਣੀ ਹੈ, ਨਾਲ ਨਾਲ ਜੋ ਮਹਾਂਪੁਰਸ਼ਾਂ ਦੀਆਂ ਯਾਦਾਂ ਬਣਾਈਆਂ ਜਾਣੀਆਂ ਹਨ। ਸੋ ਆਪ ਸੰਗਤਾਂ ਨੇ ਇਹਨਾਂ ਸਮਾਗਮਾਂ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਰਾਜਾਂ ਵਾਲਾ ਸੱਚੇ ਪਾਤਸ਼ਾਹ ਨੀਲੇ ਦੇ ਸ਼ਾਹ ਸਵਾਰ ਮਰਦ ਅਗੰਬੜੇ ਜੀ ਦੀ ਬਖਸ਼ੀ ਹੋਈ ਗੁਰੂ ਫਤਿਹ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ।

ਕੇ ਤੱਕ ਗਣੀ ਨਾ ਜਾਈਐ ਗਣ ਨਾ ਸਕੋ ਸੀਕਾ ਜਾਗਤ ਜੋਤ ਜਪੈ ਨਿਸ ਬਾਸੁਰ ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ ਸਮਰੱਥ ਗੁਰੂ ਆਦਿ ਗੁਰੂ ਗ੍ਰੰਥ ਸਾਹਿਬ ਜੀ।

ਵਡਿਆਈ ਕੀਤੀ ਜਾਂਦੀ ਹੈ। ਕਾਗਤ ਦੀਪ ਸਭੈ ਕਰਕੇ ਅਰਸਾਤ ਸਮੁੰਦਰ ਨਕੀ ਮਸਕੈ ਹਾਂ ਕਾਟ ਬਰਸਪਤੀ ਸਗਰੀ ਲਿਖ ਬੇ ਹੋ ਕੇ ਲੇਖ ਬਣੇ ਹੋ।

ਪ੍ਰਭ ਨਹਿ ਧਰਜੈ ਹਉ। ਗਰੀਬ ਨਿਵਾਜੇ ਦੀ ਉਸਤਤ ਕਦਾਚਿਤ ਨਹੀਂ ਹੋ ਸਕਦੀ, ਪਰ ਜਿੰਨੀ ਸਤਿਗੁਰਾਂ ਨੇ ਸਮਰੱਥਾ ਦਿੱਤੀ ਜੇ, ਜਿੰਨੀ ਮੇਰੇ ਸਾਹਿਬਾਂ ਨੇ ਬਲ ਦਿੱਤਾ ਹੈ, ਤਾਕਤ ਦਿੱਤੀ ਹੈ ਗੁਰੂ ਸਵਾਰੀ ਸੰਗਤ ਜੀ, ਉਹਨਾਂ ਚਿਰ ਓਨੀ ਉਸਤਤ ਲਗਾਤਾਰ ਹਮੇਸ਼ਾ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਹੈ। ਅਗਰ ਜੇ ਕਵੇ ਕੋਈ ਦਿਨ ਰਾਤ ਉਹਦੀ ਉਸਤਤ ਕਰੀ ਜਾਵਾਂ ਤਾਂ ਉਸਤਤ ਮੁੱਕ ਜਾਵੇਗੀ, ਬਿਲਕੁਲ ਨਹੀਂ, ਕਦਾਚਿਤ ਨਹੀਂ ਹੋ ਸਕਦਾ। ਦਸ਼ਮੇਸ਼ ਪਾਤਸ਼ਾਹ ਜੀ ਦੇ ਅੰਮ੍ਰਿਤ ਵਚਨ ਗੁਰਮੁਖੋ, ਕਾਗਦ ਦੀਪ ਸਭੈ ਕਰਕੇ ਵਾਹਿਗੁਰੂ ਵਾਹਿਗੁਰੂ। ਵੈਸੇ ਵਿਦਵਾਨ ਸੱਤ ਦੀਪ ਬਣਦੇ ਨੇ, ਕਹਿੰਦੇ ਸਾਰੇ ਦੀਪਾਂ ਨੂੰ ਕਾਗਜ਼ ਬਣਾ ਲਈਏ ਜੀ, ਜਿੰਨੇ ਦੀਪ ਨੇ ਉਹਨਾਂ ਦੇ ਕੀ ਕਰ ਲਈਏ, ਕਾਗਜ਼ ਬਣਾ ਲਈਏ। ਔਰ ਸੱਤ ਸਮੁੰਦਰ ਨੇ ਕੀ ਮਸ ਕਹਿ ਹੋ, ਅਤੇ ਸੱਤਾਂ ਸਮੁੰਦਰਾਂ ਦੀ ਸ਼ਾਹੀ ਬਣਾ ਲਈਏ, ਵਾਹਿਗੁਰੂ ਵਾਹਿਗੁਰੂ। ਸਾਰੇ ਦੀਪਾਂ ਦੀ ਕਾਗਜ਼ ਅਤੇ ਜਿਹੜੇ ਸੱਤ ਸਮੁੰਦਰ ਨੇ ਉਹਨਾਂ ਦੀ ਸ਼ਾਹੀ। ਕਾਟ ਬਨਸਪਤੀ ਸਗਰੀ ਲਿਖਵੇ ਹੂੰ ਕੇ ਲੇਖਣ ਕਾਜ ਬਣਾ ਹੋ, ਅਤੇ ਜਿੰਨੇ ਦਰਖਤ ਨੇ, ਕੋਈ ਵੱਡੇ ਨੇ ਕੋਈ ਛੋਟੇ ਨੇ, ਜਿੰਨੀ ਬਨਸਪਤੀ ਹੈ, ਜਿੰਨੇ ਦਰਖਤ ਨੇ, ਜਿੰਨੇ ਵੀ ਫੁੱਲ ਬੂਟਿਆਂ ਦੇ ਬੂਟੇ ਨੇ, ਤਾਦਕ ਉਹਨਾਂ ਸਾਰਿਆਂ ਨੂੰ ਕੱਟ ਲਿਆ ਜਾਵੇ, ਅਤੇ ਉਹ ਸਾਰੀ ਦੀ ਸਾਰੀ ਬਨਸਪਤੀ ਦੀਆਂ ਕਲਮਾਂ ਤਿਆਰ ਕਰ ਲਈਏ। ਵੇਖੋ ਕਿੱਡੀ ਵੱਡੀ ਬਾਤ ਜੇ ਸੱਤ ਜਿਹੜੇ ਦੀਪ ਨੇ ਉਹ ਕਾਗਜ਼ ਬਣ ਗਏ ਨੇ, ਅਤੇ ਸੱਤ ਸਮੁੰਦਰਾਂ ਦੀ ਜੀ ਸ਼ਾਹੀ ਬਣ ਗਈ ਹੈ। ਤਾਂ ਕਲਗੀਧਰ ਪਾਤਸ਼ਾਹ ਗਰੀਬ ਨਿਵਾਜ ਜੀ ਕਹਿੰਦੇ ਨੇ ਵੀ ਸਾਰੀ ਬਨਸਪਤੀ ਦੀਆਂ ਕਲਮਾਂ ਬਣ ਜਾਣ, ਲਿਖਵੇ ਹੂੰ ਕੇ ਕਾਜ ਬਣੇ ਹੋ, ਅਤੇ ਦਿਨ ਰਾਤ ਲਿਖਦਾ ਜਾਵੇ ਲਿਖਦਾ ਜਾਵੇ। ਸਾਰਸਵਤੀ ਬਖਤਾ ਕਰਕੇ, ਅਤੇ ਸਰਸਵਤੀ ਨੂੰ ਬੜਾ ਤੇਜ਼ ਰਫਤਾਰ ਵਾਲੀ ਬੋਲਣ ਵਾਲੀ ਲਿਖਿਆ ਹੈ, ਕਹਿੰਦੇ ਉਹ ਲਿਖਣ ਵਾਲੀ ਭਾਵ ਬੋਲਣ ਵਾਲੀ ਹੋ ਜਾਵੇ, ਜੁਗ ਕੋਟ ਗਣੇਸ਼ ਕੇ ਹੱਥ ਲਿਖੇ ਹੋ। ਤੇ ਕਹਿੰਦੇ ਕਈ ਗਣੇਸ਼ ਹੋ ਜਾਣ, ਕਹਿੰਦੇ ਗਣੇਸ਼ ਨੂੰ ਲਿਖਾਰੀ ਬੜਾ ਤਕੜਾ ਮੰਨਿਆ, ਕਹਿੰਦੇ ਲਿਖੀ ਜਾਵੇ ਲਿਖੀ ਜਾਵੇ ਲਿਖੀ ਜਾਵੇ, ਉਸਤਤ ਹੁੰਦੀ ਜਾਵੇ। ਜੁਗ ਕੋਟ ਗਣੇਸ਼ ਕੇ ਹੱਥ ਲਿਖੇ ਹੋ, ਕਾਲ ਕਿਰਪਾਨ ਬਿਨਾ ਬਿਨਤੀ ਨਾ ਤੋ ਤੁਮਕੋ ਪ੍ਰਭ ਨਹਿ ਕਰੇ ਜੈ ਹੋ। ਪਰ ਉਸਤਤ ਨਹੀਂ ਹੋ ਸਕਦੀ, ਕੇਵਲ ਉਹਦੀ ਉਸਤਤ ਕਰਦਿਆਂ ਕਰਦਿਆਂ ਜਦੋਂ ਮੇਰਾ ਸੱਚੇ ਪਾਤਸ਼ਾਹ ਪ੍ਰਸੰਨ ਹੋ ਜਾਵੇ, ਉਹਦੀ ਗੋਦ ਵਿੱਚ ਆ ਜਾਓ, ਤੇ ਸਮਝ ਲਓ ਉਹਦੀ ਉਸਤਤ ਹੋ ਗਈ ਹੈ, ਸਮਝੋ ਉਹਦੀ ਕਿਰਪਾ ਹੋ ਗਈ ਹੈ, ਵਡਿਆਈ ਹੋ ਗਈ ਹੈ। ਤੁਸੀਂ ਵੱਡਿਆਂ ਭਾਗਾਂ ਵਾਲੇ ਹੋ, ਕਰਮਾਂ ਵਾਲੇ ਹੋ, ਜਦੋਂ ਤੁਹਾਡੇ ਕੋਲ ਸੁਭਾਗਾ ਸਮਾਂ ਮਿਲਦਾ ਜੇ, ਤੁਸੀਂ ਉਦੋਂ ਰੁਝੇਵਿਆਂ ਚੋਂ ਟਾਈਮ ਚੋਂ ਟਾਈਮ ਕੱਢ ਕੇ ਕਹਿੰਦੇ ਹੋ ਗੁਰਦੁਆਰਾ ਸਾਹਿਬ ਜਾਈਏ, ਸਤਿਗੁਰਾਂ ਦੇ ਦੀਦਾਰ ਪ੍ਰਾਪਤ ਹੋਣ, ਕਿਧਰੇ ਨਾ ਕਿਧਰੇ ਗੁਰੂ ਕੀ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਬਚਨ ਸਾਡੇ ਕੰਨਾਂ ਵਿੱਚ ਪੈ ਜਾਣ, ਕਿਧਰੇ ਕੜਾਹ ਪ੍ਰਸ਼ਾਦ ਜੀ ਦੀ ਦੇਗ ਲੈਂਦਿਆਂ ਭਾਈ ਸਾਹਿਬ ਜੀ ਤੋਂ ਮੁੱਖ ਵਿੱਚ ਪਾਉਂਦਿਆਂ ਰਸਨਾ ਤੇ ਆ ਜਾਵੇ ਸਤਨਾਮ ਸ਼੍ਰੀ ਵਾਹਿਗੁਰੂ। ਬਸ ਆਹੀ ਤਾਂ ਕਿਰਪਾ ਹੈ ਗੁਰੂ ਸਵਾਰੀ ਸੰਗਤ ਜੀ, ਅੰਮ੍ਰਿਤ ਵੇਲੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਨੇ ਅਪਾਰ ਕਿਰਪਾ ਕੀਤੀ ਜੇ, ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸਹਿਬਾਣੇ ਖੁੱਲੇ ਦੀਦਾਰੇ ਬਖਸ਼ੇ ਨੇ, ਬੇਅੰਤ ਸੰਗਤਾਂ ਨੇ ਇਹਨਾਂ ਨੇਤਰਾਂ ਦੁਆਰੇ, ਦੀਦਿਆਂ ਦੁਆਰੇ, ਅੱਖੀਆਂ ਦੁਆਰੇ, ਨੇਤਰਾਂ ਦੁਆਰੇ ਮੇਰੇ ਸਹਿਬਾਂ ਦੇ ਦੀਦਾਰ ਪ੍ਰਾਪਤ ਕਰ ਲਏ ਨੇ, ਅਤੇ ਹੁਕਮਨਾਮਾ ਰੋਜ਼ਾਨਾ ਸੰਗਤਾਂ ਸਰਵਣ ਕਰਦੀਆਂ ਨੇ। ਜੋ ਸਤਿਗੁਰੂ ਮਹਾਰਾਜ ਦਰਗਾਹੀ ਫਰਮਾਨ ਬਖਸ਼ਿਸ਼ ਕਰਦੇ ਨੇ, ਮੁੱਖ ਵਾਕ ਸਾਹਿਬ ਜੀ ਦੀ ਬਖਸ਼ਿਸ਼ ਕਰਦੇ ਨੇ ਖਾਲਸਾ ਜੀ, ਜਿੱਥੇ ਸਰਵਣ ਕਰਦੀਆਂ ਨੇ ਉੱਥੇ ਸੰਗਤਾਂ ਅੰਦਰ ਇੱਕ ਹੋਰ ਸੋਚ ਚੱਲਦੀ ਹੈ, ਹੋਰ ਵਿਚਾਰ ਚੱਲਦੀ ਹੈ ਵੀ ਹੁਕਮਨਾਮੇ ਦੇ ਅਰਥ ਹੋ ਜਾਣ, ਉਹਨੂੰ ਹੋਰ ਸੁਣਿਆ ਜਾਵੇ, ਹੋਰ ਜੀਵਨ ਚ ਕਮਾਇਆ ਜਾਵੇ। ਅੱਜ ਦੇ ਜਿਹੜੇ ਅੰਮ੍ਰਿਤ ਬਚਨ ਆਏ ਨੇ, ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ, ਆਦਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 683 ਅਤੇ 684 ਤੇ ਸਤਿਗੁਰਾਂ ਦਾ ਸ਼ਬਦ ਸੁਭਾਵਾਨ ਹੈ। ਤਕਰੀਬਨ ਮੈਨੂੰ ਐਤਵਾਰ ਨੂੰ 2 ਵੀਕਾਂ ਹੋ ਜਾਣੀਆਂ ਨੇ, ਤੇ ਇਹਨਾਂ 2 ਵੀਕਾਂ ਦੇ ਅੰਦਰ ਅੰਦਰ ਅੱਜ 3ਜੀ ਵਾਰ ਮੇਰੇ ਸਤਿਗੁਰਾਂ ਦਾ ਪਾਵਨ ਫੁਰਮਾਨ ਬਖਸ਼ਿਸ਼ ਪ੍ਰਾਪਤ ਹੋਇਆ ਹੈ। ਜਿਸ ਦਿਨ ਦੀ ਗੁਰਦੁਆਰਾ ਫਰੀ ਮੌਂਡ ਸਾਹਿਬ ਵਿਖੇ ਮੈਂ ਕਥਾ ਆਰੰਭ ਕੀਤੀ ਹੈ, ਇਹ 3ਜੀ ਵਾਰ ਅੱਜ ਮੇਰੇ ਸਾਹਿਬਾਨ ਨੇ ਹੁਕਮਨਾਮਾ ਬਖਸ਼ਿਆ ਹੈ। ਕਦੇ ਇਹ ਨਹੀਂ ਸੋਚਣਾ ਚਾਹੀਦਾ ਵੀ ਇਹ ਤੇ ਅੱਗੇ ਵੀ ਕੱਲ੍ਹ ਵੀ ਮਹਾਰਾਜ ਨੇ ਫੁਰਮਾਨ ਬਖਸ਼ਿਆ ਸੀ, ਅੱਜ ਵੀ ਆ ਗਿਆ। ਜੇ ਅੱਜ ਆਇਆ ਤੇ ਅੱਜ ਸਾਡੇ ਜੀਵਨ ਨੂੰ ਹੋਰ ਗੁਰੂ ਨੇ, ਕੋਈ ਗੁਰੂ ਨਿਰੰਕਾਰ ਜੀ ਦੇ ਵੱਲੇ ਲੈ ਤੁਰਨਾ ਹੈ, ਅੱਜ ਹੋਰ ਨਵੀਂ ਬਖਸ਼ਿਸ਼ ਹੋ ਜਾਣੀ ਹੈ।
ਅੱਜ ਹੋਰ ਨਵੀਂ ਬਖਸ਼ਿਸ਼ ਹੋ ਜਾਣੀ ਹੈ। ਮਸਕੀਨ ਸਾਹਿਬ ਜੀ ਦਾ ਮੈਨੂੰ ਬੋਲ ਯਾਦ ਆ ਜਾਂਦਾ, ਉਹ ਕਹਿੰਦੇ ਜਦੋਂ ਮੈਂ ਪਹਿਲਾਂ ਜਪ ਸਾਹਿਬ ਜੀ ਦੇ ਅਰਥ ਕੀਤੇ, ਜਿਹਨੂੰ ਤੁਸੀਂ ਜਪ ਜੀ ਕਹਿੰਦੇ ਹੋ, ਜਪ ਸਾਹਿਬ, ਕਹਿੰਦੇ ਉਦੋਂ ਕੁਝ ਅਰਥ ਹੋਰ ਸਨ, ਦੂਜੀ ਵਾਰ ਕੁਝ ਹੋਰ, ਤੀਜੀ ਵਾਰ ਕੁਝ ਹੋਰ, ਫਿਰ ਚੌਥੀ ਵਾਰ ਤੇ ਕਹਿੰਦੇ ਅਨੁਭਵ ਦੁਆਰੀ ਸਾਰੀ ਕਿਰਪਾ ਵਰਤਦੀ ਰਹੀ। ਜਿਵੇਂ ਜਿਵੇਂ ਬਾਣੀ ਦੀ ਤੁਸੀਂ ਵਿਚਾਰ ਕਰਦੇ ਜਾਓਗੇ ਨਾ, ਜਿਵੇਂ ਜਿਵੇਂ ਅੰਮ੍ਰਿਤ ਬਾਣੀ ਨੂੰ ਸੁਣਦੇ ਜਾਓਗੇ, ਤੇਵੇਂ ਤੇਵੇਂ ਹੀਰੇ ਮੋਤੀ ਜਵਾਹਰ ਮਿਲਦੇ ਜਾਣੇ ਨੇ। ਭਾਈ ਗੁਰਦਾਸ ਸਾਹਿਬ ਜੀ ਨੇ ਐਵੇਂ ਨੀ ਕਬਿੱਤ ਲਿਖ ਦਿੱਤਾ, ਭਾਈ ਸਾਹਿਬ ਜੀ ਕਹਿੰਦੇ ਜੈਸੇ ਤੋ ਸਗਲ ਨਿਧ ਪੂਰਨ ਸਮੁੰਦਰ ਵਿਖੈ, ਹੰਸ ਮਰ ਜੀਵਾ ਨਿਹਚੇ ਪ੍ਰਸਾਦ ਪਾਵਈ, ਜੈਸੇ ਪਰਬਤ ਹੀਰਾ ਮਾਣਕ ਪਾਰਸ ਸਿੱਧ, ਖਨਵਾਰਾ ਖਨ ਜਗ ਬਿਖੈ ਪ੍ਰਗਟਾਵਈ, ਜੈਸੇ ਬੰਦ ਬਿਖੈ ਮਲਿਆਗਰ ਸੋਧਾ ਕਪੂਰ, ਸੋਧ ਕੇ ਸੁਭਾਸੀ ਸੋ ਵਾਸ ਬਹਿ ਸਾਵਈ, ਤੈਸੇ ਗੁਰਬਾਨੀ ਬਿਖੈ ਸਕਲ ਪਦਾਰਥ ਹੈ ਜੋਈ ਜੋਈ ਖੋਜੈ, ਹਾਂਜੀ ਸੋਈ ਸੋਈ ਭਾਵੀ, ਜਿਹੜਾ ਜਿਹੜਾ ਖੋਜ ਕਰਦਾ ਤੇਵੇਂ ਤੇਵੇਂ ਮਿਲ ਜਾਂਦੇ ਨੇ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ, ਸਦਾ ਸਦਾ ਦਇਆ ਦਾਤਾਰ ਤੇ ਦਿਆਲੂ ਹੈ, ਨਿਤ ਨਵੀਨ ਹੈ, ਨਿਤੀ ਗੁਰੂ ਦੀ ਕਿਰਪਾ ਵਰਤਦੀ ਹੈ।

ਧਨ ਮਥੁਰਾ ਖਸ਼ ਭੇਦ ਨਹੀਂ। ਭੰਨ ਤੋਂ ਅਰਥ ਹੁੰਦਾ ਕਹਿਣਾ, ਮਥੁਰਾ ਭੱਟ ਕਹਿ ਰਿਹਾ, ਮੈਂ ਕਹਿ ਰਿਹਾ ਜੇ, ਐਵੇਂ ਨਹੀਂ ਬਿਲਕੁਲ ਵਜ਼ਾਰਤ ਨਾਲ ਕਹਿ ਰਿਹਾ। ਗੁਰ ਅਰਜਨ ਪ੍ਰਤੱਖ, ਹਰ ਇੱਕ ਤੇ ਸ਼ੰਕਾ ਜਿਹਾ ਹੁੰਦਾ ਨਾ ਵੀ ਆਹ ਕਵੇ ਕਹੀਏ ਕਿ ਨਾ ਕਹੀਏ, ਪਰ ਮਥੁਰਾ ਭੱਟ ਕਹਿੰਦੇ ਨੇ ਮੈਂ ਬਿਲਕੁਲ ਠੋਕ ਵਜਾ ਕੇ ਕਹਿ ਰਿਹਾ। ਧੰਨ ਗੁਰੂ ਅਰਜਨ ਦੇਵ ਤੇ ਨਿਰੰਕਾਰ ਵਿੱਚ ਕਿਧਰੇ ਫਰਕ ਨਾ ਸਮਝ ਲਿਓ, ਉਹੀ ਜੋਤ ਹੈ, ਉਹੀ ਨਿਰੰਕਾਰ ਹੀ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾਲੂ ਜੀ ਕਿਰਪਾ ਕਰਦੇ ਨੇ ਧਨਾਸਰੀ ਰਾਗ ਵਿੱਚ ਅੰਮ੍ਰਿਤ ਬਚਨਾਂ ਦੀ

ਰਹਾਉ। ਬੰਧਨਾਂ ਦਾ ਅਰਥ ਹੈ ਨਮਸਕਾਰ ਕਰਨੀ, ਕਿਹਨੂੰ ਕਰਨੀ ਹੈ? ਹਰੀ ਪਰਮਾਤਮਾ ਨੂੰ ਕਰਨੀ ਹੈ। ਵਡਿਆਈ ਕਿਹਦੀ ਕਰਨੀ ਹੈ? ਗੁਣ ਕਿਹਦੇ ਕਰਨੇ ਨੇ? ਕੇਵਲ ਉਹਦੇ ਹੀ ਕਰਨੇ ਨੇ, ਕਿਉਂਕਿ ਦੁਨੀਆਂ ਦੀ ਵਡਿਆਈ ਕਰੋਗੇ, ਜੇ ਬੰਦਾ ਇੱਕ ਅੱਧਾ ਕਿਸੇ ਨਾਲ ਨੇਕੀ ਦਾ ਕੰਮ ਕਰ ਜਾਂਦਾ, ਜੇ ਹੋ ਸਕਦਾ 20 ਵਾਰ ਉਹਨੂੰ ਦਿਖਾਵੇ ਵੀ ਮੈਂ ਤੇਰੇ ਨਾਲ ਆਹ ਨੇਕੀ ਕੀਤੀ ਹੈ, ਆਹ ਤੇਰੇ ਨਾਲ ਮੈਂ ਚੰਗਾ ਕੰਮ ਕੀਤਾ, ਇੱਥੋਂ ਤੱਕ ਵੀ ਸੁਣਿਆ ਜਾਂਦਾ। ਅਗਰ ਬੰਦਾ ਦਾ ਕੋਈ ਐਸੀ ਬਾਤ ਬਣ ਜੇ ਕਹਿੰਦਾ ਜੇ ਮੈਂ ਤੇਰੇ ਨਾਲ ਆਹ ਖੂਬੀ ਗੁਣ ਨਾ ਕਰਦਾ ਤੇ ਹੋ ਹੀ ਨਹੀਂ ਸਕਣਾ, ਪਰ ਮੇਰਾ ਸੱਚੇ ਪਾਤਸ਼ਾਹ ਇੰਨਾ ਕਿਰਪਾਲੂ ਹੈ, ਉਹ ਸਾਨੂੰ ਨੇਕਾਂ ਹੀ ਚੰਗਿਆਈਆਂ ਦਿੰਦਾ ਹੈ, ਨੇਕਾਂ ਹੀ ਸਾਨੂੰ ਗੁਣ ਪ੍ਰਦਾਨ ਕਰਦਾ ਹੈ, ਨੇਕਾਂ ਹੀ ਉਹ ਦਾਤਾਂ ਦਿੰਦਾ ਹੈ, ਪਰ ਕਦੇ ਉਹ ਪਛਤਾਤਾਪ ਨਹੀਂ ਕਰਦਾ। ਪ੍ਰਭਾਤੀ ਰਾਗ ਵਿੱਚ ਗੁਰਦੇਵਾਂ ਦੇ ਅੰਮ੍ਰਿਤ ਬਚਨ ਨੇ ਖਾਲਸਾ ਜੀ, ਜੇ ਕੋ ਏਕ ਕਰੈ ਚੰਗਿਆਈ

ਪਛੋਤਾਵੈ, ਪਛੋਤਾਵੈ, ਪਛਤਾਉਂਦਾ ਨਹੀਂ ਹੈ ਉਹ ਦੇ ਕੇ ਤੇ ਉਹ ਮੇਰਾ ਵਾਹਿਗੁਰੂ ਕਿਰਪਾ ਕਰਦਾ ਹੋਰ ਦੇਈ ਜਾਂਦਾ। ਉਹਦਾ ਤੇ ਬਿਰਧ ਇੱਥੋਂ ਤੱਕ ਜੇ ਜਿਹੜਾ ਉਹਦੇ ਚਰਨਾਂ ਦੇ ਸ਼ਰਨ ਵਿੱਚ ਆ ਜਾਂਦਾ ਹੈ ਨਾ। ਮੈਨੂੰ ਇੱਕ ਪੌੜੀ ਯਾਦ ਆ ਗਈ ਭਾਈ ਗੁਰਦਾਸ ਸਾਹਿਬ ਜੀ ਦੇ, ਮੇਰੇ ਗਰੀਬ ਨਿਵਾਜ ਇੰਨੀਆਂ ਵਡਿਆਈਆਂ ਕਰਦੇ ਨੇ, ਉਹਦੀ ਵਡਿਆਈਆਂ ਕਰਿਆ ਕਰ, ਇਹਨਾਂ ਗੁਣਾਂ ਦਾ ਮਾਲਕ ਹੈ ਜਿਹੜਾ ਉਹਦੇ ਦਰ ਤੇ ਆ ਜਾਂਦਾ ਆ ਕੇ ਵੰਦਨਾ ਕਰਦਾ, ਮੱਥਾ ਟੇਕਦਾ, ਸਾਹਿਬਾਂ ਨੂੰ ਜੋਦੜੀ ਕਰਦਾ ਹੈ, ਤਾਂ ਕਿਰਪਾਲੂ ਦਾ ਤਾਰ ਜੀ ਆਏ ਹੋਏ ਪਿਆਰੇ ਦੇ ਛੇ ਭਾਰੀ ਔਗਣ ਜਿਹੜੇ ਨੇ, ਬੜੇ ਭਾਰੀ ਔਗਣ ਨੇ ਛੇ, ਜਿਹਨਾਂ ਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਕਲਮ ਬੰਦ ਕੀਤਾ ਹੈ, ਤੁਹਾਡੇ ਨਾਲ ਮੈਂ ਸਾਂਝੇ ਕਰਨੇ ਨੇ। ਔਰ ਛੇ ਗੁਣਾਹਾਂ ਔਗਣ ਲੈ ਕੇ ਉਹਨਾਂ ਦੇ ਬਦਲੇ, ਉਹਨਾਂ ਦੇ ਵੱਟੇ, ਆਮ ਪੰਜਾਬੀ ਦੀ ਬੋਲੀ ਹੈ ਨਾ, ਮੇਰਾ ਨਾ ਚੀਜ਼ ਵਟਾਲਾ, ਵੱਟੀ ਗਈ, ਵਟਾ ਕੇ ਦੇ ਕੇ, ਸੱਤ ਸ਼ੁਭ ਗੁਣ ਜਿਹੜਾ ਮੇਰਾ ਗੁਰੂ ਨਿਵਾਜ ਦਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਬੜੀ ਸੋਹਣੀ ਪੌੜੀ ਕਲਮ ਬੰਦ ਕੀਤੀ ਹੈ, ਕਹਿੰਦੇ ਗੁਰਮੁਖ ਜਨਮ ਸਕਾਰ ਥਾ, ਗੁਰਮੁਖ ਜਨਮ ਸਕਾਰ ਥਾ, ਗੁਰਸਿੱਖ ਮਿਲ ਗੁਰ ਸ਼ਰਨੀ ਆਇਆ। ਗੁਰਾਂ ਦੀ ਚਰਨਾਂ ਦੀ ਸ਼ਰਨ ਵਿੱਚ ਆਇਆ ਤੇ ਆ ਕੇ ਬੰਦਨਾ ਦੀ ਗੱਲ ਕੀਤੀ ਹੈ ਤੇ ਮੇਰੇ ਗੁਰੂ ਨੂੰ ਮੱਥਾ ਟੇਕਣਾ ਹੈ। ਭਾਈ ਸਾਹਿਬ ਜੀ ਨੇ ਕਹਿ ਦੇਣਾ ਗੁਰਸਿੱਖ ਮਿਲ ਗੁਰ ਸਰਨੀ ਆਇਆ ਤੇ ਆ ਕੇ ਕੀ ਕੀਤਾ, ਆਦ ਪੁਰਖ ਆਦੇਸ਼ ਕਰ, ਆਦ ਪੁਰਖ ਆਦੇਸ਼ ਕਰ, ਸਫਲ ਮੂਰਤ ਗੁਰ ਦਰਸ਼ਨ ਪਾਇਆ। ਤੇ ਤੁਸਾਂ ਨੇ ਅੰਮ੍ਰਿਤ ਵੇਲੇ ਆਦੇਸ਼ ਪੜਿਆ ਹੈ, ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ ਜੋਗੋ ਜੋਗ ਏਕੋ ਵੇਸ, ਉਹਨੂੰ ਆ ਕੇ ਨਮਸਕਾਰ ਕੀਤੀ ਹੈ, ਵੰਦਨਾ ਕੀਤੀ ਹੈ। ਕਿਉਂ ਕੀਤੀ ਹੈ, ਸੀਸ ਨਵਾਇਆ ਗਿਰ ਪੜੈ ਸਭ ਆਪਣ ਕੀ ਪੋਟ, ਤਾਂ ਤੇ ਸੀਸ ਨਵਾਈ ਹੈ ਲੱਗੈ ਨ ਜਮ ਕੀ ਚੋਟ। ਆਦ ਪੁਰਖ ਆਦੇਸ਼ ਕਰ, ਸਫਲ ਮੂਰਤ ਗੁਰ ਦਰਸ਼ਨ ਪਾਇਆ, ਸਤਿਗੁਰਾਂ ਦੇ ਦਰਸ਼ਨ ਦੀਦਾਰ ਕੀਤੇ ਨੇ, ਅੰਦਰ ਨੂੰ ਠੰਡ ਮਿਲ ਗਈ ਹੈ, ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ, ਗੁਰੂ ਦੇ ਦਰਸ਼ਨ ਦੀਦਾਰ ਕੀਤੇ ਨੇ, ਨਿਹੋ ਲੱਗਾ ਸੀ ਤਾਂ ਹੀ ਆਏ ਜੇ ਨਾ।

0: ਸਾਰਿਆਂ ਸਾਹਮਣੇ ਗੁਰੂ ਦੇ ਦਰਸ਼ਨ ਦੀਦਾਰ ਹੋ ਗਏ। ਫਿਰ ਦਰਸ਼ਨ ਦੀਦਾਰੇ ਕਰਕੇ ਸਿੱਖ ਇੱਥੇ ਥੋੜੀ ਰੁਕਿਆ ਹੈ, ਉਹਨੇ ਗਾਹ ਕਦਮ ਕਰ ਲਿਆ। ਪਰ ਦੱਖਣਾ ਡੰਡੌਤ ਕਰ, ਬੰਦਨਾ ਹਰ ਬੰਦਨਾ, ਫਿਰ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਪ੍ਰਕਰਮਾ ਕੀਤੀਆਂ ਨੇ। ਕਦਮ ਕਦਮ ਪੈਰਾਂ ਨਾਲ ਤੁਰਿਆ ਹੈ, ਉਹ ਚਰਨ ਬਣ ਗਏ ਨੇ ਤੁਹਾਡੇ ਘਰ ਵਿੱਚ। ਤੁਸੀਂ ਕੀ ਕਹਿੰਦੇ ਹੋ, ਸ਼ੂ ਜੁੱਤੇ ਬੂਟ, ਤੇ ਜਦੋਂ ਗੁਰਦੁਆਰੇ ਆਉਂਦੇ ਕਹਿੰਦੇ ਜੋੜੇ ਘਰ ਵਿੱਚ ਜੋੜਾ ਰੱਖਦੇ। ਜੁੜ ਜਾਂਦਾ ਜਿਹੜਾ ਗੁਰੂ ਨਾਨਕ ਦੇ ਘਰ ਵਿੱਚ ਆ ਜਾਂਦਾ, ਇੱਥੇ ਤੋੜਿਆ ਥੋੜੀ ਜਾਂਦਾ ਹੈ। ਘਰੇ ਤੁਹਾਡੇ ਪੈਰ ਨੇ, ਗੁਰਦੁਆਰੇ ਆ ਗਏ ਤੁਹਾਡੇ ਚਰਨ ਬਣ ਗਏ ਨੇ। ਚਰਨ ਚਲੋ ਮਾਰਗ ਗੋਬਿੰਦ, ਪੈਰ ਥੋੜੀ ਰਹਿ ਜਾਂਦੇ। ਇੱਥੇ ਦੇ ਜਿਹੜੀਆਂ ਵਸਤੂਆਂ ਦੇ ਨਾਂ ਨੇ ਉਹ ਬਦਲ ਜਾਂਦੇ ਨੇ। ਪਰ ਦੱਖਣਾ ਡੰਡੌਤ ਕਰ, ਫਿਰ ਕੀ ਕੀਤਾ, ਪਰ ਦੱਖਣਾ ਕਰਕੇ ਤੇ ਸਾਹਿਬਾਂ ਨੂੰ ਡੰਡੌਤ ਡੰਡੇ ਵੱਤ ਕਰ, ਡੰਡੌਤ ਪੁੰਨ ਵੱਡਾ ਹੇ। ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਅੱਠ ਅੰਗ ਧਰਤੀ ਤੇ ਲਾ ਕੇ ਐ ਅੰਦਰੋਂ ਸਰਲ ਹੋ ਕੇ ਡੰਡੇ ਵਾਂਗੂ ਸਾਹਿਬਾਂ ਨੂੰ ਨਮਸਕਾਰ ਕੀਤੀ ਹੈ। ਗੁਰਮੁਖ ਜਨਮ ਸਕਾਰ ਥਾ, ਗੁਰਸਿੱਖ ਮਿਲ ਗੁਰ ਸਰਣੀ ਆਇਆ, ਆਦਿ ਪੁਰਖਾ ਦੇਸ਼ ਕਰ, ਸਫਲ ਮੂਰਤ ਗੁਰ ਦਰਸ਼ਨ ਪਾਇਆ। ਪਰ ਦੱਖਣਾ ਡੰਡੌਤ ਕਰ, ਮਸਤਕ ਸਤਿਗੁਰ ਚਰਨ ਕਮਲ ਸੰਗ ਲਾਇਆ, ਤੇ ਆਪਣਾ ਮਸਤਕ ਜਿਹੜਾ ਸੀ ਉਹ ਗੁਰੂ ਦੇ ਚਰਨ ਕਮਲਾਂ ਤੇ ਰੱਖ ਦਿੱਤਾ। ਮਸਤਕ ਚਰਨ ਕਮਲ ਗੁਰ ਲਾਇਆ, ਤੇ ਫਿਰ ਗੁਰੂ ਨੇ ਕੀ ਕੀਤਾ, ਸਾਹਿਬ ਕਹਿਣ ਲੱਗੇ ਇਉਂ ਕਰ, ਕਾਮ ਕ੍ਰੋਧ ਵਿਰੋਧ ਹਰ, ਕਾਮ ਕ੍ਰੋਧ ਵਿਰੋਧ ਹਰ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇੱਥੇ ਛੱਡ ਜਾ। ਪਰ ਦੱਖਣਾ ਡੰਡੌਤ ਕਰ, ਮਸਤਕ ਚਰਨ ਕਮਲ ਗੁਰ ਲਾਇਆ, ਸਤਿਗੁਰ ਪੁਰਖ ਦਇਆਲ ਹੋਏ, ਵਾਹਿਗੁਰੂ ਸੱਚ ਮੰਤਰ ਸੁਣਾਇਆ, ਕਾਮ ਕ੍ਰੋਧ ਵਿਰੋਧ ਹਰ, ਲੋਭ ਮੋਹ ਹੰਕਾਰ ਤਜਾਇਆ। ਕਾਮ ਕ੍ਰੋਧ ਵਿਰੋਧ ਹਰ, ਲੋਭ ਮੋਹ ਹੰਕਾਰ ਤਜਾਇਆ, ਛੇ ਬਣਦੇ ਨੇ। ਇਹਨਾਂ ਦੇ ਬਦਲੇ ਦਿੱਤਾ ਕੀ ਹੈ ਗੁਰੂ ਨੇ, ਸਤ ਸੰਤੋਖ ਦਇਆ ਧਰਮ ਨਾਮ ਦਾਨ ਇਸ਼ਨਾਨ ਦਰੜਾਇਆ। ਇਹ ਗੁਰੂ ਨੇ ਦੇ ਦਿੱਤਾ, ਗੁਰੂ ਦੀ ਬਖਸ਼ਿਸ਼ ਵਰਤ ਗਈ ਹੈ ਬੰਦਨਾ ਵਿੱਚੋਂ। ਕਾਮ ਕ੍ਰੋਧ ਵਿਰੋਧ ਹਰ, ਲੋਭ ਮੋਹ ਹੰਕਾਰ ਤਜਾਇਆ, ਸਤ ਸੰਤੋਖ ਦਇਆ ਧਰਮ ਨਾਮ ਦਾਨ ਇਸ਼ਨਾਨ ਦਰੜਾਇਆ, ਗੁਰਸਿੱਖ ਲੈ ਗੁਰਸਿੱਖ ਸਦਾਇਆ। ਤਾਂ ਮਹਾਰਾਜ ਕਹਿੰਦੇ ਉਹਨੂੰ ਮੱਥਾ ਟੇਕਿਆ ਕਰ, ਵਾਰੰਵਾਰ ਬੰਦਨਾ ਕਰਿਆ ਕਰ, ਬੰਦਨਾ ਲੱਖਾਂ ਹੀ ਵਾਰ ਨੂੰ ਡੰਡੌਤ ਕਰ, ਗੁਣ ਗਾਵੋ ਤਾਂ ਉਹਦੇ ਗੁਣਾਂ ਨੂੰ ਗਾ, ਗੋਪਾਲ ਰਾਏ ਜੋ ਸਾਰਿਆਂ ਦੀ ਪਾਲਣਾ ਕਰਨ ਵਾਲਾ ਰਹਾਓ। ਵੱਡਾ ਭਾਗ ਭੇਟੇ ਗੁਰਦੇਵਾ, ਗੁਰੂ ਸਵਾਰੀ ਸੰਗਤ ਜੀ, ਗੁਰੂ ਵੱਡਿਆਂ ਭਾਗਾਂ ਨਾਲ ਮਿਲਦਾ ਹੈ, ਗੁਰੂ ਤੋਂ ਬਿਨਾਂ ਤੇ ਅੰਧੇਰਾ ਹੀ ਅੰਧੇਰਾ ਹੈ। ਸਾਹਿਬ ਜੀ ਕਹਿੰਦੇ ਜੇ ਸੌ ਚੰਦਾ ਉਗਵਾ ਹੈ, ਸੂਰਜ ਚੜੇ ਹਜ਼ਾਰ, ਇਹਤੇ ਚਾਨਣ ਹੁੰਦੇ ਆ ਗੁਰ ਬਿਨ ਘੋਰ। ਜਿਵੇਂ ਮੱਸਿਆ ਦੀ ਰਾਤ ਹੈ ਨਾ, ਉੱਧਰ ਬਿਲਕੁਲ ਗਾੜਾ ਹਨੇਰਾ ਹੁੰਦਾ, ਘੋਰ ਹਨੇਰਾ, ਗੁਰ ਬਿਨ ਘੋਰ ਅੰਧਾਰ। ਭੱਟ ਸਾਹਿਬਾਨਾਂ ਦੇ ਬੋਲ ਤੁਹਾਨੂੰ ਯਾਦ ਹੈ, ਉਹ ਗੁਰੂ ਦੀ ਵਡਿਆਈ ਵਿੱਚ ਅੰਮ੍ਰਿਤ ਬਚਨ ਉਚਾਰਨ ਕਰਦੇ ਨੇ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝਣ ਆਵੇ। ਗੁਰੂ ਤੋਂ ਬਿਨਾਂ ਸੋਝੀ ਕਿੱਥੇ ਹੈ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝਣ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਤੇ ਗੁਰੂ ਦੇ ਉਪਦੇਸ਼ ਤੋਂ ਬਿਨਾਂ ਸੁਰਤ ਦਾ ਟਿਕਾ ਨਹੀਂ ਬਣਦਾ, ਤੇ ਜਿੰਨਾ ਚਿਰ ਖਾਲਸਾ ਜੀ ਸੁਰਤ ਦਾ ਟਿਕਾ ਨਹੀਂ ਬਣਦਾ ਸਿੱਧ, ਉਹਨਾਂ ਚਿਰ ਜੀਵਨ ਚ ਕਾਮਯਾਬੀ ਨਹੀਂ ਹੁੰਦੀ। ਗੁਰੂ ਦੇ ਕੋਲ ਆ ਕੇ ਅੰਦਰ ਦਾ ਟਿਕਾ ਬਣ ਜਾਂਦਾ, ਸੁਰਤ ਸ਼ਬਦ ਵਿੱਚ ਟਿਕ ਜਾਂਦੀ ਹੈ, ਜਦੋਂ ਸੁਰਤ ਸ਼ਬਦ ਵਿੱਚ ਟਿਕ ਜਾਂਦੀ ਹੈ ਸਿੱਧ, ਜੀਵਨ ਵਿੱਚ ਕਾਮਯਾਬੀਆਂ ਮਿਲ ਜਾਂਦੀਆਂ ਨੇ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ, ਤੇ ਗੁਰੂ ਤੋਂ ਬਿਨਾਂ ਬੰਧਨਾ ਤੋਂ ਜੀਵ ਮੁਕਤ ਨਹੀਂ ਹੁੰਦਾ। ਗੁਰ ਬਿਨ ਮੁਕਤ ਨਾ ਪਾਵੇ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪੁੰਨ, ਅਗਣ ਕਟੈ ਸਭ ਤੇਰੇ। ਗੁਰੂ ਕੀ ਹੈ, ਕਿਹਨੂੰ ਗੁਰੂ ਕਰਨਾ ਹੈ, ਗੁਰ ਕਰ ਸ਼ਬਦ ਸਪੁੰਨ, ਤੇਰਾ ਸ਼ਬਦ ਗੁਰੂ ਹੈ। ਵੱਡਿਆਂ ਭਾਗਾਂ ਵਾਲਿਓ, ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਸ਼ਬਦ ਗੁਰੂ ਦਿੱਤਾ,
1: ਕਵਣ ਮੂਲ ਕਵਣ ਮਤ ਵੇਲਾ ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ ਪਾਵਣ ਆਰੰਭ ਸਤ ਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਚਾਰ ਕੁਐਸਚਨ ਕੀਤੇ ਨੇ ਤੇ ਚਾਰਾਂ ਦੇ ਬਾਬੇ ਨਾਨਕ ਨੇ ਨਾਲ ਹੀ ਜਵਾਬ ਦਿੱਤੇ ਨੇ ਕਵਣ ਮੂਲ
0: ਤੇਰਾ ਮੂਲ ਕੀ ਹੈ ਕਵਣ ਮੂਲ ਕਵਣ ਮਤ ਵੇਲਾ ਤੇ ਗੁਰਮਤ ਲੈਣ ਦਾ ਸਮਾਂ ਕਿਹੜਾ ਹੈ ਕਵਣ ਮੂਲ ਕਵਣ ਮਤ ਵੇਲਾ ਕਵਣ ਗੁਰੂ ਜਿਸ ਕਾ ਤੂੰ ਚੇਲਾ ਤਾਂ ਮਹਾਰਾਜ ਕਹਿੰਦੇ ਪਾਵਣ ਆਰੰਭ ਪਾਵਣ ਕੀ ਹਵਾ ਹਵਾ ਕੀ ਹੈ ਸਵਾਸ ਆਰੰਭਤਾ ਕਿੱਥੋਂ ਹੋਈ ਹੈ ਸਵਾਸਾਂ ਤੋਂ ਤੇ ਸਰੀਰ ਦੀ ਆਰੰਭਤਾ ਹੋਈ ਹੈ ਪਾਵਣ ਮੂਲ ਸਤਿਗੁਰ ਮਤ ਵੇਲਾ ਤੇ ਆਹ ਮਨੁੱਖਾ ਜਨਮ ਹੀ ਗੁਰੂ ਦੀ ਮਤ ਲੈਣ ਦਾ ਸਮਾਂ ਇਹਤੋਂ ਤਾਂ ਬਿਨਾਂ ਸਮਾਂ ਹੋਰ ਮਿਲਣਾ ਹੀ ਨਹੀਂ ਪਾਵਣ ਆਰੰਭ ਸਤਿਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਇਸ ਕਰਕੇ ਸ਼ਬਦ ਨੂੰ ਮਹਾਰਾਜ ਨੇ ਪ੍ਰਧਾਨਤਾ ਹੀ ਦਿੱਤੀ ਹੈ ਗੁਰ ਕਰ ਸ਼ਬਦ ਸੁਪੁੰਨ ਅਗਣ ਕਟੈ ਸਭ ਤੇਰੇ ਗੁਰ ਨੈਣ ਬੈਣ ਗੁਰ ਗੁਰ ਕਰੋ ਗੁਰੂ ਸੰਤ ਕਾਵ ਨਾਲ ਕਹਿ ਜਿਨ ਗੁਰੂ ਨਾ ਦੇਖਿਓ ਨਹੋ ਕੀਓ ਤੇ ਅਕਿਆਥ ਸੰਸਾਰ ਮੈਂ ਪੱਟ ਸਾਹਿਬ ਬਾਣ ਕਹਿੰਦੇ ਗੁਰੂ ਤੋਂ ਬਿਨਾਂ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਅਸੀਂ ਤਾਂ ਭਟਕਦੇ ਹੀ ਰਹੇ ਅੱਜ ਵੱਡਿਆਂ ਭਾਗਾਂ ਕਰਕੇ ਪੱਟ ਸਾਹਿਬ ਬਾਣ ਕਹਿੰਦੇ ਭੱਲੇ ਅਮਰਦਾਸ ਗੁਣ ਤੇਰੇ ਤੁਹਾਡੇ ਦੀਦਾਰ ਹੋਏ ਨੇ ਗਰੀਬ ਨਿਵਾਜ ਕਹਿੰਦੇ ਪਹਿਲਾਂ ਦਾ ਸਮਾਂ ਕਿਵੇਂ ਨਿਕਲਿਆ ਜੇ ਜਿਹੜਾ ਤੁਸੀਂ ਕਹਿੰਦੇ ਵੀ ਇੰਨਾ ਸਮਾਂ ਲੰਘ ਗਿਆ ਉਹ ਕਿਵੇਂ ਦਾ ਲੰਘਿਆ ਤੇ ਫਿਰ ਉਹ ਆਪਣਾ ਅੰਦਰ ਦਾ ਵਲਵਲਾ ਜਿਹੜਾ ਹੈ ਨਾ ਸਹਿਬ ਗੁਰੂ ਅਮਰਦਾਸ ਜੀ ਦੇ ਸਨਮੁੱਖ ਅਰਪਣ ਕਰਦੇ ਨੇ ਕਹਿੰਦੇ ਗਰੀਬ ਨਿਵਾਜ ਰਹਿਓ ਸੰਤ ਹੋ ਟੋਲ ਸਾਧ ਬਹੁ ਤੇਰੇ ਡਿੱਠੇ ਵੇਖੇ ਬੜੇ ਧਿਆਨ ਨਾਲ ਵੇਖੇ ਰਹਿਓ ਸੰਤ ਹੋ ਟੋਲ ਸਾਧ ਬਹੁ ਤੇਰੇ ਡਿੱਠੇ ਸੰਨਿਆਸੀ ਹੁਣ ਉਹਨਾਂ ਦੀ ਗਿਣਤੀ ਸ਼ੁਰੂ ਕਰ ਦਿੱਤੀ ਹੈ ਸੰਨਿਆਸੀ ਤਪਸੀਐ ਮੁਖੋਂ ਏ ਈੜੀ ਨੂੰ ਲਾ ਏ ਪੰਡਿਤ ਮਿੱਠੇ ਮੁੱਖ ਦੇ ਸਾਰੇ ਬੜੇ ਚੰਗੇ ਸੀ ਪਰ ਮਹਾਰਾਜ ਅੰਦਰ ਦਾ ਗਿਆਨ ਕਰਵਾਉਣ ਵਾਲਾ ਕੋਈ ਨਹੀਂ ਸੀ ਏਦਾਂ ਦੇ ਬਾਬੇ ਬਕਾਲੇ ਵੀ ਚੌਂਕੜੇ ਲਾ ਕੇ ਬੈਠੇ ਹੋਏ ਸੀ ਮੇਰਾ ਸੱਚਾ ਪਾਤਸ਼ਾਹ ਦੇ ਭੋਰੇ ਵਿੱਚ ਤਿਆਗ ਵਿੱਚ ਬੈਠਾ ਹੋਇਆ ਕਿੰਨੇ ਬੈਠੇ ਸੀ ਕੋਈ ਗਿਣਤੀ ਤੋਂ ਰਹਿਤੀ ਨੇ ਕੋਈ ਬਾਈ ਕਹਿੰਦਾ ਕੋਈ ਕਿੰਨੇ ਕਹਿੰਦਾ ਜਿੰਨੇ ਮਰਜ਼ੀ ਹੁਣ ਬੈਠੇ ਤਾਂ ਸੀ ਗਰੀਬ ਨਿਵਾਸ ਸੱਚੇ ਪਾਤਸ਼ਾਹ ਮੁੱਖੋਂ ਇਹ ਪੰਡਿਤ ਮਿੱਠੇ ਮੂੰਹ ਦਾ ਦੇ ਮਿੱਠਾ ਧੀਰ ਮਲ ਬੜਾ ਸੀ ਬੜੇ ਸੋਹਣੇ ਬੋਲ ਪਹਿਲਾਂ ਬੋਲੇ ਨੇ ਮੱਖਣ ਸ਼ਾਹ ਦੇ ਨਾਲ ਬਾਅਦ ਵਿੱਚ ਹੀ ਪਤਾ ਲੱਗਦਾ ਵੀ ਇਹਦੇ ਕੱਚਾ ਹੈ ਮੁੱਖੋਂ ਇਹ ਪੰਡਿਤ ਮਿੱਠੇ ਬਰਸ ਏਕ ਹੋ ਫਿਰਿਓ ਭੱਟ ਸਾਹਿਬਾਨ ਜੀ ਕਹਿੰਦੇ ਸਾਲ ਲੰਘ ਗਿਆ ਪਰ ਪੂਰਾ ਨਾ ਮਿਲਿਆ ਤੁਹਾਡੇ ਵੱਡਿਆਂ ਭਾਗਾਂ ਵਾਲਿਓ ਪੂਰੇ ਗੁਰੂ ਦੇ ਲੜ ਲੱਗੇ ਹੋ ਸ਼ਬਦ ਗੁਰੂ ਦਾਤ ਬਖਸ਼ੀ ਹੈ ਮੁੱਖੋਂ ਇਹ ਪੰਡਿਤ ਮਿੱਠੇ ਬਰਸ ਏਕ ਹੋ ਫਿਰਿਓ ਕਿਨਹੋ ਨੋ ਪਰਚੋ ਲਾਇਓ ਕਹਿਤੀ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਗਰੀਬ ਨਿਵਾਜ ਕਹਿੰਦੇ ਕਿਉਂ ਗਏ ਸੀ ਉਹਨਾਂ ਕੋਲ ਕਹਿੰਦੇ ਗਰੀਬ ਨਿਵਾਜ ਜਾਣਾ ਕਿਵੇਂ ਸੀ ਕਹਿਤੀ ਕਹਿਤੀ ਸੁਣੀ ਅਸੀਂ ਲੋਕਾਂ ਤੋਂ ਉਹਨਾਂ ਦੀ ਉਸਤਤ ਬੜੀ ਸੁਣੀ ਵਡਿਆਈ ਬੜੀ ਸੁਣੀ ਤੇ ਵਡਿਆਈ ਸੁਣ ਕੇ ਸੱਚੇ ਪਾਤਸ਼ਾਹ ਅਸੀਂ ਵੀ ਚਲੇ ਗਏ ਐਵੇਂ ਥੋੜੀ ਜਾਣਾ ਸੀ ਵਡਿਆਈ ਸੁਣ ਕੇ ਅਸੀਂ ਵੀ ਚਲੇ ਗਏ ਫਿਰ ਗਰੀਬ ਨਿਵਾਜ ਕਹਿੰਦੇ ਅੱਗਾ ਕੀ ਹੋਇਆ ਕਹਿਣ ਲੱਗੇ ਰਹਿਤ ਕੋ ਖੁਸ਼ੀ ਨਾ ਆਇਓ ਤੇ ਜਦੋਂ ਅਸੀਂ ਉਹਨਾਂ ਦਾ ਜੀਵਨ ਵੇਖਿਆ ਰਹਿਣੀ ਵਹਿਣੀ ਵੇਖੀ ਤੇ ਮਨ ਉਦਾਸ ਹੋ ਗਿਆ ਜਿਹੜੇ ਆਪ ਹੀ ਨਹੀਂ ਮਾਰਗ ਦੇ ਚੱਲੇ ਤੇ ਸਾਨੂੰ ਕਿਵੇਂ ਤੋਰਨਗੇ ਗਏ ਤਾਂ ਸੀ ਲੋਕਾਂ ਨੇ ਵਡਿਆਈਆਂ ਬਹੁਤੀਆਂ ਕਰਤੀਆਂ ਉਹਨਾਂ ਵਡਿਆਈਆਂ ਦੇ ਮਗਰ ਲਾ ਕੇ ਅਸੀਂ ਵੀ ਤੁਰ ਗਏ ਇਹੀ ਤੇ ਜਗਤ ਦੀ ਭੇਡਾਂ ਚਾਲ ਜੇ ਨਾ ਭਾਵਰ ਸਿਮਰ ਦੇ ਕਰਤਾ ਜੀ ਲਿਖਦੇ ਨੇ ਕਹਿੰਦੇ ਜਗਤ ਕੀ ਭੇਡਾਂ ਚਾਲ ਚਲਤੇ ਕੇ ਪਿੱਛੇ ਚੱਲ ਪਰਮਾਰਥ ਨਾ ਸੰਭਾਲ ਦੇਖੋ ਜਗ ਕੀ ਮੂੜਤਾ ਭਾਵਰ ਸਿਮਰ ਦੇ ਕਰਤਾ ਜੀ ਲਿਖਿਆ ਥੋੜਾ ਜਿਹਾ ਬੋਲ ਤੁਹਾਡੇ ਨਾਲ ਸਾਂਝਾ ਕਰਦਾ ਵਿਸ਼ੇ ਚੋਂ ਨਾਮ ਹੈ ਬਾਹਰ ਜਾਵਾਂ ਕਹਿੰਦੇ ਕੋਈ ਗੰਗਾ ਤੇ ਇਸ਼ਨਾਨ ਕਰਨ ਗਿਆ ਰੋਜ਼ ਭਾਂਡੇ ਭੁੰਡੇ ਜੇ ਆਪਣੇ ਘਰੋਂ ਲੈ ਕੇ ਜਾਂਦਾ ਸੀ ਪੂਜਾ ਪਾਜਾ ਜੀ ਕਰਦਾ ਸੀ ਇੱਕ ਦਿਨ ਉਹਨੇ ਸੋਚਿਆ ਵੀ ਰੋਜ਼ਾਨਾ ਘਰ ਤੋਂ ਲੈ ਕੇ ਆਉਣਾ ਕਿਉਂ ਨਾ ਹੋਵੇ ਵੀ ਇੱਥੇ ਧਰਤੀ 'ਚ ਨੱਪ ਕੇ ਤੇ ਉੱਤੇ ਨਿਸ਼ਾਨੀ ਬਣਾ ਦਿਆਂ ਵੀ ਕੱਲ੍ਹ ਨੂੰ ਮੈਂ ਆਵਾਂਗਾ ਹਾਂਜੀ ਕੱਲ੍ਹ ਨੂੰ ਆਵਾਂਗਾ ਅਤੇ ਇੱਥੋਂ ਭਾਂਡੇ ਕੱਢ ਕੇ ਫਿਰ ਪੂਜਾ ਕਰ ਲਵਾਂਗਾ ਉਹਨੇ ਨਿਸ਼ਾਨੀ ਜੀ ਬਣਾ ਦਿੱਤੀ ਜਿੱਦਾਂ ਸ਼ਿਵਲਿੰਗ ਹੁੰਦਾ ਹੈ ਉਹ ਨਿਸ਼ਾਨੀ ਲਾ ਕੇ ਚਲਾ ਗਿਆ ਮਗਰ ਉਹ ਕੋਈ 500-700 ਦਾ ਜਥਾ ਗੰਗਾ ਤੇ ਇਸ਼ਨਾਨ ਕਰਨ ਆ ਗਿਆ ਉਹਨਾਂ ਆਖਿਆ ਵੀ ਸ਼ਿਵਲਿੰਗ ਬਣਿਆ ਸਾਰਿਆਂ ਨੇ ਮੱਥੇ ਟੇਕੇ ਇਸ਼ਨਾਨ ਕਰਕੇ ਅਤੇ ਜਿੰਨਾ ਜਥਾ ਆਇਆ ਸੀ ਉਨੇ ਹੀ ਹੋਰ ਬਣਾਉਣ 'ਤੇ ਲੱਗ ਗਿਆ ਕੋਈ 500-700 ਦਾ ਹੋਰ ਆ ਗਿਆ ਉਹਨਾਂ ਵੀ ਇਹੋ ਕੰਮ ਕੀਤਾ ਮੁੱਕ ਦੀ ਗੱਲ ਕਰੀਏ ਜਦੋਂ ਅਗਲੇ ਦਿਨ ਆਉਂਦਾ ਹੈ ਤੇ ਉੱਥੇ ਤੇ ਉਹ ਨਿਸ਼ਾਨੀ ਇੱਕ ਲਾ ਕੇ ਗੁਰਮੁਖੋਂ ਗਿਆ ਸੀ, ਅੱਜ ਉੱਥੇ ਹਜ਼ਾਰਾਂ ਨਾਲ ਬਣੀਆਂ ਹੋਈਆਂ ਨੇ, ਉਹਨੂੰ ਪਤਾ ਨੀ ਲੱਗਦਾ ਵੀ ਭਾਂਡੇ ਰੱਖੇ ਕਿੱਥੇ ਸੀ। ਫਿਰ ਉੱਥੇ ਆ ਸਲੋਕ ਕਹਿੰਦਾ ਜੇ ਜਗਤ ਕੀ ਭੇਡਾ ਚਾਲ ਚਲਤੇ ਕੇ ਪਿੱਛੇ ਚੱਲ, ਪਰਮਾਰਥ ਨਾ ਸੰਭਾਲ ਦੇਖੋ ਜਗ ਕੀ ਮੂੜਤਾ ਮੂਰਖਤਾਈ ਦੇ। ਫਿਰ ਲੜਕੀ ਦੇ ਲੱਗਣਾ ਹੈ ਸ਼ਬਦ ਗੁਰੂ ਦੇ, ਪੂਰਾ ਗੁਰੂ ਵੱਡਿਆਂ ਭਾਗਾਂ ਨਾਲ ਮਿਲਦਾ ਜੇ। ਤਾਂ ਕਹਿਣ ਲੱਗੇ ਗਰੀਬ ਨਿਵਾਜ ਰਹਿਤ ਕੋ ਖੁਸ਼ੀ ਨਾ ਆਇਓ। ਗਰੀਬ ਨਿਵਾਜ ਜੀ ਕਹਿਣ ਲੱਗੇ ਕਿਹੋ ਜੀ ਰਹਿਤ ਸੀ, ਕਿਵੇਂ ਦਾ ਜੀਵਨ ਸੀ? ਸੱਚੇ ਪਾਤਸ਼ਾਹ ਹਰ ਨਾਮ ਛੋੜ, ਨਾਮ ਤੇ ਛੱਡਿਆ ਸੀ ਉਹਨਾਂ ਨੇ, ਨਾਮ ਤੇ ਉਹਨਾਂ ਦੇ ਨੇੜੇ ਤੇੜੇ ਨਹੀਂ ਸੀ। ਹਰ ਨਾਮ ਛੋੜ ਦੂਜੇ ਲੱਗੇ ਤੇ ਦਵੈਤ ਭਾਵਨਾ ਵਿੱਚ ਲੱਗੇ ਸੀ, ਦੁਕਾਨਾਂ ਆਪਣੀਆਂ ਚਲਾ ਰਹੇ ਸਨ, ਰੱਬ ਦੀ ਤੇ ਕੋਈ ਜੋੜਨ ਦੀ ਗੱਲ ਹੀ ਨਹੀਂ ਸੀ ਕਰਦਾ। ਹਰ ਨਾਮ ਛੋੜ ਦੂਜੇ ਲੱਗੇ, ਹੱਸ ਕੇ ਕਹਿਣ ਲੱਗੇ ਗਰੀਬ ਨਿਵਾਜ ਤਿੰਨ ਕੇ ਗੁਣ ਹੋ ਕਹਾ ਕਿਆ ਕਹੋ। ਉਹਨਾਂ ਦੇ ਗੁਣ ਵਿਅੰਗ ਦੇ ਗੱਲ ਆ, ਜਿਵੇਂ ਕੋਈ ਮਾੜਾ ਕੰਮ ਕਰਕੇ ਆਵੇ, ਪੁੱਤ ਧੀ ਜਾਂ ਕੋਈ ਹੋਰ, ਕਹਿੰਦੇ ਸ਼ਾਬਾਸ਼ ਸੋਹਣਾ ਕਰਕੇ ਆਇਆ, ਉਹਦੇ ਵਿੱਚ ਕੁਝ ਹੋਰ ਛੁਪਿਆ ਹੁੰਦਾ। ਕਹਿਣ ਲੱਗੇ ਗਰੀਬ ਨਿਵਾਜ ਤਿੰਨ ਕੇ ਗੁਣ ਹੋ ਕਿਆ ਕਹੋ, ਗੁਰ ਦਈਓ ਮਿਲਾਏ ਭਿਖਿਆ, ਜੇਬ ਤੂੰ ਰੱਖੈ ਤੇਵ ਰਹੋ। ਭਿੱਖਾ ਭੱਟ ਕਹਿੰਦਾ ਹੁਣ ਗੁਰੂ ਅਮਰਦਾਸ ਤੁਹਾਡੇ ਨਾਲ ਮਿਲਾਪ ਹੋ ਗਿਆ, ਹੁਣ ਜਿਵੇਂ ਰੱਖੋਗੇ ਤੇਵੇਂ ਰਵਾਂਗੇ, ਤੁਹਾਡਾ ਦਰ ਛੱਡ ਕੇ ਹੋਰ ਕਿਧਰੇ ਨਹੀਂ ਜਾਵਾਂਗੇ। ਵੱਡਾ ਭਾਗ ਭੇਟਾ ਗੁਰਦੇਵਾ, ਵੱਡਿਆਂ ਭਾਗਾਂ ਕਰਕੇ ਪੂਰਿਆਂ ਗੁਰਾਂ ਦੀ ਪ੍ਰਾਪਤੀ ਹੁੰਦੀ ਹੈ। ਕੋਟ ਪਰਾਦ ਮਿਟੇ ਹਰ ਸੇਵਾ, ਤਾਂ ਗਰੀਬ ਨਿਵਾਜ ਜੀ ਕਹਿੰਦੇ ਸੇਵਾ ਕਰਦਿਆਂ ਕਰਦਿਆਂ ਕਰੋੜਾਂ ਗੁਣਾਹ ਅਪਰਾਧ ਜਿਹੜੇ ਮਿਟ ਜਾਂਦੇ ਨੇ। ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ, ਉਹਨੂੰ ਮੇਰਾ ਮਾਲਕ ਜੀ ਪ੍ਰਾਪਤ ਹੋ ਜਾਂਦਾ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਪਾ ਖੋਵਣਾ, ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ, ਪੀਸਣ ਹੋਏ ਜਦੀਦ ਪਾਣੀ ਢੋਵਣਾ, ਪੱਖੇ ਦੀ ਤਾਗੀਦ ਪੱਗ ਮਲ ਧੋਵਣਾ, ਚੰਦ ਮੁਬਾਰਕ ਈਦ ਪੁੱਗ ਖਲੋਵਣਾ, ਦਰ ਦਰ ਵੇਸ ਰਸੀਦ ਬਿਰਮ ਰਸ ਪੋਵਣਾ। ਇੱਥੇ ਆ ਕੇ ਰਸ ਆਉਂਦਾ ਹੈ, ਮੁੱਲ ਖਰੀਦੇ ਲਾਲਾ ਗੋਲਾ ਮੇਰਾ ਨਾਮ।

ਸੇਵਕ ਸੇਵਾ ਕਰਕੇ ਕਹਿੰਦਾ ਜਿੱਧਰ ਲਾ ਲਿਆ ਜੇ ਉਧਰ ਲੱਗ ਗਿਆ। ਜਿੱਤ ਲਾਇਆ ਤਿੱਤ ਲਾਗਾ ਤੇਰੇ ਲਾਲੇ ਕਿਆ ਚਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਮਾਂ ਲਾਲੀ ਪਿਓ ਲਾਲਾ ਮੇਰਾ ਹੋਂ ਲਾਲੇ ਕਾ ਜਾਇਆ। ਤੁਹਾਡੇ ਸਾਰੇ ਹੀ ਪਰਿਵਾਰ ਸੇਵਾਦਾਰ ਹੈ। ਗਰੀਬ ਨਵਾਜ ਜੀ ਕਹਿੰਦੇ ਸੇਵਾ ਕਰਤ ਕਰੋੜਾ ਪਾਪ ਜਿਹੜੇ ਨੇ

ਫਿਰ ਕੀ ਹੋਇਆ, ਵਰਤ ਗਈ ਹੈਰਾਨੀ, ਹੈਰਾਨ ਹੋਇਆ, ਕਹਿਣ ਲੱਗਾ ਕਹਿਣਾ ਕੁਝ ਨਹੀਂ ਹੈ, ਮੂੰਹ ਦਾ ਮਿੱਠਾ ਹੀ ਰਹਿਣਾ, ਪਰ ਕੱਲ ਨੂੰ ਖੋਜ ਕਰਨੀ ਇਹਦੀ ਕਿੱਧਰ ਜਾਂਦੀ ਹੈ। ਹੋਰ ਤਰਾਤੀ ਉੱਠ ਕੇ ਚੱਲਿਆ ਪਿੱਛੇ ਤੁਰਨ ਜਵਾਨੀ ਜਵਾਨ, ਧਰਮ ਪਤਨੀ ਦੇ ਮਗਰ ਮਗਰ ਤੁਰ ਪਿਆ, ਸੂਹ ਲੈਂਦਾ ਲੈਂਦਾ। ਜੋ ਬੀਬੀ ਕਿੱਥੇ ਪਹੁੰਚੀ ਹੈ, ਰਾਣੀ ਪਹੁਤੀ ਪਹੁਤੀ ਪਹੁਤੀ ਪਹੁੰਚ ਗਈ, ਕਿੱਥੇ, ਸੰਗਤੀ ਜਿੱਥੇ ਤੁਸੀਂ ਬੈਠੇ ਹੋ। ਆਖੋ ਸਤਨਾਮ ਸ਼੍ਰੀ, ਇਹ ਸੰਗਤ ਹੈ ਨਾ, ਰਾਣੀ ਪਹੁਤੀ ਸੰਗਤੀ। ਤੇ ਰਾਜੇ ਨੇ ਚਲਾਕੀ ਖੇਡ ਲਈ, ਕੀ ਖੇਡੀ, ਰਾਜੇ ਖੜੀ ਖਡਾਓ ਨਿਸ਼ਾਨੀ, ਕਹਿਣ ਲੱਗਾ ਮੈਂ ਲੈ ਚੱਲਦਾ ਚੁੱਕ ਕੇ ਜੋੜਾ ਇਹਦਾ, ਪੁੱਛਾਂਗਾ ਵੀ ਕਿੱਥੋਂ ਕਿੱਥੇ ਗਈ ਸੀ, ਇਹਨੂੰ ਕੋਈ ਝਟਕਾ ਮਾਰਾਂਗਾ। ਪਰ ਜਿਸ ਵੇਲੇ ਸਮਾਪਤੀ ਹੋਈ, ਵੇਖਿਆ ਨਜ਼ਰ ਨਾ ਆਇਆ, ਸੰਗਤ ਤਰਿਆ, ਸੰਗਤ ਨਾਲ ਤਰ ਜਾਈਦਾ, ਸੰਗਤ ਦੀ ਅਰਦਾਸ ਪੂਰੀ ਹੋ ਜਾਂਦੀ ਹੈ, ਇੱਕੋ ਹੀ ਪਈ ਹੈ, ਦੂਜੀ ਨਜ਼ਰ ਨਹੀਂ ਆਉਂਦੀ। ਸੰਗਤ ਨੇ ਫਿਰ ਕੀਤੀ ਰੱਬ ਦੇ ਅੱਗੇ ਜੋਦੜੀ, ਰਾਜੇ ਖੜੀ ਖੜਾਓ ਨਿਸ਼ਾਨੀ, ਸਾਧ ਸੰਗਤ ਆਰਾਧਿਆ ਜੋੜੀ ਜੁੜੀ ਖੜਾਓ ਪੁਰਾਣੀ, ਰਾਜੇ ਡਿੱਠਾ ਚੜ੍ਹਤੇ ਹੋ ਇਹ ਖੜਾਵੇ ਚੋਜ ਵਡਾਣੀ, ਸਾਧ ਸੰਗਤ ਵਿਟੋ ਕੁਰਬਾਣੀ। ਆਖੋ ਗੱਜ ਕੇ ਸਤਨਾਮ ਵਾਹਿਗੁਰੂ, ਨਿਰਭਉ ਨਾਮ ਜਪੋ ਹਰ ਅੰਗੇ। ਸੰਗਤ ਵਿੱਚ ਨਾਮ ਹੀ ਹੈ, ਹੋਰ ਗੱਲਾਂ ਥੋੜੀ ਨੇ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ, ਏਕੋ ਨਾਮ ਹੁਕਮ ਹੈ ਨਾਨਕ, ਸਤਿਗੁਰ ਦੀਆ ਬੁਝਾਏ ਜੀਓ। ਸਮਝਾਇਆ ਗੁਰੂ ਨੇ ਵੀ ਸੰਗਤ ਉਹੀ ਸਮਝੋ ਜਿੱਥੇ ਨਾਮ ਹੋਵੇ, ਜਿੱਥੇ ਨਾਮ ਨਾ ਹੋਵੇ ਉੱਥੇ ਸੰਗਤ ਨਾ ਸਮਝ ਲਿਓ, ਜਿੰਨਾ ਮਰਜ਼ੀ ਇਕੱਠ ਹੋਵੇ। ਪਰ ਇੱਕ ਗੱਲ ਚੇਤਾ ਰੱਖੋ, ਜਿੱਥੇ ਨਾਮ ਦੀ ਬਾਤ ਪੈਂਦੀ ਹੋਵੇ ਨਾ, ਜਿੱਥੇ ਰੱਬ ਦੀਆਂ ਕਥਾ ਕਹਾਣੀਆਂ ਹੋਣ, ਉੱਥੇ ਕੋਈ ਬਹੁਤਾ ਭੀੜ ਨਹੀਂ ਜੇ ਲੱਗਦੀ, ਮੁਜ਼ਰਿਆਂ ਚ ਭੀੜਾ ਲੱਗ ਜਾਂਦੀ ਹੈ, ਲੋਕ ਮਹਿੰਗੀਆਂ ਤੋਂ ਮਹਿੰਗੀਆਂ ਟਿਕਟਾਂ ਲੈ ਕੇ ਕਿੰਨੇ ਥੱਕੇ ਹੁੰਦੇ ਨੇ, ਕਈ ਕਈ ਰਾਤਾਂ ਬਤੀਤ ਕਰ ਜਾਂਦੇ ਨੇ ਮੁਜ਼ਰਿਆਂ ਦੇ ਵਿੱਚ, ਪਰ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਵਿਰਲੇ ਬੈਠਦੇ ਨੇ। ਤੁਹਾਨੂੰ ਪਤਾ ਹੈ ਨਾ, ਬਾਜ਼ਾਰ ਸ਼ਹਿਰ ਹੋਵੇ, ਸ਼ਹਿਰ ਵਿੱਚ ਖਾਣ ਪੀਣ ਵਾਲੀਆਂ ਵਸਤੂਆਂ ਹਰ ਇੱਕ ਦੁਕਾਨਾਂ ਤੋਂ ਮਿਲ ਜਾਂਦੀਆਂ ਨੇ, ਬੜੀਆਂ ਦੁਕਾਨਾਂ ਨੇ, ਕੱਪੜੇ ਦੀਆਂ ਬੜੀਆਂ ਦੁਕਾਨਾਂ ਹੁੰਦੀਆਂ ਨੇ, ਬਹੁਤ ਬਾਜ਼ਾਰ ਵਿੱਚ ਦੁਕਾਨਾਂ ਨੇ, ਪਰ ਇੱਕ ਗੱਲ ਚੇਤਾ ਰੱਖੋ, ਕਸਤੂਰੀ ਹਰ ਦੁਕਾਨ ਤੋਂ ਨਹੀਂ ਜੇ ਮਿਲਦੀ, ਕੇਸਰ ਹਰ ਦੁਕਾਨ ਤੋਂ ਨਹੀਂ ਮਿਲਦਾ, ਦੁਕਾਨਾਂ ਬੜੀਆਂ ਸ਼ਹਿਰਾਂ 'ਚ ਹੁੰਦੀਆਂ ਨੇ, ਬਹੁਤ ਸਮਾਨ ਮਿਲ ਜਾਂਦਾ ਹੈ, ਉੱਥੇ ਭੀੜਾ ਵੀ ਨਹੀਂ ਜੇ ਹੁੰਦੀ, ਜਿੱਥੇ ਬਾਕੀ ਦੁਕਾਨਾਂ ਹੁੰਦੀਆਂ ਨੇ ਉੱਥੇ ਭੀੜਾ ਹੁੰਦੀਆਂ ਨੇ, ਕਸਤੂਰੀ ਵਾਲੀ ਦੁਕਾਨ 'ਤੇ ਕੋਈ ਬਹੁਤੀ, ਉੱਥੇ ਤਾਂ ਵਿਰਲੇ ਵਿਰਲੇ ਜਾਂਦੇ ਨੇ, ਇੱਥੇ ਰੱਬ ਦੇ ਘਰ ਵਿਰਲੇ ਵਿਰਲੇ ਤੁਹਾਡੇ ਵਰਗੇ ਆਉਂਦੇ ਨੇ, ਨਾਮ ਦੀ ਕਸਤੂਰੀ ਲੈਣ ਵਾਸਤੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ।

ਪਰਾਇਆ ਧਨ ਪਾਪ ਦੁੱਖ ਗਰੀਬ ਨਿਵਾਜ ਇਹਨਾਂ ਤੋਂ ਗੁਰੇਜ਼ ਕਰਿਆ ਕਰ। ਨਰ ਅਚੇਤ ਪਾਪ ਤੇ ਡਰ ਰੇ, ਪਾਪਾਂ ਤੋਂ ਡਰਿਆ ਕਰ, ਡਰਿਆ ਕਰ, ਗੁਰੂ ਦੇ ਸ਼ਬਦ ਸੁਰਤ ਵਿੱਚ ਰੱਖਿਆ ਕਰ। ਅਨ ਕਾਏ ਰਤੜਿਆ ਵਾਟ ਦੁਹੇਲੀ ਰਾਮ, ਦੁਹੇਲੀ ਬੜੀ ਔਖਾ ਹੈ ਵਾਟ, ਰਸਤਾ ਬਿਖੜਾ ਪੈਂਦਾ ਹੈ, ਕਿਵੇਂ ਤੈਅ ਕਰਨਾ ਈ ਪਾਪ। ਅਨਕਾਏ ਰਤੜਿਆ, ਕਿਉਂ ਰਤਾ ਗਿਆ ਪਾਪਾਂ ਦੇ ਵਿੱਚ।

ਜਦੋਂ ਪਾਪ ਕਰਮ ਨਹੀਂ ਕਮਾਵੇਗਾ, ਜਮ ਜੰਦਾਰ ਨਾ ਆਵੇ ਨੇੜੇ, ਜਮ ਕੰਕਰ ਨੇੜ ਨਾ ਆਇਆ। ਜਮ ਨੇੜੇ ਨਹੀਂ ਆਉਂਦਾ, ਜਿੰਦ ਦਾ ਵੈਰੀ ਨੇੜੇ ਨਹੀਂ ਆਉਂਦਾ। ਸੰਗਤ ਵਿੱਚ ਆ ਕੇ ਗੁਰੂ ਪਿਆਰੇ ਗੁਰੂ ਸਿੱਖਾਂ ਨੂੰ ਮਿਲਦੇ ਹੋ, ਗੁਰੂ ਫਤਿਹ ਬੁਲਾਉਂਦੇ ਹੋ, ਫਿਰ ਪਿਆਰ ਵਿੱਚ ਕਹਿੰਦੇ ਜੀਓ, ਜੇ ਕੋ ਜੀਓ ਕਹੇ ਉਹਨਾਂ ਕਹੋ ਤੋ ਜਮ ਕੀ ਤਲਬਣਾ। ਕੋਈ ਸੰਗਤ ਵਿੱਚ ਆ ਕੇ ਤੇ ਗੁਰੂ ਸ਼ਬਦ ਚੇਤੇ ਆਉਣਾ, ਜੀ ਚੇਤੇ ਆਉਣਾ, ਹੋਰ ਥਾਂ ਤੇ ਥੋੜੀ ਜਾ ਕੇ ਯਾਦ ਆਉਣਾ ਹੈ, ਹੋਰ ਥਾਂ ਤੇ ਜਾ ਕੇ ਤੇ ਮਨ ਦੀਆਂ ਬਿਰਤੀਆਂ ਬਦਲ ਜਾਣੀਆਂ ਨੇ।

ਗਰੀਬ ਬਨਵਾਸ ਜੀ ਦੀ ਚਰਨਾਂ ਦੀ ਸ਼ਰਨ ਗ੍ਰਹਿਣ ਕੀਤਿਆਂ ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ। ਸੰਸਾਰ ਸਮੁੰਦਰ ਤੋਂ ਜੀਵ ਜਿਹੜਾ ਹੈ ਉਹ ਤਰ ਜਾਂਦਾ ਹੈ। ਇਹ ਮੇਰੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਵਡਿਆਈ ਹੈ। ਸਾਰੇ ਸੁੱਖ ਮਿਲ ਜਾਂਦੇ ਨੇ, ਹਾਲਤ ਸੁੱਖ, ਪਲਤ ਸੁੱਖ, ਨਿਤ ਸੁੱਖ, ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ, ਮਿਟੇ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੂਆ ਜੀਜੈ। ਇਹ ਗੁਰੂ ਕੀ ਵਡਿਆਈ ਹੈ। ਰਾਜ ਜੋਬਣ ਬਿਸਰੰਤ ਹਰਮਾਇਆ, ਮਹਾਂ ਦੁੱਖ ਇਹੋ ਮਹਾਂਤ ਕਹਿ, ਆਸ ਪਿਆਸ ਰਮਣ ਹਰ ਕੀਰਤਨ, ਇਹੋ ਪਦਾਰਥ ਭਾਗਵੰਤ ਲਹਿ, ਸਰਨ ਸਮਰੱਥ ਅਕਥ ਅਗੋਚਰਾ ਪੱਤ।

ਠਾਕੁਰ ਮੇਰਾ। ਸ਼ਬਦ ਦੀ ਸਮਾਪਤੀ ਹੈ, ਟਾਈਮ ਦੀ ਵੀ ਸਮਾਪਤੀ ਹੈ, ਸਭ ਦੀਆਂ ਹਾਜ਼ਰੀਆਂ ਪ੍ਰਵਾਨ। ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਗੁਰੂ ਕਿਰਪਾ ਕਰੇ ਸਾਰੇ ਗੁਰਸਿੱਖ ਮਾਈ ਭਾਈ, ਗੱਜ ਕੇ ਆਖੋ ਵਾਹਿਗੁਰੂ ਜੀ ਕਾ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਣੇ।

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕੇ ਸਾਂ ਸੁਵਾਸਾਂ ਸੰਗ ਨਿਭਾਇਆ, ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਦੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਦੇ। ਪ੍ਰਿਥਮੈ

ਹੈ। ਅੰਮ੍ਰਿਤ ਵੇਲੇ ਤੋਂ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜ ਬਾਣੀਆਂ ਦੇ ਨੇਤਨੇਮ, ਆਸਾ ਜੀ ਦੀ ਵਾਰ ਦੇ ਕੀਰਤਨ ਹੋਏ। ਉਪਰੰਤ ਆਪ ਜੀਆਂ ਵੱਲੋਂ ਬਖਸ਼ਿਸ਼ ਮੁੱਖ ਬਾਗ ਦੀ ਕਥਾ ਵਿਚਾਰ, ਗੁਰਮਤਿ ਵਿਚਾਰਾਂ, ਛੇ ਪੌੜੀਆਂ, ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀ ਉਹ ਸਮੁੱਚੀਆਂ ਸੇਵਾ

ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਆਪ ਜੀਆਂ ਦੇ ਭਾਣੇ

ਭਾਣੇ ਸਰਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਧਰਮ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀਆਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ ਜੀ। ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ, ਨਾਲ ਵਾਹਿਗੁਰੂ ਮੰਤਰ ਦੇ ਜਾਪ ਕਰੀਏ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Vaheguru, Vaheguru, Vaheguru, Vaheguru.

ਜਿਸਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤਹੋ ਸ਼ਬਦ ਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਥ ਸ਼ਬਦ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੋ ਤਦ ਵਸ ਕੀਤੇ ਕਾਲ ਕੰਟ ਕੁਮਾਰਿਆ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਿਨਾਮ।

ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸੰਭਾਲੀ ਵਾਜੇ ਤੇਰੇ ਨਾਦਨ ਏਕ ਅਸੰਖਾ ਕੇਤੇ ਤੇਰੇ ਵਾਮਨ ਹਾਰੇ ਕੇਤੇ ਤੇਰੇ ਰਾਗ ਭਰੀ ਸਿਓ ਕਹੀ ਹੈ ਕੇਤੇ ਤੇਰੇ ਗਾਮਨ ਹਾਰੇ ਗਾਮਨ ਤੁਦਨੋ ਪਵਨ ਪਾਣੀ ਬੈ ਸੰਤਰੀ ਗਾਵੇ ਰਾਜਾ ਧਰਮ ਦਵਾਰੇ ਗਾਵਨ ਤੁਦਨੋ ਚਿਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਨ ਤੇਰੇ ਸਦਾ ਸਵਾਰੀ ਗਾਵਨ ਤੁਦਨੋ ਇੰਦਰ ਇੰਦਰਾਸ਼ਨ ਬੈਠੇ ਦੇਵਤਿਆਂ ਦਰਨਾਲੀ ਗਾਵਨ ਤੁਦਨੋ ਸਿਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਿਤ ਪੰਨ ਰਖੀ ਸ਼ਰੀ ਜੁਗ ਜੁਗ ਵੇਦਾਂ ਨਾਲੀ ਗਾਵਨ ਤੁਦਨੋ ਮੋਹਣਿਆ ਮਨਮੋਹਨ ਸੁਰਗਮਸ ਪਿਆਲੀ ਗਾਵਨ ਤੁਦਨੋ ਰਤਨੋ ਪਾਈ ਤੇਰੇ ਅੜਸਠ ਤੀਰਥ ਨਾਲੀ ਗਾਵਨ ਤੁਦਨੋ ਯੁੱਧ ਮਹਾਂਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੀ ਗਾਵਨ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਦਨੋ ਗਾਵਨ ਜੋਤ ਪਾਵਣ ਰਤੇ ਤੇਰੇ ਭਗਤ ਰਸਾਲੀ ਹੋਰ ਕੇਤੇ ਤੁਦਨੋ ਗਾਵਣ ਸੇਮਾ ਚਿਤਨਾ ਆਮਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਸੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਪਰ ਹੁਕਮ ਨਾ ਕਰਨਾ ਜਾਈ ਸੋਪਾ ਸਾਹ ਸਾਹਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਈ ਕੇ ਵੱਡ ਵੱਡਾ ਡੀਠਾ ਹੋਈ ਕੀਮਤ ਪਾਏ ਨਾ ਕਹਿਆ ਜਾਈ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾਂ ਗੈਰ ਗੰਭੀਰਾ ਗੁਨੀ ਗਹੀਰਾ ਕੋਈ ਨਾ ਜਾਣੇ ਤੇਰਾ ਕੇਤਾ ਕੇਵਟ ਚੀਰਾ ਰਹੋ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗੇ ਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਬਨ ਸਿੱਧੀ ਕਿਨੈ ਨਾ ਪਾਇਆ ਕਰਮ ਮਿਲੈ ਨਾ ਹੀ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੇ ਕਹਿ ਚਾਰਾ ਨਾਨਕ ਸਤ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਊ ਆਖਣੇ ਔਖਾ ਸੱਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੇ ਖਾਈ ਚੱਲ ਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਈ ਸਾਚਾ ਸਾਹਿਬ ਸਾਚੇ ਨਾਏ ਰਹੋ ਸਾਚੇ ਨਾਮ ਕੀ ਤਿਲ ਵਡਿਆਈ ਆਖ ਤੱਕੇ ਕੀਮਤ ਨਹੀਂ ਪਾਈ ਜੇਸਾ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘੱਟ ਨਾ ਜਾਏ ਨਾ ਹੋ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣੇ ਹੋ ਹੋਰ ਨਾ ਹੀ ਕੋਈ ਨਾ ਕੋ ਹੋਵਾ ਨਾ ਕੋ ਹੋਏ ਜੇ ਵਡਿਆਪ ਤੇਵੜ ਤੇਰੀ ਦਾਤ ਜਿੰਦਨ ਕਰਕਾ ਕੀਤੀ ਰਾਤ ਖਸਮ ਵਿਸਾਰੇ ਤੇ ਕਮਜਾਤ ਨਾਨਕ ਨਾਮ ਹੈ ਬਾਦ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤ ਗੁਰ ਸਤਪੁਰਖਾ ਬਿਨੋ ਕਰੋ ਗੁਰਪਾਸ ਹਮ ਕੀੜੇ ਕਿਰਮ ਸਤਿਗੁਰ ਸਰਨਾਈ ਕਰ ਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਹੈ ਮੋਕੋ ਨਾ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਣ ਸਕਾਈ ਹਰ ਕੀਰਤ ਹਮਰੀ ਰਹਿ ਰਾਸ ਰਹੋ ਹਰ ਜਨ ਕੇ ਵਡ ਪਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਾਏ ਤ੍ਰਿਪਤਾਸੈ ਮਿਲ ਸੰਗਤ ਗੁਣ ਪਰਗਾਸ ਜਿਨ ਹਰੇ ਹਰੇ ਹਰਸ ਨਾਮ ਨਾ ਪਾਇਆ ਤੇ ਪਾਗਹੀਨ ਜੰਪਾਸ ਜੋ ਸਤਿਗੁਰੂ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰੂ ਸੰਗਤ ਪਾਈ ਤਿਨ ਤੁਰ ਮਸਕਤ ਲਿਖਿਆ ਲਖਾਸ ਧਨ ਧਨ ਸਤਸੰਗਤ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿੱਤ ਵੈ ਉਦਮ ਜਾਂ ਆਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤੋ ਪਾਈ ਤਾਂ ਕਾਰਿਜ ਕਾ ਗੈ ਕਰ ਧਰਿਆ ਮੇਰੇ ਮਾਧਿਓ ਜੀ ਸਤਸੰਗਤ ਮਿਲੇ ਸੂਤਰਿਆ ਗੁਰ ਪ੍ਰਸ਼ਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹੋ ਜਨਨ ਪਿਤਾ ਲੋਕ ਸੁੱਤ ਬਨੰਤਾ ਕੋਈ ਨਾ ਕਿਸਕੀ ਧਰਿਆ ਸਿਰ ਸਿਰ ਜਿਗ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਉਡੇ ਉਡਾਵੀ ਸੋ ਕੋਸਾ ਤਿਸ ਪਾਸੇ ਬਚਰੇ ਛਰਿਆ ਤਿਨ ਕਮਣ ਖਲਾਵੈ ਕਮਣ ਚਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਲ ਤਲ ਧਰਿਆ ਜਨ ਨਾਨਕ ਬਾਲੀ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਏਕ ਓਂਕਾਰ ਸਤਿਗੁਰ ਪ੍ਰਸ਼ਾਦ
ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮਾ ਪਾਰਾ ਸਭ ਤਿਆ ਵਿਹੀ ਸਭ ਤਿਆ ਵਿਹੀ ਤੁਧ ਜੀ ਹਰ ਸੱਚੇ ਸਿਰਜਣ ਹਾਰਾ ਸਭ ਜੀ ਤੁਮਾਰੀ ਜੀ ਤੂੰ ਜੀਆਂ ਕਾ ਦਤਾਰਾ ਹਰ ਤਿਆ ਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰੀ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨਾ ਵਰਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਿਖਾਣਾ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਨ ਕਰਬਾਣਾ ਹਰ ਤਿਆਵ ਹੈ ਹਰ ਤਿਆਵ ਹੈ ਤੁਧ ਜੀ ਸੇ ਜਨ ਯੁਗ ਮੈਂ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਰਹਿ ਹਰ ਪੂਜਾ ਜੀ ਤਪ ਤਪ ਹੈ ਜਪੈ ਬੇਅੰਤਾ ਤੇਰੇ ਅਨੇਕ ਪਰ ਹੈ ਬਹੁ ਸਿਮਰਤ ਸਾਖਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਦੁਆਦ ਪੁਰਖ ਅੰਪਰ ਪਰ ਕਰਤਾ ਜੀ ਤੁਧ ਜੇ ਵਡਾਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤੁਧੇ ਆਪੇ ਭਾਵ ਹੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੁਹੋਈ ਤੁਧੇ ਆਪੇ ਸਿਰ ਸਭ ਉਪਾਏ ਜੀ ਤੁਧੇ ਆਪੇ ਸਿਰ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕਹਿ ਜੀ ਜੋ ਸਭ ਸਹਿ ਕਾ ਜਨੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੋ ਭਾਵੇ ਸੋਈ ਥੀਸੀ ਜੋ ਤੂੰ ਦੇਹੇ ਸੋਈ ਹਉ ਪਾਈ ਰਹੋ ਸਭ ਤੇਰੀ ਤੂੰ ਸਭਨੀ ਤਿਆਇਆ ਜਿਸਨੋ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਤਾ।

ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ। ਤਿੱਥਰ ਵਰੜੀ ਪਾਇਲੇ ਨਿਵਾਸਾ, ਪਾਣੀ ਪਾਪ ਤਿੰਨ ਹੈ ਕੀਆ, ਪੰਕਜ ਮੋਹ ਪੱਗ ਨਹੀਂ ਚਾਲੈ, ਹਮ ਦੇਖਾ ਤੈ ਡੁੱਬਿਆਲੇ, ਮਨ ਏਕ ਨਾ ਚੇਤ ਮੂੜ ਮਣਾ, ਹਰ ਬਿਸਰ ਤੇਰੇ ਗੁਣ ਗਲਿਆ ਰਹੋ, ਨਾ ਹੂ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ, ਪ੍ਰਣਵਤ ਨਾਨਕ ਤਿਨ ਕੀ ਸਰਨਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ। ਪਈ ਪ੍ਰਾਪਤੀ ਮਾਨਕ ਦਿਹੋੜੀਆ, ਗੋਬਿੰਦ ਮਿਲਣ ਕੀ ਏ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰਨ ਜਾਮ ਲਾਗ ਭਵ ਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹੋ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਨ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸ਼ਰਮਾ। ਸੁਹੇਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਏਕ ਓਂਕਾਰ ਸਤਿਗੁਰ ਪ੍ਰਸ਼ਾਦ, ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੂ, ਤਿਤ ਕਰ ਗਾਵਹੋ ਸੁਹੇਲਾ, ਸਿਮਰੋ ਸਿਰਜਨ ਹਾਰੋ, ਤੁਮ ਗਾਵਹੋ ਮੇਰੇ ਨਿਰਭਉ ਕਾ ਸੁਹੇਲਾ, ਹਉ ਵਾਰੀ ਜਿਤ ਸੁਹੇਲਾ, ਸਦਾ ਸੁਖ ਹੋਏ ਰਹੋ। ਨਿਤ ਨਿਤ ਜੀਆੜੀ ਸੰਭਾਲੀਅਨ, ਦੇਖੇ ਗਾ ਦੇਵਨ ਹਾਰ, ਤੇਰੇ ਦਾਣੇ ਕੀਮਤ ਨਾ ਪਵੈ, ਤਿਸ ਦਾਤੇ ਕਮਣ ਸਮਾਰ, ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੂ ਤੇਲ, ਦੇਹੇ ਸਜਣਾ ਸੀਸੜੀਆਂ, ਜਿਉਂ ਹੋਵੈ ਸਾਹਿਬ ਸਿਉ ਮੇਲ, ਕਰ ਕਰੇ ਹੋ ਪਹੁੰਚਾ ਸਦਰੇ ਨਿਤ ਪਵਣ, ਸੱਦਨ ਹਾਰਾ ਸਿਮਰੀਐ, ਨਾਨਕ ਸੇ ਦਹਿ ਅਵਣ। ਰਾਗ ਆਸਾ ਮਹੱਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰੱਖ ਵਡਾਈ ਤੋਏ ਰਹੋ, ਵਿਸ਼ਵੇ ਚਸ਼ੀਆਂ ਘੜੀਆਂ, ਪਹਿਰਤ ਸਵਾਰੀ ਮਹੋਵਾ, ਸੂਰਜ ਏਕੋ ਰੁਤਾਨੇਕ, ਨਾਨਕ ਕਰਤੇ ਕਹਿ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਾਵ ਚੰਦ ਦੀਪਕ, ਬਣੇ ਤਾਰਕਾ ਮੰਡਲ ਜਨਕ ਮੋਤੀ, ਤੂੰ ਮਲਿਆਮ ਨੂੰ ਪਵਨ ਚਵਰੋ ਕਰੇ, ਸਗਲ ਬਨਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਈ ਪਵ ਖੰਡਨਾ ਤੇਰੀ ਆਰਤੀ, ਅਨਹੰਤਾ ਸ਼ਬਦ ਬਜੰਤ ਪੇਰੀ ਰਹੋ, ਸਾਸ ਤਵ ਨੈਨ ਨਨ ਨੈਨ ਹੈ, ਤੋਹੇ ਕੋ ਸਾਸ ਮੂਰਤ ਨਾ ਇੱਕ ਤੋਹੀ, ਸਾਸ ਪਦ ਬਿਮਲ ਨਨ ਏਕ ਪਦ ਗੰਧ, ਬਿਨ ਸਾਸ ਤਵ ਗੰਦੇ ਮਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਈ, ਤਿਸ ਦੈ ਚਾਨਣ ਸਭ ਮੈਂ ਚਾਨਣ ਹੋਈ, ਗੁਰਸਾਖੀ ਜੋਤ ਪ੍ਰਗਟ ਹੋਈ, ਜੋਤ ਸੁਭਾਵੈ ਸੋ ਆਰਤੀ ਹੋਈ, ਹਰ ਚਰਨ ਕਮਲ ਮਕਰੰਦ, ਲੋਭਿਤ ਮਨਨ ਦਿਨੋ ਮੋਹੀ ਆਹੀ ਪਿਆਸਾ, ਕਿਰਪਾ ਜਲ ਦੇਹ ਨਾਨਕ ਸਾਰੰਗ, ਕਹੋ ਹੋਏ ਜਾਂ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਨ ਖੰਡਾਹੀ, ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾਹੀ, ਕਰ ਸਾਧੂ ਅੰਜਲੀ ਪੁੰਨ ਵੱਡਾਹੀ, ਕਰ ਡੰਡਾਉਤ ਪੁੰਨ ਵੱਡਾਹੀ ਰਹੋ, ਸਾਕਤ ਹਰ ਅਸੀ ਸਾਧ ਨਾ ਜਾਣਿਆ, ਤਿੰਨ ਅੰਤਰ ਹਉਮੈ ਕੰਡਾਹੀ, ਜਿਉਂ ਜਿਉਂ ਚਲੈ ਚੁਬੈ ਦੁੱਖ ਪਾਵੈ, ਜਮਕਾਲ ਸਹਿ ਸਿਰ ਡੰਡਾਹੀ, ਹਰ ਜਨ ਹਰੇ ਹਰੇ ਨਾਮ ਸਮਾਣੇ, ਦੁਖ ਜਨਮ ਮਰਨ ਪਵ ਖੰਡਾਹੀ, ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾਹੀ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾਹੀ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾਹੀ।

ਦੀ ਫਤਿਹ ਸੁਣ ਛੋਟੀ ਅਤੇ ਗੁਪਤ ਅਰਦਾਸ ਹੋਵੇਗੀ ਜਿਹਦੇ ਵਿੱਚ ਲੜਕੀ ਲੜਕਾ ਅਤੇ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋਣਗੇ ਬਾਕੀ ਸੰਗਤ ਇਸ ਤਰ੍ਹਾਂ ਬੈਠੀ ਰਹੇਗੀ ਜੀ ਸੋ ਬੇਨਤੀ ਹੈ ਸੁਪਾਲ ਜੋੜੀ ਨੂੰ ਖੜ੍ਹੇ ਹੋ ਜਾਓ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੀ ਮੇਰਾ ਮਨ ਤਨ ਸੀਤਲ ਹੋਏ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭ ਹਰ ਦਰਗੇ ਕਾ ਬਸੀਠ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

0: ਹੋਈਆਂ ਚਾਰ ਲਾਵਾਂ ਦੇ ਪਾਠ ਆਰੰਭ ਹੋਣਗੇ। ਸੋ ਬੇਨਤੀ ਹੈ ਜੋ ਕਿ ਜਿੱਦਾਂ ਪ੍ਰੋਗਰਾਮ ਬਣਿਆ ਕਿ ਖੜ੍ਹੇ ਹੋ ਕੇ ਬੱਚਿਆਂ ਨੇ ਲਾਵਾਂ ਸਰਵਣ ਕਰਨੀਆਂ ਹਨ, ਸੁਪਾਲ ਜੋੜੀ ਨੂੰ ਬੇਨਤੀ ਹੈ ਕਿ ਖੜ੍ਹੇ ਹੋ ਜਾਓ, ਭਾਈ ਸਾਹਿਬ ਜੀ ਲਾਵਾਂ ਦਾ ਪਾਠ ਆਰੰਭ ਕਰਨਗੇ। ਜਦੋਂ ਨਾਨਕ ਨਾਮ ਸ਼ਬਦ ਆਵੇ, ਆਪ ਜੀਆਂ ਨੇ ਸਤਿਗੁਰਾਂ ਨੂੰ ਨਮਸਕਾਰ ਕਰਕੇ ਉੱਠਣਾ ਹੈ ਅਤੇ ਉਸੇ ਲਾਮ ਦਾ ਹੀ ਬਾਅਦ ਵਿੱਚ ਜੋ ਕੀਰਤਨ ਹੋਵੇਗਾ। ਸੋ ਬੇਨਤੀ ਹੈ ਜੀ ਭਾਈ ਸਾਹਿਬ ਜੀ ਨਾਲ ਆਰੰਭ ਕਰੋ ਜੀ।
1: ਪੰਜਾਬੀ ਬਿਲਕੁਲ ਸਤਨਾਮ।

ਬੋਲਾਂ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ। ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਨ ਦਿਆਵੇ ਧਾਏ ਸਭ ਥਾਈ ਹੋਏ ਸਹਾਇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹੜਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ ਜਿਨ੍ਹਾਂ

ਕਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇ ਸਾਂ ਸਵਾਸਾਂ ਸੰਗ ਨਿਭਾਇਆ। ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਵਾਹਿਗੁਰੂ।

ਚੇਤਾਵੈ ਚੇਤਾਵਨ ਕਾਵ ਸਦਕਾਵ ਸਰਬ ਸੁਖ ਹੋਏ ਜਹ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦੇ ਰੱਖ ਆਵ ਕਾਲ ਪੁਰਖ ਵਾਹਿਗੁਰੂ ਆਪਣੇ ਪਹਿਣ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਉੜਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖੇ ਕਹਰਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਵ ਲਿਖਿਆ ਤਿੰਨ ਸਤਿਗੁਰ ਚਰਨ ਗਏ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਦੋਨਾਂ ਪਰਿਵਾਰਾਂ ਨੂੰ ਮੰਗਲਮਈ ਸਮੇਂ ਬਖਸ਼ ਕੀਤੇ ਹਨ ਦਰ ਕਰਦੇ ਪ੍ਰੀਤਵਾਨ ਸੱਚੇ ਪਾਤਸ਼ਾਹ ਦੀ ਲੜਕਾ ਭਾਈ ਰਜਿੰਦਰ ਸਿੰਘ ਸਪੁੱਤਰ ਭਾਈ ਪਰਮਜੀਤ ਸਿੰਘ ਬੀਬੀ ਗੁਰਬਖਸ਼ ਕੌਰ ਅਤੇ ਲੜਕੀ ਕਿਰਨਜੀਤ ਕੌਰ ਸਪੁੱਤਰੀ ਭਾਈ ਰਣਜੀਤ ਸਿੰਘ ਬੀਬੀ ਸੁਰਿੰਦਰ ਕੌਰ ਇਸ ਵੇਲੇ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਭਾਈ ਰਜਿੰਦਰ ਸਿੰਘ ਬੀਬੀ ਕਿਰਨਜੀਤ ਕੌਰ ਦੇ ਸ਼ੁਭ ਆਨੰਦ ਕਾਰਜ ਸੰਪੂਰਨ ਹੋਏ ਹਨ ਕਿਰਪਾ ਕਰਨੀ ਪਾਤਸ਼ਾਹ ਜੀ ਉਹ ਪਾਠੀ ਸਿੰਘਾਂ ਤੋਂ ਲਾਵਾਂ ਦਾ ਪਾਠ ਕਰਦਿਆਂ ਹੋਇਆਂ ਦਾਸਰਿਆਂ ਤੋਂ ਗੁਰਬਾਣੀ ਦਾ ਕੀਰਤਨ ਕਰਦਿਆਂ ਹੋਇਆਂ ਸੁਭਾਗ ਜੋੜੀ ਤੋਂ ਪ੍ਰਕਰਮਾ ਕਰਦਿਆਂ ਹੋਇਆਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ ਆਪ ਜੀ ਨੇ ਬਖਸ਼ ਲੈਣਾ ਅੱਗੇ ਵਾਸਤੇ ਸਮੱਤ ਬਖਸ਼ਣੀ ਕਿਰਪਾ ਕਰਨੀ ਪਾਤਸ਼ਾਹ ਜੀ ਉਹ ਆਉਣ ਵਾਲੇ ਸਮੇਂ ਵਿੱਚ ਦੋਨਾਂ ਪਰਿਵਾਰਾਂ ਨੂੰ ਆਪਸੀ ਪ੍ਰੇਮ ਪਿਆਰ ਚੜ੍ਹਦੀ ਕਲਾ ਬਖਸ਼ਣੀ ਸੱਚੇ ਪਾਤਸ਼ਾਹ ਜੀ ਸੁਭਾਗ ਜੋੜੀ ਅਤੇ ਮੇਰਾ ਪ੍ਰਿਆਸ ਰੱਖਣਾ ਗ੍ਰਿਹਸਥੀ ਜੀਵਨ ਵਿੱਚ ਚੜ੍ਹਦੀਆਂ ਕਲਾ ਬਖਸ਼ਣੀਆਂ ਸੱਚੇ ਪਾਤਸ਼ਾਹ ਜੀ ਇਸ ਵੇਲੇ ਇਹ ਖੁਸ਼ੀ ਦੇ ਸਮੇਂ 'ਤੇ ਬੇਅੰਤ ਸੰਗਤਾਂ ਨੇ ਆਪਦੇ ਦਰ 'ਤੇ ਹਾਜ਼ਰੀ ਭਰੀ ਸਾਹਿਬ ਦੀਆਂ ਦਰ ਹਾਜ਼ਰੀਆਂ ਪ੍ਰਵਾਨ ਕਰਨੀਆਂ ਆਪ ਹੀ ਸੁੰਦਰ ਮਾਲਾ ਸਾਹਿਬ ਭੇਟ ਕੀਤੇ ਹਨ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰਲੋਚ ਪੜਦੇ ਕਜਨੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿਤਰਾਵਨ ਲਾਭ ਭੋਗ ਹਰ ਰਾਜ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀਆਂ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ

ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ, ਨਿਮਕੇ ਕਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਸੋ ਕਹੋ ਟਲ ਗੁਰ ਸੇਵੀਐ ਅਹਿੰਸ ਸਹਿਜ ਸੁਭਾਇ, ਦਰਸਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਇ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸੋਰਠ ਮਹੱਲਾ ਪੰਜਵਾਂ, ਹਮਰੀ ਗਣਤ ਨਾਗਣੀਆ ਕਾਈ, ਆਪਣਾ ਬਿਰਦ ਪਛਾਣ, ਹਾਥ ਦੇ ਰਾਖੇ ਕਰ ਆਪਣੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਨੇ ਰਹਿਮਤ ਕੀਤੀ ਹੈ ਜੋ ਕਿ ਬੜੇ ਹੀ ਸੁਹਾਵਣੇ ਸਮੇਂ ਦੋਨਾਂ ਪਰਿਵਾਰਾਂ ਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਹਨ। ਦਰਘਰ ਦੇ ਪ੍ਰੀਤਪਾਨ ਲੜਕਾ ਭਾਈ ਰਜਿੰਦਰ ਸਿੰਘ, ਸਪੁੱਤਰ ਭਾਈ ਪਰਮਜੀਤ ਸਿੰਘ, ਮਾਤਾ ਗੁਰਬਖਸ਼ ਕੌਰ, ਇਸ ਤਰ੍ਹਾਂ ਲੜਕੀ ਕਿਰਨਜੀਤ ਕੌਰ, ਸਪੁੱਤਰੀ ਭਾਈ ਰਣਜੀਤ ਸਿੰਘ, ਬੀਬੀ ਸੁਰਿੰਦਰ ਕੌਰ, ਭਾਈ ਰਜਿੰਦਰ ਸਿੰਘ, ਬੀਬੀ ਕਿਰਨਜੀਤ ਕੌਰ ਦੇ ਸੁਭ ਆਨੰਦ ਕਾਰਜ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸੰਪੂਰਨ ਹੋਏ ਹਨ। ਕੋਟਾਨਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ, ਉਹਨਾਂ ਦਾ ਜਿਨ੍ਹਾਂ ਨੇ ਸਾਖੀ ਰੂਪ ਹੋ ਕਰਕੇ ਕਾਰਜ ਸੰਪੂਰਨ ਕੀਤੇ ਹਨ। ਸੋ ਦੋਨਾਂ ਹੀ ਪਰਿਵਾਰਾਂ ਵੱਲੋਂ, ਪਰਿਵਾਰਾਂ ਨੂੰ ਦਾਸਰਿਆਂ ਵੱਲੋਂ ਅਤੇ ਮੈਨੇਜਮੈਂਟ ਕਮੇਟੀ ਵੱਲੋਂ ਜੋ ਲੱਖ ਲੱਖ ਵਧਾਈਆਂ ਹੋਣ ਜੀ। ਸੋ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤੇਗੀ। ਸੋ ਕਿਸੇ ਨੇ, ਪਰਿਵਾਰ ਨੇ ਸੰਗਤਾਂ ਦਾ ਧੰਨਵਾਦ ਕਰਨਾ ਹੋਇਆ, ਆਪ ਜੀ ਆ ਕੇ ਸਟੇਜ ਤੋਂ ਬੋਲ ਸਕਦੇ ਹੋ। ਨਾਲ ਨਾਲ ਸੁਭਾਗ ਜੋੜੀ ਨੂੰ ਜੋ ਸ਼ਿਰੋਪਾਉ ਦਿੱਤੇ ਜਾਣਗੇ, ਉਸ ਤੋਂ ਬਾਅਦ ਜੋ ਸੰਪੂਰਨਤਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

need to go

ਪਹਿਲੇ ਤਿੰਨ ਪੰਕਤੀਆਂ ਦੇ ਵਿੱਚ ਸਵਾਲ ਹੈ, ਦੋ ਪੰਕਤੀਆਂ ਦੇ ਵੀ ਜਵਾਬ ਹੈ, ਆਖਰੀ ਦੋ ਪੰਕਤੀਆਂ ਦੇ ਵਿੱਚ ਭਾਈ ਗੁਰਦਾਸ ਜੀ ਦੀ ਆਪਣੀ ਇੱਛਾ ਜਾਹਰ ਹੈ।

ਮਾਝ ਮਹੱਲਾ ਪੰਜਵਾਂ ਚੌਪੜੀ ਕਰ ਪਹਿਲਾ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਬਿਲ ਪਖਰੇ ਚਾ ਤਰੇਕੀ ਨਿਆਈ ਤਿਖਨ ਉਤਰੇ ਸੰਤ ਨੇ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀ ਉਹ ਖੋਲੀ ਜੀ ਉਹ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀ ਉਹ ਰਹਾਉ ਸਰਮੁਖ ਸੁਹਾਵਾ ਸਹਿਜ ਤੁਨ ਬਾਣੀ ਚਿਰਵਾ ਦੇਖੇ ਸਾਰੂ ਪਾਣੀ ਤਨ ਸੋ ਦੇ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀ ਉਹ ਹੋ ਕੋਲੀ ਹੋ ਕੋਲ ਕਮਾਈ ਗੁਰ ਸੱਜਣ ਮੀਤ ਮੁਰਾਰੇ ਜੀ ਉਹ ਰਹਾਉ ਇਹ ਕੜੀ ਨਾ ਮਿਲਦੇ ਤਾਂ ਕਲ ਯੁਗ ਹੋਤਾ ਹੁਣ ਕਰ ਮਰੀਏ ਪ੍ਰਹ ਤੁਧ ਭਗਵਾਨ ਤਾਂ ਮੁਹਰੈ ਨਾ ਵਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਦਰਸ਼ਨ ਦੇਖੇ ਗੁਰਦਰਬਾਰੇ ਜੀ ਉਹ ਕੋਲੀ ਤੋਂ ਕੋਲ ਕਮਾਈ ਗੁਰ ਸੱਚੇ ਗੁਰਦਰਬਾਰੇ ਜੀ ਉਹ ਰਹਾਉ ਭਾਗੋ ਵਾਹਗੁਰ ਸੰਤ ਮਿਲਾਇਆ ਪ੍ਰਭ ਵਿਨਾਸੀ ਕਰਮੇ ਪਾਇਆ ਸੇਵ ਕਰੀ ਪਰ ਚਸਨ ਵਿਸਰੇ ਜਾ ਨਾਨਕ ਦਾਸ ਤੁਮਾਰੇ ਜੀ ਹੋ ਕੋਲੀ ਜੋ ਕੋਲ ਕੋਮੇ ਜਾ ਨਾਨਕ ਦਾਸ ਤੁਮਾਰੇ ਜੀ ਹੋ ਰਹੋ ਰਾਗ ਮਾਜ ਮਹੱਲਾ ਪੰਜਮਾ ਸਰੁੱਤ ਸੁਆ ਵਿਜੇ ਤੁਤ ਸੰਭਾਲੀ ਸੁਰ ਕੰਮ ਸੁਹੇਲਾ ਜੋ ਤੇਰੀ ਕਾਲੀ ਸੁਰ ਦਾ ਸੁਹੇਲਾ ਜੇ ਤੇਰੇ ਦੇ ਤੂੰ ਉੱਠਾ ਤੂੰ ਸਭ ਨਾ ਕੇ ਦਾਤਾ ਰਾਜੋ ਤੂੰ ਸਾਜਾ ਸਾਹਿਬ ਮਾਰਾ ਨੌਂਦ ਪਰੇ ਤੇਰੇ ਭੰਡਾਰਾ ਜੇ ਤੂੰ ਦੇ ਤ੍ਰਿਪਤ ਸੁਤ੍ਰਿਪਤੇ ਗਾਏ ਸੋਈ ਭਗਤ ਮਹਾਰਾ ਜੀਓ ਸਾਕੋ ਵਾਸੇ ਤੇਰੀ ਬੈਠਾ ਕਟ ਕਟ ਅੰਤਰ ਤੂੰ ਹੈ ਬੂਟਾ ਸੱਭੇ ਸੰਜੀਵ ਵਾਲ ਸਦੈ ਦੁੱਤ ਕਿਸਨਾ ਦੀ ਸੇਵਾ ਰਾਜੀਓ ਤੂੰ ਆਪੇ ਗੁਰਮੁਖ ਮੁਖ ਰਾਂ ਤੂੰ ਆਪੇ ਗੁਰਮੁਖ ਮਨ ਮੁਖ ਜਨਮ ਵਾਇਣ ਨਾਨਕ ਦਾ ਤੇਰੇ ਬਲਿਆਰੇ ਸਭ ਤੇਰਾ ਖੇਲ ਦਸਾ ਰਾਜੀਓ ਮਾਜ ਮਹੱਲਾ ਪੰਜਵਾਂ ਆਨੰਦ ਵਾਜੇ ਸਹਿ ਸੁਹਿਲਾ ਸਬਦ ਆਨੰਦ ਕਰੇ ਸਤਿਕੇਲਾ ਸਹਿਜ ਗੁਫਾ ਮੈਂ ਤਾਰੀ ਲਾਈ ਆਸਨ ਉਸ ਵਾਰਾ ਜੀ ਫਿਰ ਕਰੋ ਆਪਣੇ ਗ੍ਰਹਿ ਮੈਂ ਆਇਆ ਸੋ ਲੋੜੀਂਦਾ ਸੋਈ ਪਾਇਆ ਤ੍ਰਿਪਤ ਗਏ ਰਿਹਾ ਹੈ ਸੰਤੋ ਜੇ ਗੁਰ ਨਿਰਭੋ ਗੁਰ ਅਨਪੋਲ ਪੁਰਖ ਤਗਾਇਆ ਜੀ ਆਪੇ ਰਾਜਨ ਆਪੇ ਲੋਕ ਆਪ ਨਿਰਵਾਣੀ ਆਪੇ ਭੋਗ ਆਪੇ ਤਖਤ ਵਹੇ ਗੁਰ ਨਿਆਹੀ ਸਭ ਜੋ ਕੇ ਜੋ ਕੁੱਕ ਪੁਕਾਰਿਆ ਜੀ ਜਿਹਾ ਡਿੱਟਾ ਮੈਂ ਤੇ ਹੋ ਗਿਆ ਦ੍ਰਿਸ਼ ਰਸ ਪਾਇਆ ਤੇ ਪੇਰ ਲਿਆ ਜੋਤ ਜੋਤ ਮੇਰੇ ਦੁੱਖ ਪਾਇਆ ਜਾਂ ਨਾਨਕ ਇੱਕ ਪਸਾਰਿਆ ਜੀ ਉਹ ਮਾਜ ਮਹੱਲਾ ਪੰਜਵਾਂ ਜਿਤ ਕਰ ਸਿਰ ਸੁਹਾਗ ਬਣਾਇਆ ਤਿਤ ਕਰ ਸਖੀਏ ਮੰਗਲ ਗਾਇਆ ਅੰਧ ਬਨੋਦ ਤੇ ਕਰ ਸੋਹੇ ਸੋ ਕਰ ਦੋ ਧਨ ਕੰਤ ਸਵਾ ਸ਼ਿਕਾਰੀ ਜੀ ਸਾ ਗੁਣਵੰਤੀ ਸਾ ਬੜਭਾਗਣ ਫੁਲਵਤੀ ਸ਼ੀਰਵੰਤ ਸੁਹਾਗ ਰੂਪ ਵੰਸ ਸੋਸ ਬਚਕਣ ਜੋ ਧਨ ਕੰਤ ਪਿਆਰੇ ਜੀ ਅਚਾਰਵੰਤ ਸਾਹੀ ਸੁਹਾਗਣ ਸਭ ਸ਼ਿਕਾਰ ਬਣੇ ਤੇ ਗਿਆਨੇ ਸਾ ਕੁਲਵੰਤੀ ਸਾ ਸਵਰਾਈ ਜੋ ਬਿਰਕੇ ਰੰਗ ਸਵਾਰੀ ਜੀਓ ਮਹਿਮਾ ਦੇ ਕੇ ਕਹਿਣ ਨਾ ਜਾ ਕਹਿਣ ਨਾ ਜਾਏ ਜੋ ਫਿਰ ਲਈ ਮੇਰ ਲਈ ਲੰਘ ਲਾਹੀ ਠੇਰ ਸੁਹਾਗ ਵਾਰਿਆ ਗਮਗੋ ਚੜ ਜਾ ਨਾਨਕ ਪ੍ਰੇਮ ਸਧਾਰਿਆ ਜੋ ਮਾਜ ਮਹੱਲਾ ਪੰਜਵਾਂ ਖੋਜ ਖੋਜ ਦਰਸ਼ਨ ਸਾਹੇ ਪਾਤ ਪਾਤ ਬਨ ਬਨ ਅਵਗਾਏ ਨਿਰ ਗੁਣ ਸਰ ਗੁਣ ਹਰ ਹਰ ਮੇਰਾ ਕੋਹੀ ਹੈ ਜੀ ਜਿਉ ਆਨ ਮਿਲਾਵੇ ਜੀਓ ਖਾਲਸਾ ਤ੍ਰਿਵਿਤਰੇ ਮੁੱਕ ਗਿਆ ਨਾ ਪੂਜਾ ਤਿਲਕ ਤੀਰਥ ਸੰਨਾ ਨਿਵਲੀ ਕਰਮ ਆਸਨ ਚੌਰਾਸੀ ਇਨ ਵੇ ਇਨ ਮੈਂ ਸਾਂਤ ਨ ਆਵੇ ਜੀਓ ਅਨਕ ਵਰਦ ਕੀਏ ਤਪ ਤਪਾ ਪਰ ਗਵਣ ਵੇਖ ਧਰਤੀ ਪਰਮਾਤਾ ਇੱਕ ਖਿਨ ਰਿਧੇ ਸਾਂਤ ਨ ਆਵੀ ਜੋਗੀ ਬਹੁਰ ਬਹੁਰ ਟੁੱਟਦਾ ਹੋਵੇ ਜੀਓ ਕਰ ਕਿਰਪਾ ਮੇ ਸਾਧ ਮਿਲਾਇਆ ਮਨ ਤਾਂ ਸੀਤਲ ਤੀਜ ਪਾਇਆ ਸਾ ਪ੍ਰਭ ਨਾ ਸਿਵ ਸਿਆ ਕਾਟ ਪੀਤਰ ਹਰਨ ਮੰਗਲ ਨਾਨਕ ਗਾਵੇ ਜੀਓ ਮਾਜ ਮਹੱਲਾ ਪੰਜਵਾਂ ਪਾਰਵਰਮ ਅਪਰਮ ਪਰ ਦੇਵਾ ਅਲਕ ਅਗਮ ਗੁਰ ਅਲਕ ਪੇਵਾ ਦੀਨ ਦਿਆਲ ਗੋਪਾਲ ਗੋਬਿੰਦਾ ਹਰ ਧਿਆਵੋ ਗੁਰਮਤ ਗਾਤੀ ਜੀ ਗੁਰਮੁਖ ਮਧੁ ਸਦ ਤਾਰੇ ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ ਦਿਆਲ ਦਮੋਦਰ ਗੁਰਮੁਖ ਪਾਈ ਹੈ ਹੋਰ ਕਿਤੇ ਨਪਾਤੀ ਜੀਓ ਨਿਰਹਰੀ ਕੇਸਵ ਨਿਰਵੈਰਾ ਕੋਟ ਜਨਾ ਜਾ ਕੇ ਪੂਜੇ ਪੈਰਾ ਗੁਰਮੁਖ ਹਿਰਦੇ ਜਾ ਕੇ ਹਰ ਹਰ ਸੋਈ ਪਾਦੇ ਕਾਕੀ ਅਕਾਤੀ ਜੀਓ ਅਮੋਗ ਦਰਸ਼ਨ ਬਿਆਨ ਦੇ ਬਾਰਾ ਵਰ ਸਮਰੱਥ ਸਦਾ ਦਾ ਤਾਰਾ ਗੁਰਮੁਖ ਨਾਮ ਜਪੇ ਤਿਤ ਤਰੀਏ ਜਾਗਤ ਨਾਨਕ ਵਿਰਲੀ ਜਾ ਤੀਜੋ ਮਾਜ ਮਹੱਲਾ ਪੰਜਵਾਂ ਕਹਿਆ ਕਰਨਾ ਦਿੱਤਾ ਲੈਣਾ ਗਰੀਬਾ ਨਾਤਾ ਤੇਰਾ ਮਾਣਾ ਸਾਵਿਕ ਜੇ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕਹੋ ਵੱਲ ਜਾਈ ਜੀ ਤੇਰੇ ਪਾਣੇ ਤੇਰੇ ਉੱਜੜ ਪਾਣੇ ਤਾਰਾ ਪਾਣੇ ਹਰ ਗੁਣ ਗੁਰਮੁਖਾ ਵਾਹ ਪਾਣੇ ਪਵੇ ਪਾਣੇ ਪਰਮ ਪਵੇ ਵੋ ਜੁਨੀ ਸਭ ਕਿਛੇ ਦਿਸੇ ਰਜਾਈ ਜੀ ਨਾ ਕੋ ਮੁਰਗ ਨਾ ਕੋ ਸਿਆਣਾ ਵਰਤੇ ਸਭ ਕਿਛ ਆਪ ਤੇਰਾ ਪਾਣਾ ਅਗਮ ਕੁਝ ਵਿਆਂਦੇ ਭਾਰਾ ਤਾ ਤੇਰੀ ਕੀਮਤ ਕਹਿਣ ਜਾਏ ਜੀ ਕਾਗਦ ਸੰਤ ਕੀਤੇ ਪਿਆਰੇ ਆਏ ਭਰਿਆ ਹਰ ਤੇਰੇ ਦੁਆਰੇ ਦਰਸ਼ਨ ਭੇਖਤ ਮਾਨਿਆ ਗਾਣੇ ਨਾਨਕ ਮਿਲ ਸੁਭਾਏ ਜੀ ਮਾਜ ਮਹੱਲਾ ਪੰਜਵਾਂ ਦੁਖਤ ਦੇ ਨਾ ਵਿਸਰ ਜਾਏ ਭੋਖ ਵਿਆਪੇ ਬਹੁਤ ਵਿਦ ਥਾਵੇ ਸਿਮਰਤ ਨਾਮ ਸਦਾ ਸੁਹਿਲਾ ਜਿਸ ਦੇਵੇ ਦੀਨ ਦਿਆਲਾ ਜੀਓ।

ਜੀ ਜਾਂਤ ਸਾਉਤਰਾ ਪੈ ਜੀ ਆ ਸੱਚਾ ਸਾਹਿਬ ਸੱਚੇ ਨਾਇ ਗੁਰਪ੍ਰਸਾਦੀ ਦਿਆਈ ਜਨਮ ਜਨਮ ਕੇਕ ਜਨਮਨ ਕੇ ਕਰ ਪੈ ਕਾਢੇ ਮੋਹ ਬਿਨਸੇ ਰੋਗ ਸੰਧਾ ਪੈ ਜੀ ਆ ਸਾਧ ਸਾਧ ਨਾਮ ਸਮਾਏ ਮੇਰ ਸਿਮਰਤ ਨਾਮ ਕਢੇ ਸਫਾਏ ਪੂਰਨ ਆਸ ਕਰੀ ਖਿਨ ਪੇਤਰ ਹਰ ਹਰ ਹਰ ਗੁਣ ਜਾਪੇ ਜੀ ਅਮਾਜ ਮਹੱਲਾ ਪੰਜਮਾ ਆਓ ਸੱਜਣ ਸੰਤ ਮੀਰ ਪਿਆਰੇ ਮਿਲ ਗਾਵੋ ਗੁਣ ਅਗਮੇ ਪਾਰੇ ਗਾਵ ਸੁਣ ਸਭੇ ਹੀ ਮੁਗਦੇ ਜੋ ਤਿਆਈਏ ਜਿਨ ਹਰ ਕੀਏ ਜੀ ਜਨਮ ਜਨ ਕੇ ਕਿਲਵੇ ਜਾਵੇ ਮਨ ਚੰਦੇ ਸਹੀ ਫਲ ਪਵੇ ਸਿਮਰ ਸਾਹਿਬ ਸੋ ਸੱਚ ਸਵਾਮੀ ਇਜਕ ਸਭ ਸਹੋ ਦੇ ਜੀ ਨਾਮ ਜਬਦ ਸਰਬ ਸੁਖ ਪਾਈਏ ਸਭ ਪਾਓ ਬਿਨਸੇ ਹਰ ਹਰ ਤਿਆਈਏ ਜਿਨਸੇ ਵਿਆਸ ਪਾਰ ਗ੍ਰਾਮੀ ਕਾਜ ਸਗਰੇ ਥੀਏ ਜੀ ਆਏ ਪਿਆ ਤੇਰੀ ਸੁਣਾਈ ਜੋ ਭਾਵੇ ਤੋ ਲਹਿ ਮਿਲਾਈ ਕਰ ਕਿਰਪਾ ਪ੍ਰਭਾ ਦੇ ਲਾਵੋ ਸਜ ਨਾਨਕ ਅੰਮ੍ਰਿਤ ਪੀਏ ਜਿਉ ਮਹਾਜ ਮਹੱਲਾ ਪੰਜਮਾ ਪੈ ਕਿਰਪਾਲ ਗੁਸ ਗੋਬਿੰਦ ਗੁਸਾਈ ਮੇਘ ਵਰਸੇ ਸਵਨੀ ਤਾਈ ਜੀਨ ਦਿਆ ਸਦਾ ਕਿਰਪਾਲ ਅਠਾਣ ਪਈ ਕਰਤਾਰੇ ਜਿਉ ਆਪਣੇ ਜੀ ਜੰਤ ਬ੍ਰਤ ਪਾਰੇ ਜਿਉ ਬਾਲਕ ਮਾਤਾ ਸੰਭਾਰੀ ਦੁੱਖ ਭੰਜਨ ਸੁਖ ਸਾਗਰ ਸਵਾਮੀ ਦੇਤ ਸਗਲ ਹਾਰੇ ਜਿਉ ਜਲ ਤਲ ਪੂਰਿਆ ਮਿਰਵਾਨਾ ਸਾਧ ਬਲਿਹਾਰ ਜਾਏ ਕੁਰਬਾਨਾ ਰਹਿਣ ਦਿਵਸ ਤੇ ਸਦਾ ਧਿਆਈ ਜਿਨ ਖਿਨ ਮੈਂ ਸਗਲੇ ਵਾਰੇ ਜਿਉ ਰੱਖ ਲਿਏ ਸਗਲੇ ਬ੍ਰਤ ਪ੍ਰਭ ਪ੍ਰਾਪੇ ਪੁੱਤਰ ਗਏ ਸਾ ਸੂਖਮ ਤਾਪੇ ਨਾਮ ਜਬਤ ਮਨ ਤਨ ਹਰਿਆ ਵਰ ਪ੍ਰਭ ਨਾਨਕ ਦਰ ਹਰਿਆਰੇ ਜਿਉ ਮਾਜ ਮਹੱਲਾ ਪੰਜਮਾ ਕਿਤੇ ਨਾਮ ਜਪੀਏ ਪ੍ਰਭ ਪਿਆਰੇ ਤੇ ਅਸਤਰ ਸੋਚ ਵਾਰੇ ਤੇ ਨਾਮ ਨਾ ਜਪੀਏ ਮੇਰੇ ਗੋਬਿੰਦ ਸਹੀ ਨਗਰਿਓ ਝਾੜੀ ਜਿਉ ਰੁਕੇ ਸੁਖੇ ਖਾਏ ਹਰ ਰੁਕੇ ਸੁਖੇ ਖਾਏ ਸੰਭਾਲੇ ਹਰ ਅੰਤਰ ਵਾਰੇ ਖਾਏ ਖਾਏ ਕਰੇ ਵਧ ਪਹਿਲੇ ਜਾਣ ਵੇ ਸੁਖੀ ਵਾੜੀ ਜੀ ਸੰਤ ਸੇ ਦੇ ਰੰਗ ਲਾਏ ਸਾਖਤ ਰੰਗ ਸਾਧ ਸੰਗ ਬਕਰਮ ਗਵਾਏ ਦੁਰਲਭ ਦੇ ਸੋਏ ਅਗਿਆਨੀ ਜੜ ਆਪਣੇ ਆਪ ਪਾੜੀ ਜੀ ਆ ਤੇਰੇ ਸਰਨ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੇ ਰਾਖੋ ਅਸਰਨ ਅਸਾੜੀ ਜੀ ਮਾਜ ਮਹੱਲਾ ਪੰਜਵਾਂ ਚਰਨ ਦਾਗਰ ਕਰੇ ਸਮਾਏ ਕਾਲ ਕਲੇ ਸਭ ਜੋਰ ਮਰ ਪ੍ਰਾਣੇ ਸਾਧ ਸੋ ਸਹਿਜ ਤੁਨ ਉਪਜੇ ਸਾਧੂ ਸੰਗ ਨਿਵਾਸਾ ਜਿਉ ਲਾਗੇ ਪ੍ਰੇਤ ਨ ਟੁੱਟੇ ਮੁੱਲੇ ਹਰ ਅੰਤਰ ਵਾਰ ਸਰਿਆ ਪ੍ਰਭੂਰੇ ਸਿਮਰ ਸਿਮਰ ਸਿਮਰ ਗੁਣ ਗਾਵਾ ਕਾਟੇ ਚਮਕੀ ਫਾਸਾ ਜਿਉ ਅੰਮ੍ਰਿਤ ਵਰਸੇ ਅਨੰਦ ਬਾਣੀ ਮੰਤਨ ਅੰਤਰ ਸਾਸ ਮਾਣੀ ਤ੍ਰਿਪਤ ਅਗਾਏ ਰਹੇ ਜਨ ਤੇਰੇ ਸਤ ਗੁਰ ਕੀ ਅਦਲਾਸਾ ਜਿਉ ਜਿਸ ਕਾ ਸਾ ਤਿੰਨ ਤੇ ਫਲ ਪਾਇਆ ਕਰ ਕਿਰਪਾ ਪ੍ਰਭ ਸੰਗਤ ਮਿਲਾਇਆ ਆਵਣ ਜਾ ਰਹੇ ਵੱਡ ਭਾਗੀ ਨਾਨਕ ਪੂਰਨ ਆਸਾ ਜਿਉ ਮਾਜ ਮਹੱਲਾ ਪੰਜਮਾ ਮੈਂ ਪਾਇਆ ਪਰਮੇਸ਼ਰ ਪਾਇਆ ਜੀ ਜਨ ਸਾ ਸੁਖੀ ਵਸਾਇਆ ਗਹਿ ਕਲੇਸ਼ ਭਇਆ ਸੁਖ ਸਾਚਾ ਹਰ ਹਰ ਨਾਮ ਸੰਭਾਲੇ ਜੀ ਜਿਸ ਕੇ ਸੇ ਤਿੰਨ ਹੀ ਪ੍ਰਤਪਾਲੇ ਪਾਰ ਬ੍ਰਹਮ ਪ੍ਰਭੇ ਰਖਵਾਲੇ ਸੁਣੀ ਬੇਨਾ ਬੇਨਤੀ ਠਾਕਰ ਮੇਰੇ ਪੂਰਨ ਹੋਈ ਕਾਲੇ ਜੀ ਸਾਰ ਵਜਿਆ ਕੋ ਦੇਵਨਾਰਾ ਗੁਰਪ੍ਰਸਾਦੀ ਨਿਹਾਰਾ ਜਲ ਤਲ ਮੇਰੇ ਸਭ ਤਪਤਾਣੇ ਸਾਧੂ ਚਰਨ ਸੰਭਾਲੇ ਜੀ ਮਨ ਤੇ ਮਨ ਕੇ ਚੁੱਪ ਜਾਵਰਾ ਰਸ ਦਾ ਜਾਏ ਵਰਾਰਾ ਨਾਨਕ ਦਾਨ ਕਿਆ ਦੁੱਖ ਭੰਜਨ ਰਤ ਰਤੇ ਰੰਗ ਸਰਸਾਲੇ ਜੇ ਮਾਜ ਮਹੱਲਾ ਪੰਜਮਾ ਤਨ ਮਨ ਤੇਰਾ ਧਨ ਵੀ ਤੇਰਾ ਤੂੰ ਠਾਕਰ ਸਵਾਮੀ ਪ੍ਰਭ ਮੇਰਾ ਜਿਉ ਪਿੰਡ ਸਾਰਾ ਤੁਮਾਰੇ ਤੇਰਾ ਜੋਰ ਗੋਪਾਲਾ ਜੇ ਸਦਾ ਸਦਾ ਤੂੰ ਹੈ ਸੋਦਾਏ ਨਿਵਲ ਲਾਗਾ ਤੇਰੇ ਪਾਈ ਕਾਰ ਘੁਮਾਵਾ ਜੇ ਤੁਤ ਪਾਵਾ ਤਾਂ ਜਾ ਤੂੰ ਦੇ ਸੁਖ ਦਿਹਾਲਾ ਜੇ ਪ੍ਰਭ ਤੂੰ ਤੇ ਲੈਣਾ ਤੂੰ ਮੇਰਾ ਗਹਿਣਾ ਜੋ ਤੂੰ ਕਹੇ ਸੋਈ ਸੁਖ ਤੈਣਾ ਜਿੱਤੇ ਰੱਖੇ ਵੈਕੁੰਠਾਇ ਤੂੰ ਸਭਨਾ ਜੇ ਕੇ ਪ੍ਰਤਪਾਲਾ ਜੀ ਆ ਸਿਮਰ ਸਿਮਰ ਨਾਨਕ ਸੁਭਾਇਆ ਹੜ ਪੈ ਤੇਰੇ ਗੁਣ ਗਾਇਆ ਸਗਰ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦੁਖਾਲਾ ਜੀ ਓ ਮਾਜ ਮਹੱਲਾ ਪੰਜਮਾ ਪਾਰ ਬ੍ਰਹਮ ਪ੍ਰਭ ਮੇਘ ਬਠਾਇਆ ਜਲ ਥਲ ਮੇ ਦਹਿ ਦਿਸ ਵਰਸਾਇਆ ਸਾਂਤ ਪਈ ਪੂਜੀ ਸਭ ਦਿਸਣਾ ਅੰਧ ਪਿਆ ਸਭ ਉਠਾਏ ਜੀ ਆ ਸੁਖਦਾਤਾ ਦੁਖ ਪੰਜਨ ਹਾਰਾ ਆਪੇ ਬਸ ਕਰੇ ਜੀ ਸਾਰਾ ਆਪਣੇ ਕੀਤੇ ਨੂੰ ਆਪ ਬ੍ਰਤ ਪਾਲੇ ਪਾਏ ਪਹਿਰੇ ਦਿਸੇ ਮਨਾਏ ਜੀ ਆ ਜਾ ਕੇ ਸਰਨ ਪਿਆ ਗਤ ਪਾਈਏ ਸਾ ਸਾ ਸਰਨਾਮ ਧਿਆਈਏ ਤਿਸ ਬਿਨ ਹੋਰ ਨ ਦੂਜਾ ਰਾਖਤ ਸਭ ਦਿਸੇ ਕੀ ਆ ਜਾਏ ਜੀ ਆ ਤੇਰਾ ਤਾਂ ਮਾਨ ਤਾਨ ਪ੍ਰਾਪਤ ਆ ਤੂੰ ਸਾਚਾ ਸਾਹਿ ਗੁਣੀ ਕੀਰਾ ਨਾਨਕ ਦਾਸ ਕਹੇ ਬਿਨਾ ਤਿਆਰ ਪੈ ਤੋ ਧਿਆਏ ਜੇ ਮਾਜ ਮਹੱਲਾ ਪੰਜਮਾ ਸਭੇ ਸੁਖ ਭਏ ਪ੍ਰਭ ਉਠੇ ਗੁਰ ਪੂਰੇ ਕੇ ਚਰਨ ਮਨ ਬੋਟੇ ਸਹਿ ਸਮਾਧ ਲਖੀ ਲੇਵਲਾ ਅੰਤਰ ਸੋਏ ਰਸ ਸੋਏ ਜਾਣੇ ਜੀ ਅਗਮ ਉੱਚ ਸਹਿ ਮੇਰਾ ਖੜਖੜ ਅੰਤਰ ਵਰਤੇ ਨੇਰਾ ਸਦਾ ਹਲਪਤ ਜੀ ਕਾ ਦਾਤਾ ਕੋ ਵਿਰਲਾ ਆਪ ਪਛਾਣੇ ਜੀ
ਪ੍ਰਭ ਨੇ ਕੀ ਨਸਾਨੀ ਮਨ ਏਕੋ ਸੱਚਾ ਹੁਕਮ ਬਜਾਨੀ ਸਹਿ ਸੰਤੋਖ ਸਦਾ ਤ੍ਰਿਪਤਾ ਦੇ ਅੰਧ ਖਸਮ ਕੇ ਪਾਣੇ ਜੀ ਹਤੇ ਦਿੱਤੇ ਪ੍ਰਭ ਦੇ ਵੱਡੇ ਬਨਾਰੇ ਮਰਨ ਜਨਮ ਮਰਨ ਰੋਗ ਸਭ ਨਿਵਾਰੇ ਨਾਨਕ ਦਾਤ ਕੇ ਪ੍ਰਭ ਆਪਣੇ ਹਰ ਕੀਰਤਨ ਸੰਗ ਮਾਣੇ ਜੀ ਮਾਝ ਮਹੱਲਾ ਪੰਜਵਾਂ ਕਿੰਨੀ ਗਿਆ ਗੋਪਾਲ ਗੁਸਾਈ ਗੁਰ ਕੇ ਚਰਨ ਵਸੇ ਮਨ ਮਾਏ ਅੰਗੀਕਾਰ ਕੀਆ ਦਿਨ ਕਰਦੇ ਦੁੱਖਾ ਡੇਰਾ ਢਾਇਆ ਜੀ ਮਨ ਤਨ ਵਸਿਆ ਸੱਚਾ ਸੋਈ ਵਿਕੁੜਾ ਥਾਂ ਨ ਦਿਸੇ ਕੋਈ ਦੂਤ ਦੁਸ਼ਮਣ ਸਭ ਸਜਣ ਹੋਏ ਕੋ ਸੁਆਮੀ ਆਹ ਜੀ ਜੋ ਕੁਛ ਹੇਰੇ ਸੁਆਪੇ ਆਪੇ ਬੁੱਧ ਸਿਆਣਪ ਕਛੂ ਨਾ ਜਾਪੇ ਆਪਣੇ ਸੰਤਾਂ ਨੂੰ ਆਸਾਈ ਪ੍ਰਭ ਭਰਮ ਭਲਾਵਾ ਲਾਇਆ ਜੀ ਚਰਨ ਕਮਲ ਜਨ ਕਾਇਆ ਦਰ ਵਾਟ ਪੈਰ ਰਾਮ ਨਾਮ ਅਪਾਰੋ ਸਹਿਜ ਆਨੰਦ ਕਾਵੈ ਗੁਣ ਗੋਬਿੰਦ ਪ੍ਰਭ ਨਾਨਕ ਸਰਬ ਸਦਾ ਸਮਾਇਆ ਜੀ ਓ ਮਾਧ ਮਹੱਲਾ ਪੰਜਵਾਂ ਜੋ ਸੱਚ ਮੰਦਰ ਜਿਤ ਸੱਚ ਧਿਆਈਏ ਸੂਰਦਾਸ ਹੇਲਾ ਜਿਤ ਹਰ ਖੂਣ ਗਾਇਏ ਸਤ ਅਰਥਾ ਵੀ ਜਿਤ ਵਸੇ ਹਾਰ ਜਨ ਸਚੇ ਨਾਮ ਬਿਡੋ ਕਰਵਾਣਾ ਜਿਓ ਸੱਚ ਵਡਾਈ ਕਿਮ ਨ ਪਾਈ ਕੁਦਰਤ ਕਰਮ ਨ ਕਹਿਆ ਜਾਈ ਧਿਆਏ ਧਿਆਏ ਜੀਵੇ ਜਨ ਤੇਰੇ ਸੱਚ ਸਬਦ ਮਨ ਮਾਣੋ ਜੇ ਸਸ ਲਾਏ ਬੜ ਭਾਗੇ ਪਾਈਏ ਗੁਰ ਪ੍ਰਸਾਦੀ ਹਾਰ ਗੁਣ ਗਾਈਏ ਰੰਗ ਤੇ ਤੇਰੇ ਦੁੱਧ ਪਾਵੇ ਸੱਚ ਨਾਮ ਨਿਸਾਣੋ ਜੇ ਸੱਚੇ ਅੰਤ ਨ ਜਾਣੇ ਕੋਈ ਥਾਂਤ ਨ ਤੇ ਸੱਚਾ ਸੋਈ ਨਾਨਕ ਸੱਚ ਧਿਆਏ ਸਾਦੇ ਅੰਤਰ ਜਾਮੇ ਜਾਣੇ ਜੀ ਜਾਣੋ ਜੇ ਮਾਜ ਮਹੱਲਾ ਪੰਜਵਾਂ ਰਹਿਣ ਸੁਆ ਵਿਦੇ ਸੁਆਲਾ ਜਪ ਅੰਮ੍ਰਿਤ ਨਾਮ ਸਾ ਸੰਗ ਮੇਲਾ ਘੜੀ ਮੋਹਤ ਸਿਮਰਤ ਫਲ ਵੰਜੇ ਸਜੀਵਨ ਸਫਰ ਤੇ

0: ਆਪਣਾ ਨਾਉ ਆਪ ਜਪਾਈ ਗੁਰ ਬਹੁਤ ਪਾਇਆ ਕਿਰਪਾ ਤੇ ਨਾਨਕ ਤੁਰ ਪੁਸਨ ਜੋ ਕਾ ਜਿਉ ਮਾਜ ਮਹੱਲਾ ਪੰਜਵਾਂ ਸੋਏ ਕਰਨਾ ਜਿਆ ਬਿਕ ਆਪ ਕਰਾਏ ਦਿੱਤੇ ਰੱਖੇ ਜਾਂ ਭਲੇ ਜਾਏ ਸੋਏ ਸਿਆਣਾ ਸੁਪਤਵੰਤ ਹੁਕਮ ਲੱਗੇ ਜ ਮਿਠਾ ਜਿਉ ਸਭ ਰੋਏ ਕਥਾ ਗੇ ਜਿਸ ਲਾਏ ਲਏ ਸੋਚਣੀ ਲਾਗੇ ਊਦ ਕਮਲ ਜਿਸ ਹੋਏ ਪ੍ਰਕਾਸ਼ ਤਿੰਨ ਸਰਬ ਨਿਰੰਤਰ ਠੀਕ ਠਾ ਜਿਉ ਤੇਰੀ ਮਹਿਮਾ ਤੂੰ ਹੈ ਜਾਣ ਤੂੰ ਆਪਣਾ ਆਪ ਤੂੰ ਆਪ ਪਛਾਣੇ ਹੋਮ ਬਲਿਹਾਰੇ ਸੰਤ ਤੇਰੇ ਜਿਨ ਕਾਮ ਕ੍ਰੋਧ ਮੋਟੀ ਠਾ ਜਿਆ ਤੂੰ ਨਿਰਵੈਰ ਸੰਤ ਤੇਰੇ ਨਿਰਮਜਿਨ ਦੇਖੇ ਤੋ ਤੂੰ ਤ੍ਰਿਕਰਮ ਨਾਨਕ ਨਾਮ ਧਿਆਏ ਧਿਆਏ ਜੀਵੇ ਮਿਨਸਿਆ ਬ੍ਰਹਮ ਭਵਟੀ ਠਾ ਜਿਉ ਮਾਜ ਮਹੱਲਾ ਪਾਂਜਾ ਝੂਠਾ ਮੰਗਣ ਜੇ ਕੋਈ ਮੰਗੇ ਤਿਸ ਕਹੋ ਮਾਰਤੇ ਕਰੀ ਨਾ ਲਾਗੇ ਪਾਰ ਬ੍ਰਹਮ ਸੋ ਸਦੀ ਸੇਵੇ ਸੋ ਗੁਰ ਮਿਲਨੇ ਚਲ ਕਹਿਣਾ ਪ੍ਰੇਮ ਭਗਤ ਜਾ ਜਿਸਕੇ ਮਨ ਲਾਗੇ ਹਾਰ ਗੁਣ ਗਾਵੇ ਆਂਦੇ ਨਿਤ ਜਾਗੀ ਵਾਂ ਪਕੜ ਤਿਸ ਸਵਾਮੀ ਮੇਲੇ ਜੇ ਤੇ ਮਾਤਕ ਲਹਿਣਾ ਚਰਨ ਕਮਲ ਭਗਤਾ ਮਨ ਬੂਟੇ ਬਿਨ ਪਰਮੇਸ਼ਰ ਸਗਲੇ ਮੂਠੇ ਸੰਜਨਾ ਕੀ ਧੂਰ ਨਿਤ ਵਾਚੇ ਨਾਨਕ ਸੱਚੇ ਕਾ ਕਹਿਣਾ ਉਠਤ ਬੈਠਦਾ ਹਰ ਹਰ ਗਾਈਏ ਜਿਸ ਮ੍ਰਿਤ ਭਰਨੇ ਜਪਾਈਏ ਨਾਨਕ ਪ੍ਰਭ ਹੋਏ ਦਿਆਲਾ ਤੇਰਾ ਗੀਤਾ ਸਹਿਣਾ ਵਾਗ ਮਹਾਜ ਅਸ਼ਪਦੀਆ ਮਹੱਲਾ ਪਹਿਲਾ ਕਰ ਪਹਿਲਾ
1: ਸ਼ਬਦ ਰੰਗਾਏ ਹੁਕਮ ਸੁਭਾਏ ਸੱਚੀ ਦਰਗਹਿ ਮਹਿਲ ਬੁਲਾਏ ਸੱਚੇ ਦੀਨ ਦਿਆਲ ਮੇਰੇ ਸਾਹਿਬਾ ਸੱਚੇ ਮਨ ਪਤਿਆਂ ਬਣਿਆ ਹਉ ਵਾਰੀ ਜੀਉ ਵਾਰੀ ਸ਼ਬਦ ਸੁਭਾਵਣਿਆ ਅੰਮ੍ਰਿਤ ਨਾਮ ਸਦਾ ਸੁਖਦਾਤਾ ਗੁਰਮਤੀ ਮਨ ਵਸਾ

ਜਹ ਕਨੇਰੀ ਕਰ ਅਵਗਣ ਪਛੋ ਤਾਮਨਿਆ ਹੁਕਮ ਪਛਾਣੇ ਸੁਹਰ ਗੁਣ ਬਖਾਣੇ ਗੁਰ ਕੇ ਸ਼ਬਦ ਨਾਮ ਨਿਸ਼ਾਨੇ ਸਭਨਾ ਕਾ ਦਰ ਲੇਖਾ ਸੱਚੇ ਛੁਟ ਸੁਨਾਮ ਸੁਹਾਵਣਿਆ ਮਨ ਮੁਖ ਭੁੱਲਾ ਠਹੁ ਨ

ਪਿਆਰਾ ਗੁਰਮੁਖ ਬੂਝੇ ਤਤ ਵਿਚਾਰਾ ਆਵਾ ਜਾਣਾ ਠਾਕਰ ਹਾਏ ਸੱਚੇ ਨਾਮ ਸਮਾਵਣਿਆ ਗੁਰਮੁਖ ਬੂਝੇ ਕਥ ਕਹਾਵੇ ਸੱਚੇ ਠਾਕਰ ਸੱਚੋ ਭਾਵੇ ਨਾਨਕ ਸੱਚ ਕਹੇ ਬੇਨਤੀ ਸੱਚ ਮਿਲੇ ਗੁਣ ਗਾਵਣਿਆ ਮਾਜ ਮਹੱਲਾ ਤੀਜਾ ਕਰ ਪਹਿਲਾ ਕਰਮ ਹੋਵੇ ਸਤਿਗੁਰ ਮਿਲਾਏ ਸੇਵਾ ਸੁਤ ਸ਼ਬਦ ਚਿਤ ਲਾਏ ਹਉਮੈ ਮਾਰ ਸਦਾ ਸੁਖ ਪਾਇਆ ਮਾਇਆ ਮੋਹ ਚੁਕਾਵਣਿਆ

ਅਸੰਖਾ ਗੁਰਮੁਖ ਸਾਚ ਮਿਲੇ ਤਾਂ ਵੇਖਾਂ ਨੌ ਦਰਵਾਜੇ ਦਸਵੇਂ ਮੁਕਤਾ ਅਨੰਦ ਸ਼ਬਦ ਵਜਾਮਣਿਆ ਸੱਚਾ ਸਾਹਿਬ ਸੱਚੀ ਨਾਏ ਗੁਰਪ੍ਰਸਾਦੀ ਮਨ ਵਸਾਈ ਆਂਦ ਸਦਾ ਰਹੇ ਰੰਗ ਰਾਤਾ ਦਰ ਸੱਚੇ ਸੋਜੀ ਪਾਵਣਿਆ ਪਾਪ ਪੁੰਨ ਕੀ ਸਾਰ ਨਾ ਜਾਣੀ ਦੂਜੇ ਲਾਗੀ ਭਰਮ ਭਲਾਣੀ ਅਗਿਆਨੀ ਅੰਧਾ ਮਗਨਾ ਜਾਣੇ ਫਿਰ ਅਮ ਜਾਵਣਿਆ ਗੁਰ ਕੀ ਸੇਵਾ ਸਦਾ ਸੁਖ ਪਾਇਆ ਹਉਮੈ ਮੇਰਾ ਠਾਕਰ ਹਾਇਆ ਗੁਰ ਸਾਖੀ ਮਿਠਿਆ ਆਂਦਿਆ ਰਾ ਵਜਰ ਕਪਾਟ ਖੁਲਾਵਣਿਆ ਹਉਮੈ ਮਾਰ ਮਨ ਵਸਾਇਆ ਗੁਰਚਰਨੀ ਸਦਾ ਚਿਤ ਲਾਇਆ ਗੁਰ ਕਿਰਪਾ ਤੇ ਮੰਤਨ ਨਿਰਮਲ ਨਾਮ ਤੇ ਆਵਣਿਆ ਜੀਵਨ ਮਰਨਾ ਸਭ ਤੁਦੇ ਤਾਈ ਜਿਸ ਬਖਸ਼ ਤਿਸ ਦੇ ਵਡਿਆਈ ਨਾਨਕ ਨਾਮ ਧਿਆਏ ਸਦਾ ਤੂੰ ਜੰਮਣ ਮਰਨ ਸੁਵਾਰਨਿਆ ਮਾਜ ਮਹੱਲਾ ਤੀਜਾ ਮੇਰਾ ਪ੍ਰਭ ਨਿਰਮਲ ਅਗਮ ਅਪਾਰਾ ਬਿਨ ਤਕੜੇ

ਜੋ ਸੱਚ ਲਾਗੇ ਸੇ ਆਂਦਨ ਜਾਗੇ ਦਾ ਸੱਚੇ ਸੋਭਾ ਪਾਵਣਿਆ ਰਹਾਉ ਆਪੇ ਸੁਣੇ ਤੇ ਆਪੇ ਵੇਖੇ ਜਿਸ ਨੂੰ ਨਦਰ ਕਰੇ ਸੋਈ ਜਨ ਲਿਖੇ ਆਪੇ ਲਾਏ ਲਾਏ ਸੋ ਲਾਗੇ।

ਪਾਏ। ਜਿਨ ਸਤਿਗੁਰ ਮਿਲਿਆ ਸੇ ਵਡਭਾਗੀ, ਪੂਰੇ ਕਰਮ ਮਿਲਾਮਣਿਆ, ਪਹਿੜੇ ਤਨ ਹੰਦਨ ਸੁੱਤੀ, ਕੰਤ ਵਿਸੋਰੀ ਅਵਗਣ ਮੁੱਤੀ, ਆਂਦਨ ਸਦਾ ਫਿਰੇ ਬਿਲਾਤੀ, ਪਿਰ ਪਿਨ ਬੀਤ ਨੀਂਦ ਨਾ ਪਾਵਣਿਆ, ਪਹਿੜੇ ਸੁਖਦਾਤਾ ਜਾਤਾ, ਹੋਮੇ ਮਾਰਗੋ ਸ਼ਬਦ ਪਛਾਤਾ, ਸੇਜ ਸੁਹਾਵੀ ਸਦਾ ਪਿਰ ਰਾਵੇ ਸੱਚ ਸਿੰਗਾਰ ਬਣਾਵਣਿਆ। ਲੱਖ ਚੁਰਾਸੀ ਜੀ ਉਪਾਇ, ਜਿਸਨੂੰ ਨਦ ਕਰੇ ਤਿਸ ਗੁਰੂ, ਮਹਿਲਾਏ ਕਲਬੇ ਕਾਟ, ਸਦਾ ਜਨ ਨਿਰਮਲ ਦਾ ਸੱਚੇ ਨਾਮ ਸੁਹਾਵਣਿਆ। ਲੇਖਾ ਮੰਗੇ ਤਾਂ ਕਿਨ ਦੀਏ, ਸੁਖ ਨਾਹੀ ਹੁਣ ਦੂਏ ਤੀਏ, ਆਪੇ ਬਖਸ਼ ਲੈ ਪ੍ਰਭ ਸਾਚਾ, ਆਪੇ ਸਭ ਆਪੇ ਬਖਸ਼ ਮਿਲਾਵਣਿਆ, ਆਪ ਕਰੇ ਤੇ ਆਪ ਕਰਾਏ, ਪੂਰੇ

ਗੁਰਮਤੀ ਮਨ ਗੁਰਮਤੀ ਮਨ ਇਕਤ ਕਰ ਆਇਆ ਸੱਚੇ ਰੰਗ ਰੰਗਾਂ ਬਣਿਆ ਰਹਾਓ। ਇਹ ਜਗ ਭੁੱਲਾ ਤੇ ਆਪ ਭੁੱਲਾਇਆ ਇੱਕ ਵਿਸਾਰ ਦੂਜੇ ਲਭਾਇਆ ਆਂਦੇ ਸਦਾ ਫਿਰੇ ਪਰਮ ਭੁੱਲਾ ਬਿਨਾ

ਸਰਨਾਈ ਤੂੰ ਆਪੇ ਸੱਚ ਬਜਾਵਣਿਆ ਜਿਨ ਸੱਚ ਜਾਤਾ ਸੇ ਸੱਚ ਸਮਾਣੇ ਹਰ ਗੁਣ ਗਾਵੇ ਸੱਚ ਬਖਾਣੇ।

ਅੰਤਨ ਜਲਤੀ ਫਿਰੇ ਦਿਨ ਰਾਤੀ ਬਿਨ ਫਿਰ ਬਹੁ ਦੁੱਖ ਪਾਮਨਿਆ ਦੇਹੀ ਜਾਤਨ ਅੱਗੇ ਜਾਏ ਜਿੱਥੇ ਲਿਖਾ ਮੰਗੇ ਤਿੱਥੇ ਛੁੱਟੇ ਸੱਚ ਕਮਾਏ ਸਤਿਗੁਰ ਸੇਵੇ ਸਿਤਨਵੰਤ ਇੱਥੇ ਉੱਥੇ ਨਾਮ ਸਮਾਮਣਿਆ ਭਾਏ ਭਾਏ ਸਿੰਗਾਰ ਬਣਾਏ ਗੁਰਪ੍ਰਸਾਦੀ ਮਹਿਲ ਘਰ ਪਾਏ ਆਂਦੇ ਸਦਾ ਰਹੇ ਦਿਨ ਰਾਤੀ ਮਜਿੱਠੇ ਰੰਗ ਬਣਾਮਣਿਆ ਸਭਨਾ ਪਿਰ ਵਸੇ ਸਦਾ ਨਾਲੇ ਗੁਰਪ੍ਰਸਾਦੀ ਕੋ ਨਦਰ ਨਿਹਾਲੇ ਮੇਰਾ ਪ੍ਰਭ ਅਤ ਉੱਚੋ ਉੱਚਾ ਕਰਕੇ ਭਾਏ ਆਪ ਮਿਲਾਮਣਿਆ ਮਾਇਆ ਮੋਹ ਜਗ ਸੁੱਤਾ ਨਾਮ ਵਿਸਾਰ ਅੰਤ ਵੇਗੁੱਤਾ ਜਿੱਥੇ ਸੁੱਤਾ ਸੋ ਜਗਾਏ ਗੁਰਮਤੀ ਗੁਰਮਤ ਸੋਜੀ ਪਾਵਣਿਆ ਅਭਿਉ ਪੀਏ ਸੋ ਪਰਮ ਗਵਾਏ ਗੁਰ ਪ੍ਰਸਾਦ ਮੁਕਤ ਗਤ ਪਾਏ ਭਗਤੀ ਰਤਾ ਸਦਾ ਬੇਰਾਗੀ ਆਪ ਮਾਰ ਮਿਲਾਵਣਿਆ ਆਪ ਉਪਾਏ ਧੰਦੇ ਲਾਏ ਲੱਖ ਚੁਰਾਸੀ ਰਿਜਕ ਰਿਜਕ ਆਪ ਪੜਾਏ ਨਾਨਕ ਨਾਮ ਧਿਆਏ ਸੱਚ ਰਾਤੇ ਜੋ ਤਿਸ ਭਾਵੇ ਸੋ ਕਾਰ ਕਰਾਵਣਿਆ ਮਾਜ ਮਹੱਲਾ ਤੀਜਾ ਅੰਦਰ ਹੀਰਾ ਲਾਲ ਬਣਾਇਆ ਗੁਰ ਕੇ ਸ਼ਬਦ ਪਰਖ ਪਰਖਾਇਆ ਜਿਨ ਸੱਚ ਪੱਲੇ ਸੱਚ ਵਿਖਾਣੇ ਸੱਚ ਕਸਵੱਟੀ ਲਾਵਣਿਆ

ਜੋ ਮੈਂ ਕੋਈ ਨਾਹੀਂ ਹੱਥ ਦੇ ਸੇਵੀ ਤੇ ਦੇ ਸੇਵੀ ਤੇ ਤੁਧ ਸਲਾਹੀ ਆਪੇ ਮੇਲ ਲੈ ਪ੍ਰਭ ਸੱਚੇ ਪੂਰੇ ਕਰਮ ਤੂੰ ਪਾਵਣਿਆ ਮੈਂ ਹੋਰ ਨਾ ਕੋਈ ਤੁਦੇ ਜਿਹਾ ਤੇਰੀ ਨਦਰੀ ਸਿਜਦੇ ਅੰਧ ਸਾਰ ਸੰਭਾਲੇ ਹਰ ਰੱਖੇ ਗੁਰਮੁਖ ਸਹਿਜ ਸੁਮਾਵਣਿਆ ਤੁਦ ਜੇਵੜ ਮੈਂ ਹੋਰ ਨਾ ਕੋਈ ਤੁਦੇ ਆਪੇ ਸਿੱਜੀ ਆਪੇ ਗੋਈ ਤੂੰ ਆਪੇ ਹੀ ਘੜ ਭੰਨ ਸੁਵਾਰੇ ਨਾਨਕ ਨਾਮ ਸੁਹਾਵਣਿਆ ਮਾਜ ਮਹੱਲਾ ਤੀਜਾ ਸਾਬ ਘੱਟ ਆਪੇ ਪੁਗਨਹਾਰਾ ਲੱਖ ਵਰਤੇ ਅਗਮ ਪਾਰਾ ਗੁਰ ਕੇ ਸ਼ਬਦ ਮੇਰਾ ਹਰ ਪ੍ਰਭ ਧਿਆਈਏ ਸਹਿਜ ਸੱਚ ਸਮਾਵਣਿਆ ਹੋ ਵਾਰੀ ਜੀ ਹੋ ਵਾਰੀ ਗੁਰ ਸ਼ਬਦ ਮਨ ਵਸਾਵਣਿਆ ਸ਼ਬਦ ਸੁਜੇ ਤਾਂ ਮਨ ਸੋ ਲੂਜੇ ਮਨਸਾ ਮਾਰ ਸਮਾਵਣਿਆ ਰਹਾਉ ਪੰਚ ਦੂਤ ਮੋਏ ਸੰਸਾਰਾ ਮਨਮੁਖ ਅੰਦੇ ਸੋਧਨ ਸਾਰਾ ਗੁਰਮੁਖ ਹੋਵੇ ਸੁ ਆਪਣਾ ਘਰ।

ਸੇ ਸੱਚੇ ਭਾਵੇ ਜਨ ਸੱਚ ਜਾਤਾ ਸੇ ਸਹਿ ਸਮਾਵੇ ਗੁਨਾਹ ਕਰਨੀ ਸੱਚੇ ਸੇਵੇ ਸੱਚ ਜਾਏ ਸੋ ਮਾਮਣਿਆ ਸੱਚੇ ਬਾਜੋ ਕੋ ਭਵਨ ਦੁਆ ਦੂਜੇ ਲਾਗ ਜਗ ਖੱਪ ਖੱਪ ਮੁਆ ਗੁਰਮੁਖ ਹੋਵੇ ਸੋ ਇੱਕੋ ਜਾਣੇ ਇੱਕੋ ਸੇ ਮੋ ਸੁਖ ਪਾਵਣਿਆ ਜੀ ਜੰਤ ਸਭ ਸੰਤ ਮਾਰੀ ਆਪੇ ਧਰ ਦੇਖੇ ਕੱਚੀ ਪੱਕੀ ਸਾਰੀ ਜੰਦ।

ਕੀ ਮਿੱਠੀ ਗੁਰਮੁਖ ਬਿਲੇ ਕਿੰਨੇ ਚੱਖ ਡਿੱਠੀ ਅੰਤਰ ਪ੍ਰਗਾਸਮਾ ਰਸ ਪੀਵੇ ਦਰ ਸੱਚੇ ਸ਼ਬਦ ਸੁਭ ਜਾਮਣਿਆ ਓ ਵਾਰੀ ਜੀ ਓ ਵਾਰੀ ਗੋਚਰਨੀ ਚਿੱਤ ਲਾਵਣਿਆ ਸਤਿਗੁਰ।

ਮੁਖ ਦੁਆਰ ਅੰਦਨ ਬਾਣੀ ਸ਼ਬਦ ਸੁਨਾਏ ਸੱਚ ਰਾਤੇ ਰੰਗ ਰੰਗਾਵਣਿਆ ਰਸਨਾ ਹਰ ਰਸ ਰਾਤੀ ਰੰਗ ਲਾਏ ਮੰਤਨ ਮੋਹਿਆ ਸ਼ਬਦ ਸਬਾਏ ਸਹਿਜੇ ਪ੍ਰੀਤਮ ਪਿਆਰਾ ਪਾਇਆ ਸਹਿਜੇ ਸਹਿਜ ਮਿਲਾਵਣਿਆ ਜਿਸ ਅੰਦਰ ਹਰ ਜਿਸ ਅੰਦਰ ਰੰਗ ਸੋਈ ਗੁੰਜਾਨ ਗਾਵੇ ਗੁਰ ਕੇ ਸ਼ਬਦ ਸਹਿਜੇ ਸੁਖ ਸਮਾਵੇ ਹਉਂ ਬਲਿਹਾਰੀ ਸਦਾ ਦਿਨ ਵਿੱਚੋਂ ਗੁਰਸੇਵਾ ਚਿੱਤ ਲਾਵਣਿਆ ਸੱਚਾ ਸੱਚੋ ਸੱਚ ਪਤੀਜੇ ਗੁਰਪ੍ਰਸਾਦੀ ਅੰਤਰ ਪੀਜੇ ਬੈ ਸੁਥਾਨ ਹਰ ਗੁਣ ਗਾਵੇ ਆਪੇ ਘਰ ਸਤ ਮਨਾਵਣਿਆ ਜਿਸ ਨੂੰ ਨਦਰ ਕਰੇ ਸੋ ਪਾਏ ਗੁਰਪ੍ਰਸਾਦੀ ਹਮੇ ਜਾਏ ਨਾਨਕ ਨਾ ਵਸੇ ਮਨ ਅੰਤਰ ਦਾ ਸੱਚੇ ਸੋਭਾ ਪਾਵਣਿਆ ਮਾਜ ਮਹੱਲਾ ਤੀਜਾ ਸਤਿਗੁਰ ਸੇਵੇ ਵੱਡੀ ਵਡਿਆਏ ਹਰ ਜੀ ਅਚਿੰਤ ਵਸੇ ਮਨ ਆਏ ਹਰ ਜੀ ਓ ਸਫਲਿਓ ਬਿਰਖਾਏ ਅੰਮ੍ਰਿਤ ਜਨ ਪੀਤਾ ਤਿਸ ਤਿਖਾ ਤਿਲ ਹਾਮਣਿਆ ਹੋਂ ਵਾਰੀ ਜੀ ਓ ਵਾਰੀ ਸਤਸੰਗਤ ਮੇਲ ਮਿਲਾਵਣਿਆ ਹਰ ਸਤਸੰਗਤ ਆਪੇ ਮੇਲੇ ਗੁਰਪੁਰ ਗੁਰ ਸ਼ਬਦੀ ਹਰ ਗੁਣ ਗਾਵਣਿਆ ਰਹਾਓ ਸਤਿਗੁਰ ਸੇਵੀ ਸ਼ਬਦ ਸੁਹਾਇਆ ਜਿਨ ਹਰ ਨਾਮ ਮਨ ਵਸਾਇਆ

ਅੰਦਰ ਰੰਗ ਰਤਾ ਗੁਣ ਗਾਵੇ ਅੰਦਰ ਮਹਿਲ ਬੁਲਾਵਣਿਆ ਸਤਿਗੁਰ ਦਾਤਾ ਕਿੰਨ ਸਤਿਗੁਰ ਦਾਤਾ ਮਿਲੇ ਮਿਲਾਇਆ ਪੂਰੇ ਭਾਗ ਮਨ ਸ਼ਬਦ ਵਸਾਇਆ ਨਾਨਕ ਨਾਮ ਮਿਲੇ ਵਡਿਆਈ ਹਰ ਸੱਚੇ ਗੁਣ ਗੁਣ ਹਰ ਸੱਚੇ ਕੇ ਗੁਣ ਗਾਵਣਿਆ ਮਾਜ ਮਹੱਲਾ ਤੀਜਾ ਆਪ ਹੰਗਾਏ ਤਾਂ ਸਭ ਕਿਛ ਪਾਏ ਗੁਰ ਸ਼ਬਦੀ ਸੱਚੀ ਲਿਵਲਾਏ ਸੱਚ ਵੰਜ ਸੱਚ ਸੰਘਰੇ ਸੱਚ ਵਪਾਰ ਕਰਾਵਣਿਆ ਹਾਂ ਵਾਰੀ ਜਿਉ ਵਾਰੀ ਹਰ ਗੁਣ ਅੰਦਨ ਗਾਵਣਿਆ ਹਾਂ ਤੇਰਾ ਤੂੰ ਠਾਕਰ ਮੇਰਾ ਸ਼ਬਦ ਵਡਿਆਈ ਦਿਵਾਵਣਿਆ ਰਹਾਉ ਵੇਲਾ ਭਗਤ ਸਭ ਸੋਹਾਇਆ ਜਿੱਤ ਸੱਚਾ ਮੇਰੇ ਮਨ ਪਾਇਆ ਸੱਚੇ ਸੇਵਾ ਸੱਚ ਵਡਿਆਈ ਗੁਰ ਕਿਰਪਾ ਤੇ ਸੱਚ ਪਾਵਣਿਆ ਭਾਉ ਭੋਜਨ ਸਤਿਗੁਰ ਤੁੱਠੇ ਪਾਇਆ ਭਾਉ ਭੋਜਨ ਸਤਿਗੁਰ ਤੁੱਠੇ ਪਾਏ ਅੰਨ ਰਸ ਚੁੱਕੇ ਹਰ ਰਸ ਮਨ ਵਸਾਏ ਸੱਚ ਸੰਤੋਖ ਸਹਿਜ ਸੁਖ ਬਾਣੀ ਪੂਰੇ ਗੁਰ ਤੇ ਪਾਵਣਿਆ ਸਤਿਗੁਰ ਨਾ ਸੇਵੋ ਮੂਰਖ ਅੰਧ ਗੁਬਾਰਾ ਫੇਰੋ ਕਬੂ ਭੈਣ ਮੁਖ ਦੁਬਾਰਾ ਮਰ ਮਰ ਜੰਮੇ ਫਿਰ ਫਿਰ ਆਵੇ ਜਮਦਾ ਝੂਟਾ ਖਾਵਣਿਆ ਸ਼ਬਦ ਸਾਹ ਜਾਣੇ ਤਾਂ ਆਪ ਪਛਾਣੇ ਨਿਰਮਲ ਬਾਣੀ ਸ਼ਬਦ ਵਖਾਣੇ ਸੱਚੇ ਸੇਵ ਸਦਾ ਸੁਖ ਪਾਏ।

ਅੰਧਨ ਹਰ ਸੋ ਲਾਹੇ ਸੱਚਾ ਨਿਰਮਲ ਨਾਮ ਵਜਾਮਣਿਆ। ਮਨਮੁਖ ਖੋਟੀ ਰਾਸ ਖੋਟਾ ਸਾਰਾ, ਮਨਾ ਖੋਟੀ ਰਾਸ ਖੋਟਾ ਪਸਾਰਾ, ਕੂੜ ਕਮਾਮ ਦੁੱਖ ਲਾਗੇ ਭਾਰਾ।

ਨਾਨਕ ਨਾ ਮਿਲੇ ਵਡਿਆਈ ਦੁੱਖ ਸੁੱਖ ਸਾਮ ਘਰ ਜਾਣਿਆ ਅੱਜ ਮਹੱਲਾ ਤੀਜਾ ਤੇਰੀਆਂ ਖਾਣੀ ਤੇਰੀਆਂ ਬਾਣੀ ਬਿਨ ਆਵੇ ਸਭ ਭਰਮ ਪੁਲਾਣੀ

ਬਣਿਆ ਬਾਜ ਗੁਰੂ ਹੈ ਅੰਤ ਗੁਬਾਰ ਅਗਿਆਨੀ ਅੰਧਾ ਅੰਧ ਅੰਧਾਰਾ ਵਿਸਤਾ ਕੇ ਕੀੜੇ ਵਿਸਤਾ ਕੋ ਮਾਵ ਵਿਸ ਵਿਸਤਾ ਮੈਂ ਪਚਾਮਣਿਆ।

ਗੋਬਿੰਦ ਗੁਣ ਗਾ ਬਣਿਆ ਮਨ ਰਚੇ ਭਗਤ ਰਾਏ ਗੁਰ ਕੇ ਸ਼ਬਦ ਮਨੇ ਮਨ ਮਿਲਾਏ ਸਾਚਾ ਤਾਲ ਪੂਰੇ ਮਾਇਆ ਮੋਹ ਚੁਕਾਏ ਸ਼ਬਦ ਨਿਤ ਕਰਾ ਬਣਿਆ ਉੱਚੇ ਕੁਕਾ ਤਨੇ ਪਛਾੜੇ ਮਾਇਆ ਮੋਹ ਜੋਇਆ ਜਮ ਜਾਲੇ ਮਾਇਆ ਮੋਹੇ ਮਨੇ ਨਿਚਾਏ ਅੰਤਰ ਕੌਟ ਦੁੱਖ ਪਾ ਬਣਿਆ ਗੁਰਮੁਖ ਪਦ ਜਾਇ ਆਪ ਕਰਾਏ ਮੰਤਨ ਰਾਤਾ ਸਹਿ ਸੁਭਾਏ ਬਾਣੀ ਵਜੇ ਸ਼ਬਦ ਵਜਾਏ ਗੁਰਮੁਖ ਭਗਤ ਥਾਇ ਪਾਵਣਿਆ ਬਹੁ ਤਾਲ ਪੂਰੇ ਵੱਜ ਵਜਾਏ ਨਾ ਕੋ ਸੁਣੇ ਨਾ ਮਨ ਵਸਾਏ ਮਾਇਆ ਕਾਰਨ ਫਿਰ ਵਰਬਾ ਨਾਚੇ ਦੂਜੇ ਪਾਇ ਦੁੱਖ ਪਾਵਣਿਆ ਇਸ ਅੰਤਰ ਪ੍ਰੀਤ ਲੱਗੇ ਸੁਮੁਖਤਾ ਇੰਦਰ ਵਾ ਇੰਦਰੀ ਵਾਸ ਸਚ ਜੋ ਸੰਜਮ ਜੋਤਾ ਗੁਰ ਕੇ ਸ਼ਬਦ ਸਦਾ ਹਰ ਧਿਆਏ ਆਪਤ ਹਰ ਪਾਵਣਿਆ ਗੁਰਮੁਖ ਭਗਤ ਜੋਗ ਚਾਰੇ ਹੋਏ ਹੋਰ ਭਗਤ ਹੋਰ ਭਗਤ ਨਾ ਪਾਵੇ ਕੋਈ ਨਾਨਕ ਨਾਮ ਗੁਰ ਭਗਤੀ ਪਾਈਏ ਗੁਰ ਚਰਨੀ ਚਿਤ ਲਾਵਣਿਆ ਮਾਜ ਮਹਲਾ ਤੀਜਾ ਸੱਚਾ ਸੇਵੀ ਸਸ ਲਈ ਸੱਚੇ ਨਾਏ ਦੁੱਖ ਮਿਲ ਨਾਏ ਸੁਖ ਦਾਤਾ ਸੇਵੈ ਸੁਖ ਪਾਵੇ ਗੁਰਮਤ ਮਨ ਵਸਾ ਬਣਿਆ ਹੋ ਵਾਰੀ ਜੋ ਵਾਰੀ ਸੁਖ ਸਹਿ ਸਮਾਦ ਲਗਾ ਬਣਿਆ ਜੋ ਹਰ ਸੇਵੇ ਸੇ ਸਦਾ ਸੋਏ ਸੋ ਸੁਭਾਗ ਸੁਰਤ ਸੁਭਾ ਬਣਿਆ ਰਹੋ ਸਭ ਕੋ ਤੇਰਾ ਭਗਤ ਕਰਾਏ ਸਹੀ ਭਗਤ ਰੇ ਮਨ ਪਾਏ ਸਚ ਬਾਣੀ ਦੂਜੇ ਸਲਾਹੇ ਰੰਗ ਤਰੰਗ ਰਾਤੇ ਭਗਤ ਕਰਾ ਬਣਿਆ ਸਭ ਸੱਚੇ ਜੇ ਹਰ ਜੋ ਤੇ ਜੋ ਤੇਰਾ ਗੁਰਮੁਖ ਮਿਲੇ ਤਾਂ ਚੁੱਕੇ ਫੇਰਾ ਜਾਂ ਦੁੱਧ ਭਾਵੇ ਤਾਂ ਨਾ ਰਜਾਵੇ ਤੂੰ ਆਪ ਨਾਉ ਜਪਾ ਬਣਿਆ ਗੁਰਮਤਿ ਮਾਂ ਹਰ ਮਨ ਵਸਾਇਆ ਹਰ ਕ ਸੋਗ ਸਾ ਮੋਜ ਗਵਾਇਆ ਇੱਕ ਸਿਓ ਲਿਵ ਲਾਗੇ ਸਦੀ ਹਰ ਨਾ ਮਨ ਵਸਾ ਬਣਿਆ ਭਗਤ ਰੰਗ ਰਾਤੇ ਸਦਾ ਤੇਰੇ ਜਾਏ ਨੌ ਨਿਰ ਨਾ ਵਸਿਆ ਮਨ ਆਏ ਪੂਰੇ ਭਾਵ ਸਤਿਗੁਰ ਪਾਇਆ ਸਭ

ਸਦਾ ਦਾ ਸਾਚੇ ਸੋ ਸੁਤ ਸੁਤੋ ਸਲਾਹੀ ਗੁਰਮੁਜਾ ਤਾ ਦੂਜਾ ਕੋ ਨਾਹੀ ਏਕ ਸਿਉ ਮਨ ਰਹਿ ਸਮਾਏ ਮਨ ਮਨੀਏ ਮਨੇ ਮਰਾਵਣਿਆ ਗੁਰਮੁਖੋ ਵੇ ਸੋ ਸਲਾਹੇ ਸਾਚੇ ਠਾਕਰ ਵੀ ਪਰਵਾਹੇ ਨਾਨਕ ਨਾਮ ਵਸੇ ਮਨ ਅੰਤਰ ਗੁਰ ਸਭ ਦੀ ਹਰ ਮਿਲਾਵਣਿਆ ਮਜ ਮਹਲਾ ਦੀ ਜਾ ਤੇਰੇ ਪਗ ਸੋਏ ਸੱਚੇ ਦਰਬਾਰੇ ਗੁਰ ਕੇ ਸਾਵਧ

ਜੋ ਸੱਚਾ ਸੋ ਉਚੋ ਉਚਾ ਹੋਮੇ ਮਾਰ ਮਲਾ ਬਣਿਆ ਰਹੋ। ਹਰ ਜੋ ਸਾਚਾ ਸਾਚੀ ਨਾਹੀਂ ਗੁਰਪ੍ਰਸਾਦੀ ਕਿਸੇ ਬਜਾਈ ਗੁਰਸ਼ਬਦ ਗੁਰਸ਼ਬਦ ਮਿਲੇ।

ਸਚ ਲਿਖ

ਆਤਮ ਰਾਮ ਪ੍ਰਕਾਸ਼ ਗੁਰ ਤੇ ਹੋਵੇ ਹੋਮੇ ਮੈ ਲਗੀ ਗੁਰ ਸਬਦੀ ਤੋਵੇ ਮਨ ਨਿਰਮਲ ਅਨ ਦਿਨ ਭਗਤੀ ਰਾਤਾ ਭਗਤ ਕਰ ਹਰ ਪਾਵਣਿਆ ਹੋ ਵਾਰੀ ਜੋ ਵਾਰੀ ਆ ਭਗਤ ਕਰਨ ਆਵਰਾ ਭਗਤ ਕਰਾਵਣਿਆ ਤਿਨਾ ਭਗਤ ਜਨਾ ਕੋ ਹਕੋ ਸਦ ਨਮਸਕਾਰ ਕੀਜਿਆ।

ਤਾਵਤ ਰਾਖੇ ਠਾਕਰਾਏ ਪਰ ਪ੍ਰਸਾਦੀ ਪਰਮ ਪਦਵਾਏ ਸਤ ਗੁਰੇ ਆਪੇ ਮੇਰ ਮਿਲਾਏ ਮਿਲ ਪੇ ਤੁਮ ਸੁਖ ਪਾਵਣਿਆ। ਇੱਕ ਕੁੜ ਲਾਗੇ ਕੂੜੇ ਫਲਵਾਏ ਦੂਜੇ ਪਾਏ ਵਿਰਥਾ ਜਨਮ ਗੁਆਏ ਆਪ ਡੁਬੇ ਸਗਲੇ ਕੁਲ ਡੋਬੇ ਕੂੜ ਭੋਲ ਵਿਖ ਖਾਵਣਿਆ। ਇਹ ਤਨ ਮੈਂ ਮਨ ਕੋ ਗੁਰਮੁਖ ਵਿੱਚ ਪਾਏ ਭਗਤ ਸੇ ਹੋਂ ਮੈਂ ਸੋਕੇ ਸਿੱਧ ਸਾਧਕ ਮੋਹਨ ਧਾਰੀ ਰਹੇ ਲਿਵ ਲਾਈ ਤੇ ਨਹੀਂ ਤਨ ਮੈਂ ਮਨ ਨਾ ਦਿਖਾਵਣਿਆ। ਆਪ ਕਰਾਏ ਕਰਦਾ ਸੋਏ ਹੋਰ ਕਰੇ ਕਿਤੇ ਕਿਆ ਹੋਏ ਨਾਨਕ ਜਿਸ ਨਾਮ ਦੇਵੇ ਸੋ ਦੇਵੇ ਨਾਮ ਮਨ ਵਸਾਵਣਿਆ। ਮਾਜ ਮਹਲਾ ਤੀਜਾ ਇਸ ਗੁਫਾ

ਨਿਜ ਘਰ ਵਾਸਾ ਪਾਏ ਉੱਥੇ ਅਨੰਦ ਸ਼ਬਦ ਵਜੇ ਦਿਨ ਰਾਤੀ ਗੁਰਮਤਿ ਸਾਹਿਬ ਸਮਾਗਣ ਆਨ ਬਿਨ ਸਾਹਿਬ ਦੇ ਅੰਤਰਿਆਂ ਦੇ ਰਾਨਾ ਬਾਤ ਰਹੇ ਨਾ ਚੁੱਕੇ ਫੇਰਾ ਸਤਿਗੁਰ ਹੱਥ ਕੁੰਜੇ ਹੋਰ ਦਰ ਖੁੱਲੇ ਹੁਣ ਨਹੀਂ ਖੁੱਲੇ ਨਾਹੀਂ ਗੁਰ ਪੂਰੇ ਭਾਗ ਮਿਲਾਵਣ ਆਨ ਗੁਰ ਪ੍ਰਗਟ ਸੋ ਸਭਨੇ ਤਾਈ ਗੁਰਪ੍ਰਸਾਦੀ ਮਿਲ ਸੋਜੀ ਭਾਈ ਨਾਨਕ ਨਾਮ ਸਲਾਹੇ ਸਦਾ ਤੂੰ ਗੁਰਮੁਖ ਮਨ ਵਸਾਵਣਿਆ ਮਾਜ ਮਹਲਾ ਰੀਜਾ ਗੁਰੂ ਮਿਲੇ ਮਲਾਏ ਆਪੇ ਕਾਲ ਨਾ ਜੋਹੇ ਦੁੱਖ ਨਾ ਸੰਤਾਪੇ ਹੋ ਮੇ ਮਾਰ ਬੰਧਨ ਸਭ ਤੋੜੇ ਗੁਰਮੁਖ ਸਭ ਸੁਹਾਵਣਿਆ ਹੋ ਵਾਰੀ ਜੋ ਵਾਰੀ ਹਰ ਹਰ ਨਾਮ ਸੁਹਾਵਣਿਆ ਗੁਰਮੁਖ ਗਾਵੇ ਗੁਰਮੁਖ ਨਾਚੇ ਹਰ ਸੇ ਤੇਜ ਲਾਵਣਿਆ ਰਾਓ ਗੁਰਮੁਖ ਜੀਵੇ ਮਰੇ ਪ੍ਰਵਾਨ ਆਰਜਨ ਸੀ ਜੇ ਸ਼ਬਦ ਪਛਾਣ ਗੁਰਮੁਖ ਮਰੇ ਨਕਾਲ ਨਕਾਏ ਗੁਰਮੁਖ ਸਾਚ ਸਮਾਵਣਿਆ ਗੁਰਮੁਖ ਹਾਰ ਧਰ ਸੋਭਾ ਪਾਏ ਗੁਰਮੁਖ ਵਿੱਚੋਂ ਆਪ ਗੁਆਏ ਆਪ ਧਰੇ ਕੁਲ ਸਗਲੇ ਤਾਰੇ ਗੁਰਮੁਖ ਜਨ ਸਵਾਰਣਿਆ ਗੁਰਮੁਖ ਦੁੱਖ ਕਦੇ ਨ ਲੱਗੇ ਸਰੀਰ ਗੁਰਮੁਖ ਹਉ ਮੈਂ ਜੋ ਕੇ ਫਿਰ ਗੁਰਮੁਖ ਮਨ ਨਿਰਮਲ ਫਿਰ ਮੈਂ ਨ ਲਾਗੇ ਗੁਰਮੁਖ ਸਹਿਜ ਸਮਾਵਣਿਆ ਗੁਰਮੁਖ ਨਾਮ ਮਿਲੇ ਵਡਿਆਈ ਗੁਰਮੁਖ ਗੁਣ ਗਾਵੇ ਸੋਭਾ ਪਾਏ ਸਦਾ ਆਨੰਦ ਰਹੇ ਦਿਨ ਰਾਤੀ ਗੁਰਮੁਖ ਸਾਜ ਕਰਾਵਣਿਆ ਗੁਰਮੁਖ ਆਂਦਨ ਸਭ ਦੇ ਰਾਜਾ ਗੁਰਮੁਖ ਜੋਗ ਚਾਰੇ ਹੈ ਜਾ ਤਾਂ ਗੁਰਮੁਖ ਗੁਣ ਗਾਵੇ ਸਦਾ ਨਿਰਮਲ ਸਭ ਦੇ ਭਗਤ ਕਰਾਵਣਿਆ ਬਾਜੂ ਰਹਿ ਆਂਦਨ ਦੇ ਰਾਜਾ ਮਕਾਲ ਡਗਰੇ ਕਰੇ ਪੁਕਾਰਾ ਆਂਦਨ ਜੋਗੀ ਬੇਟਾ ਕੇ ਕੀੜੇ ਬੇਟਾ ਮੈਂ ਦੁੱਖ ਪਾਵਣਿਆ ਗੁਰਮੁਖ ਆਪੇ ਕਰੇ ਕਰਾਏ ਗੁਰਮੁਖ ਦੇ ਬੁੱਢਾ ਆਏ ਬੁੱਢਾ ਆਪ ਆਏ ਨਾਨਕ ਨਾਮ ਮਿਲੇ ਵਡਿਆਈ ਪੂਰੇ ਗੁਰਤੇ ਪਾਵਣਿਆ ਮਾਜ ਮਹਲਾ ਦੀਜਾ ਹੇਗਾ ਜੋਤ ਜੋਤ ਸਰੀਰਾ ਸਭ ਦੁਖਾਏ ਸਤਿਗੁਰ ਪੂਰਾ ਆਪੇ ਫਰਕੇ ਤੋ ਕਟਿਆ ਅੰਤਰਿਆ।

ਨਿਆਂ ਕਮਲ ਪ੍ਰਕਾਪ ਕਮਲ ਵਿਕਾਸ ਦਾ ਸੁਖ ਪਾਇਆ ਜੋਤੀ ਜੋਤ ਮਿਲਾਵਣਿਆ ਅੰਦਰ ਮਹਿਲ ਰਤਨੀ ਵਪਰੇ ਭੰਡਾਰਾ ਗੁਰਮੁਖ ਪਾਏ ਨਾਮ ਅਪਾਰਾ ਗੁਰਮੁਖ ਬਣਜੇ ਸਦਬ ਪਾਰੀ ਲਾਹ ਨਾਮ ਸਦ ਪਾਵਣਿਆ ਆਪੇ ਬਾਤ ਰੱਖੇ ਆਪੇ ਰੇਖੇ ਗੁਰਮੁਖ ਬਣਜੇ ਕੋਈ ਨ ਲੇ ਗੋ ਨਾਨਕ ਜਿਸ ਨਦਰ ਕਰੇ ਸੋ ਪਾਏ ਕਰ ਕਿਰਪਾ ਮਨ ਵਸਾਵਣਿਆ ਮਾਜ ਮਹਲਾ ਤੀਜਾ ਆਪੇ ਮੇਲੇ ਸੇਵ ਕਰਾਏ ਗੁਰ ਕੇ ਸਬਦ ਪਉ ਦੁਜਵਾਏ ਹਰ ਨਿਰਮਲ ਸਦਾ ਗੁਣ ਦਾਤਾ ਹਰ ਗੁਣ ਮੈਂ ਆਪ ਸਮਾਵਣਿਆ ਹੋ ਵਾਰੀ ਜੋ ਵਾਰੀ ਸਾ ਸੱਚਾ ਹਿਰਦੇ ਵਸਾਵਣਿਆ ਸੱਚਾ ਨਾਮ ਸੱਚਾ ਹੈ ਨਿਰਮਲ ਗੁਰਸਬ ਦੀ ਮਨ ਵਸਾਵਣਿਆ ਰਹੋ ਆਪੇ ਗੁਰਦਾਤਾ ਕਰਮ ਵਿਦਾਤਾ ਸੇਵਕ ਸੇਵੇ ਗੁਰਮੁਖਾਰ ਜਤ ਅੰਮ੍ਰਿਤ ਨਾਮ ਸਦਾ ਜਨ ਸੋਹੇ ਗੁਰਮਤ ਹਰ ਰਸ ਪਾਵਣਿਆ ਇਸ ਗੁਫਾ ਮੈਂ ਇੱਕ ਥਾਨ ਸੁਆਇਆ ਪੂਰੇ ਗੁਰ ਹਮੇ ਪਨ ਚੁਕਾਇਆ ਆਂਦੇ ਨਾਮ ਸਲਾਹੇ ਰੰਗ ਰਾਤੇ ਗੁਰ ਕਿਰਪਾ ਤੇ ਪਾਵਣਿਆ ਗੁਰ ਕੇ ਸਭ ਦੇ ਗੁਫਾ ਵਿਚਾਰੇ ਨਾਮ ਨਿਰੰਜਨ ਆਂਤਰ ਵਸੇ ਮੁਰਾਰੇ ਹਰ ਗੁਣ ਗਾਵੇ ਸਬਦ ਸੁਹਾਵੇ ਮਿਲ ਪ੍ਰੀਤਮ ਸੁਖ ਪਾਵਣਿਆ ਜਮ ਜਗਾ ਤੇ ਦੂਜੇ ਪਾਏ ਕਰ ਲਾਗੇ ਨਵ ਭੁੱਲੇ ਦੇਸ ਜਾਏ ਕੜੀ ਮੋਹਤ ਕਾਲੇ ਕਾਲੇ ਵਿਰਤੀਏ ਮਾਸਾ ਢੋਲ ਢੋਲ ਕਢਾਵਣਿਆ ਵਿਵੇਕੜੇ ਪਿਰ ਜੇਤੇ ਨਾਏ ਦੂਜੇ ਮੁਟੇ ਰੋਵੇ ਤਾਈ ਕਰੀ ਖਰੀ ਕਰੂਪ ਕਰੂਪ ਕੋ ਕਲਖਣੇ ਸੁਪਨੇ ਪਿਰ ਨਾ ਪਾਵਣਿਆ ਵਿਵੇਕੜੇ ਪਿਰ ਮਨ ਵਸਾਇਆ ਪੂਰੇ ਗੁਰ ਦੂਰ ਦਿਖਾਇਆ ਕਾਮਨ ਪਿਰ ਰੱਖਿਆ ਕੰਠ ਲਾਏ ਸਬਦ ਪਿਰ ਭਰਾਵੇ ਸੇਜ ਸੁਹਾਵਣਿਆ ਆਪੇ ਦੇਵੇ ਸਦ ਬੁਲਾਏ ਆਪਣਾ ਨਾਮ ਮਨ ਵਸਾਏ ਨਾਨਕ ਨਾਮ ਮਿਲੇ ਵਡਿਆਈ ਆਂਦੇ ਨਾ ਸਦਾ ਗੁਣ ਗਾਵਣਿਆ ਮਾਜ ਮਹਲਾ ਦੀ ਜਾ ਉੱਤਮ ਜਨ ਸੁਦਾਨ ਹੈ ਬਸ।

ਕਰੇ ਤਾਂ ਸਤਿਗੁਰ ਬੇੜੇ ਨਲੀ ਮੇਲ ਮਿਲਾਵਣਿਆ ਦੂਜੇ ਪਾਏ ਪੜੇ ਨੀ ਬੂਜੇ ਤ੍ਰਿਵਦ ਮਾਇਆ ਕਾਰਨ ਦੂਜੇ ਤ੍ਰਿਵਦ ਬੰਧਨ ਟੂਟੇ ਗੁਰਸਬਦੀ ਗੁਰਸਬਦੀ ਮੁਕਤ ਕਰਾਵਣਿਆ ਇਹ ਮਨ ਜਾਂਚਲ।

ਉਪਜੇ ਬਚੇ ਹਰ ਬੁਝੇ ਨਾਹੀਂ ਆਂਦੇ ਦੂਜੇ ਭਾਏ ਫਿਰਾਈ ਮਨਮੁਖ ਜਨਮ ਗਿਆ ਹੈ ਫਿਰਤਾ ਅੰਤ ਗਿਆ ਪਛਤਾਵਣਿਆ ਫਿਰ ਪਰਦੇਸ ਘਰ ਬਣਾਏ ਮਨਮੁਖ ਆਂਦੇ ਸੇ ਕਰਮ ਕਮਾਏ ਹਲਤ ਨਾ ਸੋਭਾ ਪਲਤ ਨਾ ਟੋਏ ਫਿਰਤਾ ਜਨਮ ਗਵਾ ਬਣਿਆ

ਮੈਂ ਮਨ ਮੁਖ ਸਦਾ ਬਗ ਮੈਲਾ ਹੋਮੇ ਮਲ ਲਾਈ ਗੁਰਮੁਖ ਇਸ਼ਨਾਨ ਕਰੇ ਪਰ ਮੈਲ ਨਾ ਜਾਈ ਜੀਵਤ ਮਰੇ ਗੁਰ ਸ਼ਬਦ ਵਿਚਾਰੇ ਹੋਮੇ ਮੈਲ ਚੁਕਾ ਬਣਿਆ ਰਤਨ ਪਦਾਰਥ ਕਰਤੇ ਪਾਇਆ ਪੂਰੇ ਸਤਿਗੁਰ ਸ਼ਬਦ ਸੁਣਾਇਆ ਗੁਰਪ੍ਰਸਾਦ ਮਿਟਿਆ ਅੰਧਿਆਰਾ ਘੱਟ ਚਾਨਣ ਆਪ ਪਛਾਨਣ ਆਪ ਪਾਏ ਤੇ ਆਪੇ ਵੇਖੈ ਸਤਿਗੁਰ ਸੇਵੈ ਸੋ ਜਨ ਲੇਖੈ

ਮੈਂ ਬਹੁਤ ਦੁੱਖ ਭਾਵਣਿਆ। ਜੈ ਸਿਸ਼ਟ ਸਾਜੀ ਸੋਈ ਜਾਣੈ, ਆਪੇ ਮਿਲੈ ਸ਼ਬਦ ਪਛਾਣੈ, ਨਾਨਕ ਨਾ ਮਿਲਿਆ ਤਾਂ ਤਿੰਨ ਜਨ ਕਹੋ ਜਿਨ, ਧੁਰ ਮਸਤਕ ਲਿਖ ਲਿਖਾ ਬਣਿਆ। ਮਾਝ ਮਹੱਲਾ ਚੌਥਾ ਆਦਿ।

ਨਾਮ ਧਿਆਵਣਿਆ ਤੇ ਸਰੂਪ ਨਾ ਰੇਖਿਆ ਘੱਟ ਘੱਟ ਦੇਖਿਆ ਗੁਰਮੁਖ ਲਖ ਲਖਾਵਣਿਆ ਰਹਾਓ ਤੂੰ ਦਇਆਲ ਕਿਰਪਾਲ ਪ੍ਰਭ ਸੋਈ ਤੋਦ ਬਿਨ ਦੂਜਾ ਵਰਨਾ ਕੋਈ।

ਆਇਆ ਆਗਮਾ ਗੋਚਰ ਮਿਤ ਨਹੀਂ ਪਾਈ ਆਪਣੇ ਆਪਣੀ ਕਿਰਪਾ ਕਰੇ ਤੂੰ ਲਹਿ ਮਿਲਾਈ ਪੂਰੇ ਗੁਰ ਕੈ ਸ਼ਬਦ ਧਿਆਈਐ ਸ਼ਬਦ ਸੇਵ ਸੁਖ ਪਾਵਣਿਆ ਰਸਨਾ ਗੁਣਵੰਤੀ ਗੁਣ ਗਾਵੈ ਗੁਰ ਨਾਮ ਸਲਾਈ ਸੱਚੀ ਭਾਵੈ ਗੁਰਮ

ਗੁਰਮੁਖ ਜਾਪੈ ਗੁਰਪੂਰੈ ਕੈ ਸ਼ਬਦ ਸੰਜਾਪੈ ਜਿਨ ਪੀਆ ਸਹੀ ਤ੍ਰਿਪਤਾ ਸੈ ਸੱਚੇ ਸੱਚ ਅਘਾਵਣਿਆ ਤਿਸ ਕਰ ਸਜ ਸਜ ਸੋਈ ਸਹੇਲਾ ਅਨੰਦ ਵਿਨੋਦ ਕਰੇ ਸਦ ਕੀਲਾ ਸੋ ਧਨਵੰਤਾ ਸੋ ਵਡ ਸ਼ਾਹ ਜੋ ਗੁਰਚਰਨੀ ਮਨ ਲਾਵਣਿਆ ਪਹਿਲੋਂ ਦੇ ਤੈ ਰਿਜਕ ਸਮਾਹਾ ਪਿੱਛੋਂ ਦੇ ਤੈ ਜੰਤੂ ਉਪਾਹਾ ਤੁਧਜੇ ਵਡਦਾਤਾ ਵਰਨਾ ਸੁਆਮੀ ਲਵੇ ਨਾ ਕੋਈ ਲਾਵਣਿਆ ਜਿਸ ਤੂੰ ਤੁੱਠਾ ਸੋ ਤੁਧ ਧਿਆਈ ਸਦਾ ਸਾਧ ਜਨਾ ਕੈ ਮੰਤਰ ਕਮਾਏ ਆਪੇ ਤਰੈ ਸਗਲੇ ਕੁਲ ਤਾਰੇ ਤਿਸ ਦਰਗਹਿ ਠਾਕ

ਅਨੰਤਾ ਨਾਨਕ ਏਕ ਸਮਾਏ ਸਮਾਏ ਜੀਓ। ਮਾਜ ਮਹੱਲਾ ਪੰਜਵਾਂ, ਪ੍ਰਭ ਅਵਨਾਸੀ ਤਾ ਕਾ ਕਾੜਾ। ਹਾਂ ਹਰ ਭਗਵੰਤਾ ਤਾ ਜਨ ਖਰਾ ਸੁਖਾਲਾ, ਜੀ ਪ੍ਰਾਣ ਮਾਨ ਸੁਖਦਾਤਾ, ਤੂੰ ਕਰੇ ਸੋਈ ਸੁਖ ਪਾਵਣਿਆ। ਹੋਂ ਵਾਰੀ ਜੀਓ ਵਾਰੀ, ਗੁਰਮੁਖ ਮਨ ਧਨ ਭਾਵਣਿਆ।

ਪੂਰੇ ਕਰਮ ਸੰਭਾਵਣਿਆ ਆਂਧ ਕੂਪ ਤੇ ਕਾਢੇ ਚੜ ਕੰਢਾ ਚੜ੍ਹੇ ਕਰ ਕਿਰਪਾ ਦਾਸ ਨਦ ਨਿਹਾਲੇ ਗੁਣ ਗਾਵੈ ਪੂਰਨੇ ਅਵਨਾਸੀ ਕੈ ਸੁਣ ਤੋਟ ਨ ਆਵਣਿਆ ਇੱਥੇ ਉੱਥੇ ਤੂੰ ਹੈ ਰਖਵਾਲਾ ਮਾਤ ਗਰਭ ਮੈਂ ਤੁਮ ਹੀ

ਸਾਜ ਮਹੱਲਾ ਪੰਜਵਾਂ ਘਰ ਤੀਜਾ ਹਾਰ ਜਪ ਜਪੇ ਜਾ ਮਨ ਧੀਰੇ ਰਹਾਉ ਸਿਮਰ ਸਿਮਰ ਗੁਰਦੇਉ ਮਿਟ ਗਏ ਭੈ ਦੂਰੇ ਸਨ ਆਵੇ ਪਾਰ ਬ੍ਰਹਮ ਕੀ ਤਾਂ ਫਿਰ ਕਾਹੇ ਝੂਰੇ।

ਵੇਖੇ ਸਦਾ ਹਜੂਰੇ ਬਾਰਾਂ ਮਹਾ ਮਾਜ ਮਹੱਲਾ ਪੰਜਵਾਂ ਕਰ ਚੌਥਾ ਇੱਕੀ ਓਅੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਚਾਰ ਕੁੰਡ ਦੈ ਦਿਸ ਭਰਮੈ ਥਕਿਆ ਏ ਪ੍ਰਭ ਕੀ ਸ਼ਾਮ ਤੇਨ ਦੁਨੇ ਦੁੱਧੇ ਤੇ ਬਾਹਰੀ ਕਿਤੇ ਨਾ ਵੈਕਾ

ਖਿੰਦਸਵਿਨ ਜੀਵਣਾ ਬਿਰਤਾ ਜਨਮ ਜਣਾ ਜਲ ਤਲ ਮਈਅਲ ਭੂਰੇ ਆਰ ਵਿਆਹ ਵਿੱਚ ਬਣਾ ਸੋ ਪ੍ਰਭ ਚਿਤਨਾ ਵਈ ਕਿਤੜਾ ਦੁੱਖ ਘਣਾ ਕਿਤੜਾ ਦੁੱਖ ਗਣਾ ਜਿੰਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ

ਪੁੱਤਰ ਕਲਤਨ ਧਨ ਸੰਸੰਗ ਤਨਾ ਹਰੇ ਬਨਾਸੀਓ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਇੱਕ ਸਰ ਕੇ ਨਾ ਬਿਨ ਅੱਗੇ ਲਈ ਹੈ ਖੋਏ।

ਲੱਗੇ ਨਾਹੀ ਸਨ ਰੰਗ ਸੱਭੇ ਨਾਰਾਇਣੇ ਜੇਤੇ ਮਨ ਭਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣਾ ਸਹੀ ਕਹੀਏ ਧਨ ਆਪਣ ਲਈ ਅਜੇ ਮਿਲਾਏ ਵਿਛੜ ਕਿਉਂ ਰਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਾਨ

ਦੋਏ ਭਾਏ ਬਗੁੱਚੀ ਹੈ ਗਲ ਪਈ ਸੁਜਮ ਕੀ ਫਾਸ ਜਿਹਾ ਬੀਜੈ ਸੋ ਲੁਣੇ ਮੱਥੇ ਜੋ ਲਿਖਿਆ ਸੋ ਰਹਿਣ ਬਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ ਜਿਸ ਕੋ ਜਿਨ ਕੋ ਸਾਧੂ ਪੇਟੀਐ ਸੋ ਦਰਗੇ ਹੋਏ ਖੁਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿੰਦੂ ਜਾ ਕੋ ਨਹੀਂ ਨਾਨਕੀ ਅਰਦਾਸ ਆਸਾੜ ਸੁਹੰਦਾ ਤਿਸ ਲੱਗੇ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਗਾਵਣੀ ਚਰਨ ਕਮਲ ਸਿਓ ਪਿਆਰ ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੁੜਾ ਵਿਆ ਦਿਸਣ ਸਭੇ ਸ਼ਾਰ

ਪੜੀ ਪਈ ਆਹੋ ਵੋਖਦ ਸੁਖੰਦਾ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪ੍ਰਭਾਵ ਮਾਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ

ਜੋ ਜੀ ਹਰਤੇ ਵਿਛੜੇ ਸੇ ਸੁਖ ਨ ਵਸਣ ਭੈਣ ਹਰ ਪਿਰਵਿਨ ਚੈਨ ਨ ਪਾਈਐ ਖੋਜ ਡਿਠੈ ਸਭ ਗੈਣ ਆਪ ਕਮਾਣੇ ਵਿਛੜੀ ਦੋਸ਼ ਨ ਕਾਹੂ ਦੇਣ।

ਸਰ ਜਨ ਦੇਖਾ ਨੈਣ, ਜੇ ਕੀ ਬਿਰਤਾ ਸੋ ਸੁਣੈ, ਹਰ ਸਮਰੱਥ ਪੁਰਖੇ ਅਪਾਰ, ਜਨਮ ਮਰਨ ਆਰਾਧਨਾ ਸਭਨਾ ਕਾ ਆਧਾਰ। ਸਹੁਰੇ ਸਸੁਰੇ ਪਈਏ ਤਿਸ ਕੰਤ ਕੀ, ਵੱਡਾ ਜਿਸ ਪਰਿਵਾਰ, ਉੱਚਾ ਅਗਮ ਅਪਾਰ, ਆਗਾਧ ਬੋਧ ਕਿਤ ਕਿਸ਼ੰਤਨ ਪਾਰਾਵਾ।

ਸੱਚ ਨਾਮ ਕਰਤਾਰ ਕੀਮਤ ਕੋਈ ਨਾ ਜਾਣੀ ਕੋ ਨਾਹੀ ਤੋਲਣਹਾਰ ਮੰਤਰੇ ਅੰਦਰ ਵਸ ਰਹੇ ਨਾਨਕ ਨਹੀਂ ਸੁਮਾਰ ਦਿਨ ਰਹਿਣ ਜੇ ਪ੍ਰਭ ਕੋ ਸੇਵ ਦੇ ਤਿੰਨ ਕਹਿ ਸਤ ਬਲਿਹਾਰ ਸੰਤ ਆਰਾਧਨ ਸਤ ਸਦਾ ਸਭਨਾ ਕਾ ਬਖਸੰਦ ਜਿਉ ਪਿੰਡ ਜਿਨ ਸਾਜਿਆ ਕਰ ਕਿਰਪਾ ਦਿੱਤੀਆਂ ਜਿੰਦ ਗੁਰਸ਼ਬਦੀ ਆਰਾਧੀਆ।

ਆਖਣੇ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀਂ ਦੇਖ ਨਾ ਰੱਜੀਆਂ, ਗੁਣ ਗਾਹ ਕਿੱਕ ਵੰਨ, ਭੁੱਖਿਆ ਭੁੱਖ ਨਾ ਉਤਰੇ, ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੇ ਜਾਂ ਗੁਣ ਕਹਿ ਗੁਣੀ ਸਮਾਏ ਪੌੜੀ। ਵਿਣ ਸੱਚੇ ਸਭ ਕੂੜ, ਕੂੜ ਕਮਾਈਏ, ਵਿਣ ਸੱਚੇ ਕੁੜਿਆਰ, ਬੰਨ ਚਲਾਈਏ, ਵਿਣ ਸੱਚੇ ਤਨ ਛਾਰ, ਛਾਰ ਰਲਾਈਏ, ਵਿਣ ਸੱਚੇ ਸਭ ਭੁੱਖ, ਜੇ ਪੈ ਜੇ ਖਾਈਏ। ਵਿਣ ਸੱਚੇ ਦਰਬਾਰ, ਕੂੜ ਨਾ ਪਾਈਏ, ਕੂੜੇ ਲਾਲਚ ਲੱਗ, ਮੈਲ ਖਵਾਈਏ, ਸਭ ਜੱਗ ਠੱਗਿਓ ਠੱਗ, ਆਈਏ ਜਾਈਏ, ਤਨ ਮੈਂ ਤ੍ਰਿਸਨਾਗ, ਸ਼ਬਦ ਬਜਾਈਏ। ਸਲੋਕ ਮਹੱਲਾ ਪਹਿਲਾ। ਨਾਨਕ ਗੁਰ ਸੰਤੋਖ ਰੁੱਖ, ਧਰਮ ਫੁੱਲ ਫਲ ਗਿਆਨ, ਰਸ ਰਸਿਆ ਹਰਿਆ ਸਦਾ, ਪੱਕੇ ਕਰਮ ਧਿਆਨ, ਪਤ ਕੈ ਸਾਧ ਖਾਦਾ ਲਹਿ ਦਾਨ ਕੈ ਸਿਰਦਾਨ। ਮਹੱਲਾ ਪਹਿਲਾ। ਸੋਨੇ ਕਾ ਬਿਰਖ ਪਤ ਪਰਵਾਲਾ, ਫਲ ਜਵੇਹਰ ਲਾਲ, ਤਿਤ ਫਲ ਰਤਨ ਲੱਗੇ ਮੁਖ ਭਾਖਤ, ਹਿਰਦੇ ਹਿਰਦੇ ਨਿਹਾਲ, ਨਾਨਕ ਕਰਮ ਹੋਵੇ ਮੁਖ ਮਸਤਕ, ਲਿਖਿਆ ਹੋਵੇ ਲੇਖ, ਆੜਸੜ ਤੀਰਥ ਗੁਰ ਕੀ ਚਰਣੀ, ਪੂਜੇ ਸਦਾ ਵਸੇਖ, ਹੰਸ ਹੇਤ ਲੋਭ ਕੋਪ, ਚਾਰੇ ਨਦੀਆਂ ਆਗ, ਪਵੇ ਦਜੇ ਨਾਨਕਾ, ਤਰੀਏ ਕਰਮੀ ਲੱਗ ਪੌੜੀ, ਜੀਵਨ ਦੇ ਆਮਰ ਮਾਰ, ਨਾ ਪਛੋਤਾਈਏ ਝੂਠਾ ਸੰਸਾਰ, ਕਿਣ ਸਮਝਾਈਏ ਸੱਚ ਨਾ ਧਰੇ ਪਿਆਰ, ਧੰਦੇ ਤਾਈਏ ਕਾਲ ਬੁਰਾ ਕਹਿ ਖਾ ਖਾਏ ਕਾਲ, ਸਿਰ ਦੁਨਿਆਈਏ ਹੁਕਮੀ ਸਿਰਜੰਦਾਰ, ਮਾਰੇ ਧਾਈਏ ਆਪੇ ਦੇ ਪਿਆਰ, ਮਨ ਵਸਾਈਏ ਮੋਹਤ ਨਾ ਚਸਾ ਵਿਲੰਬ, ਭਰੀਏ ਪਾਈਏ ਗੁਰਪ੍ਰਸਾਦੀ ਬੁੱਝ, ਸੱਚ ਸਮਾਈਏ। ਸਲੋਕ ਮਹੱਲਾ ਪਹਿਲਾ। ਤੁਮੀ ਤੁਮਾ ਵੇਸੇ ਅੱਕ, ਤੁਮੀ ਤੁਮਾ ਵੇਸੇ ਅੱਕ, ਧਤੂਰਾ ਨਿਮ ਫਲ ਮਨ।

ਜਾਣ ਪੌੜੀ। ਨਾਰੀ ਪੁਰਖ ਪਿਆਰ ਪ੍ਰੇਮ ਸਿੰਗਾਰੀਆ, ਕਰਨ ਭਗਤ ਦਿਨ ਰਾਤ ਨਾ ਰਹਿ ਨੀ ਵਾਰੀਆ, ਮਹਿਲਾ ਮੰਜ ਨਿਵਾਸ ਸ਼ਬਦ ਸਵਾਰੀਆ।

ਸਿਧਾਰੀਆ ਸਖੀ ਕਹਿਣ ਅਰਦਾਸ ਮਨੋ ਪਿਆਰੀਆ ਬਿਰਨਾਵੇ ਧ੍ਰਿਗ ਵਾਸ ਫਿਟ ਸੋ ਜੀਵਿਆ ਸ਼ਬਦ ਸਵਾਰੀਆ ਸਮਰਤ ਪੀਵਿਆ ਸਲੋਕ ਮਹੱਲਾ ਪਹਿਲਾ ਮਾਰੂ ਮਿਹੀ ਨਾ ਤ੍ਰਿਪਤਿਆ ਅੱਗੀ ਲਹਿ ਨਾ ਭੁੱਖ ਰਾਜਾ ਰਾਜ ਨਾ ਤ੍ਰਿਪਤਿਆ ਸੈਰ ਭਰੇ ਕਿਸਕਾ ਕਿਸਕਾ ਨਾਨਕ ਸੱਚੇ ਨਾਵਿਨ ਕੇਤੀ ਪੁੱਛਾ ਪੁੱਛ ਮਹੱਲਾ ਦੂਜਾ ਨਿਫਲੰਗ ਤਸ ਜਨਮ ਸਹਿ ਜਾਵਤ ਬ੍ਰਹਮ ਨਾ ਬਿੰਦ ਤੇ ਸਾਗਰੰਗ ਸੰਸਾਰ ਸਹਿ ਗੁਰਪ੍ਰਸਾਦੀ ਤਰੇ ਕਹੇ ਕਰਨ ਕਾਰਨ ਸਮਰੱਥ ਹੈ ਕਹੋ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ ਪੌੜੀ ਖਸਮੇ ਕਹਿ ਦਰਬਾਰ ਢਾਡੀ ਵਸਿਆ ਸੱਚਾ ਖਸਮ ਕਲਾਨ ਕਮਲ ਵਿਗਸਿਆ ਖਸਮ ਪੂਰਾ ਪਾਏ ਮਨੋ ਰਸਿਆ ਦੁਸ਼ਮਨ ਕੱਢੇ ਮਾਰ ਸੱਜਣ ਸਰਸਿਆ ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ ਸੱਚਾ ਸ਼ਬਦ ਵਿਚਾਰ ਕਾਲਵ ਦੱਸਿਆ ਢਾਡੀ ਕਥਿਆ ਕਥ

ਚਾਰੇ ਕੁੰਡਾਂ ਦੇਖ ਅੰਦਰ ਪਾਲਿਆ, ਸੱਚੇ ਪੁਰਖ ਅਲੱਖ ਸੁਰਜ ਨਿਹਾਲਿਆ, ਉਜੜ ਭੁੱਲੇ ਰਾਹ ਗੁਰ ਵਿਖਾਲਿਆ, ਸਤਿਗੁਰ ਸੱਚੇ ਵਾਹੁ ਸੱਚ ਸੰਭਾਲਿਆ, ਪਾਇਆ ਰਤਨ ਕਰਾਉ ਦੀਵਾ ਬਾਲਿਆ, ਸੱਚੇ ਸ਼ਬਦ ਸਲਾਹ ਸੁਖੀਏ ਸੱਚ ਵਾਲਿਆ, ਨਿਡਰਿਆ ਡਰ ਲੱਗ ਗਰਭ ਸੇ ਗਾਲਿਆ, ਨਾਮੋ ਭੁੱਲਾ ਜਗ

ਆਏ ਪੌੜੀ। ਸਤਿਗੁਰੂ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰੂ ਹੋਏ ਦਿਆਲ ਨਾ ਕਬੂ ਝੂਰੀ ਹੈ, ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਹੈ, ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀ ਹੈ, ਸਤਿਗੁਰੂ ਹੋਏ ਦਿਆਲ ਤਾਂ ਜਮਕਾ ਡਰ ਕਿਆ, ਸਤਿਗੁਰੂ ਹੋਏ ਦਿਆਲ ਤਾਂ ਸਦ ਹੀ ਸੁਖ ਦਿਹਾਲ, ਸਤਿਗੁਰੂ ਹੋਏ ਦਿਆਲ ਤਾਂ ਨਵ ਨਿਧ ਪਾਈ ਹੈ, ਸਤਿਗੁਰੂ ਹੋਏ ਦਿਆਲ ਤਾਂ ਸੱਚ ਸਮਾਈ ਹੈ। ਸਲੋਕ ਮਹਲਾ ਪਹਿਲਾ। ਸਿਰ ਖੁਹਾਏ ਪਿਆ ਹੈ ਪਿਆਏ ਮਲ ਵਾਣੀ, ਜੂਠਾ ਮੰਗ ਮੰਗ ਖਾਹੀ,

ਸਤਿਗੁਰ ਮਿਲੈ ਤਾਂ ਦੁਬਧਾ ਭਾਗੈ, ਕਮਲ ਵਿਗਾਸ ਮਨ ਹਰ ਪ੍ਰਭ ਲਾਗੇ, ਜੀਵਤ ਮਰੈ ਮਹਾਰਸ ਆਗੇ, ਸਤਿਗੁਰ ਮਿਲੈ ਸਚ ਸੰਜਮ ਸੂਚਾ।

ਪਾਰ ਸਹਿਜ ਸੁਭਾਏ ਮੇਰਾ ਸਹੁ ਮਿਲੈ ਦਰਸ਼ਨ ਰੂਪ ਅਪਾਰ ਮਛਲੀ ਹੋਵਾਂ ਜਲ ਬਸਾਂ ਜੀ ਜੰਤ ਸਭ ਸਾਰ ਔਰ ਵਾਰ ਪਾਰ ਮੇਰਾ ਸਹੁ ਵਸੇ ਔ ਮਿਲੋਂਗੀ ਬਾਪ ਸਾਰ ਨਾਗਣ ਹੋਵਾਂ ਧਰ ਵਸਾਂ।

ਮਹੱਲਾ ਤੀਜਾ ਏਕ ਸਤੇ ਸਭ ਰੂਪ ਹੈ ਰੰਗਾ ਪੌਣ ਪਣੀ ਬੈ ਸੰਤਰ ਸਭ ਸਹਿ ਲੰਗਾ ਭਿੰਨ ਭਿੰਨ ਵੇਖ ਹਰ ਪ੍ਰਭ ਰੰਗਾ ਏਕ ਅਚਰਜੇ ਕੁਹੈ ਸੋਈ ਗੁਰਮੁਖ ਵਿਰਲੇ ਬਿਰਲਾ ਵਿਚਾਰੇ ਬਿਰਲਾ ਕੋਈ ਰਹਾਓ

ਮੇਰਾ ਹਰ ਹਰ ਬਖਸ਼ ਮਿਲਾਏ ਪ੍ਰਭ ਜਨ ਨਾਨਕ ਕੀਰਾ ਗੜੀ ਮੈਰਾ ਬੈਰਾਗਣ ਮੱਲਾ ਤੀਜਾ ਸਤਿਗੁਰ ਦੇ ਗਿਆਨ ਪਾਏ ਹਰ ਤਤ ਵਿਚਾਰਾ ਮਤ ਮਲੀਨ ਪ੍ਰਗਟ ਪਈ ਜਪ ਨਾਮ ਮੁਰਾਰਾ ਸ਼ਿਵ ਸ਼ਕਤ ਮਿਟਾਈਆ ਦੂ ਚੁਕਾ ਅੰਧਿਆਰਾ ਤੁਰਮਸਤਕ ਜਿਨ

ਸੋਜ ਕਰਾਈ ਹਰ ਭਗਤ ਭੰਡਾਰ ਲਹਾਏ ਦਾ ਆਪੇ ਵਰਤਾਈ ਲਾਲਾ ਹਟ ਵਿਹਜਿਆ ਤਿਸ ਕਿਆ ਚਤੁਰਾਈ ਜੇ ਰਾਜ ਬਹਾਲੇ ਤਾਂ ਹੋਰ ਗੁਲਾਮ।

ਹਰ ਸਿਮਰਤ ਤ੍ਰਾਸ ਸਭ ਨਾਸੈ ਸਾਮਤ ਪੂਰੀ ਜਿਤ ਹਰ ਗੁਣ ਗਾਵੇ

ਪਤਾਇਆ ਸੁਖ ਬਿਸਰਾਮ ਪਾਇਆ ਗੁਣ ਗਾਇ ਸਰ ਮਿਟਿਆ ਮੇਰੀ ਹਤੀ ਬਲਾਇ ਰਾਮ ਚਰਨ ਕਮਲ ਆਰਾਧ ਭਗਵੰਤਾਰ ਸਿਮਰਨ ਤੇ ਮਿਟੀ ਮੇਰੀ ਚਿੰਤਾ ਸਭ ਤਜ ਅਨਾਥ ਏਕ ਸਰਣ ਆਇਓ।

ਸਮਾਨ ਜਾਂ ਕਰ ਦੇਵਸੇ ਭਗਵਾਨ ਔਖਦ ਮੰਤਰ ਤੰਤ ਸਭ ਸ਼ਾਰ ਕਰਨੇ ਹਾਰ ਹਿਰਦੇ ਮੈਂ ਧਾਰ

ਗੌੜੀ ਮਹੱਲਾ ਪੰਜਵਾਂ ਛਾੜ ਸਿਆਣਪ ਬਹੁ ਚਤੁਰਾਈ ਗੁਰਪੂਰ ਕੀ ਟੇਡ ਗਾਏ ਦੁੱਖ ਬਿਰਸੇ ਸੁਖ ਹਰ ਗੁਣ ਗਾਏ ਗੁਰਪੂਰਾ ਪੇਟਿਓ ਲਿਵਲਾਏ ਰਹੋ।

ਘਟਿ ਜਮ ਜਾਲ ਕਹੋ ਨਾਨਕ ਗੁਰਪੁਰਾ ਪਾਇਆ ਤਾਤੇ ਬਾਰ ਨ ਵਿਆਪੇ ਮਾਇਆ ਗੌੜੀ ਮਹੱਲਾ ਪੰਜਵਾਂ ਰਾਖ ਲਿਆ ਗੁਰਪੁਰੇ ਆਪ ਮਨ ਕੋ ਲਾਗੋ ਸੰਤਾਪ ਗੁਰੂ ਗੁਰੂ ਜਪ

ਪਰ ਰਹੋ ਗੁਰ ਕੇ ਚਰਨ ਹਿਰਦੇ ਸਾਏ ਦੁਖ ਦੁਸ਼ਮਣ ਤੇਰੀ ਅਤੇ ਬੁਲਾਏ ਗੁਰ ਕਾ ਸ਼ਬਦ ਤੇਰੇ ਸੰਗ ਸਹਾਈ ਧਿਆਲ ਪਏ ਸਗਲੇ ਜੀਵਾਈ ਗੁਰ ਪੂਰੇ ਜਬ ਕਿਰਪਾ ਕਰੀ ਭਰਤ ਨਾਨਕ ਮੇਰੀ ਪੂਰੀ ਬਰੀ ਗੌੜੀ ਮਹੱਲਾ ਪੰਜਵਾਂ ਅੰਨ ਕਰ ਸਾ ਖਾਏ ਜੈਸੇ ਟੋਰ ਮੋਕੀ ਜੇਰੀ ਬੰਦ ਚੋਰ ਮਿਰਤ ਦੇ ਸਾਧ ਸੰਗ ਮਿਹਨਾ ਆਵਤ ਜਾਤ ਜੋਨੀ ਦੋਖੀ ਨਾ ਰਹੋ ਅਨਕ ਬਹਤਰ ਸੁੰਦਰ ਪਹਿਰਾਇਆ ਜੋ ਡਰਨਾ ਖੇਤ ਮਾਹੀ ਡਰਾਇਆ ਸਗਲ ਸਰੀਰ ਆਵ ਸਭ ਕਾਮ ਨਿਫੁਲ ਮਾਨਕ ਜਪੇ ਨੀ ਨਾਮ ਕਹ ਨਾਨਕ ਜਾਂ ਕੋ ਪੈ ਦਿਆਲਾ ਸਾਧ ਸੰਗ ਮਿਲ ਭਜੇ ਗਵਾਲਾ ਗੌੜੀ ਮਹੱਲਾ ਪੰਜਵਾਂ ਕਲ ਕਲੇਸ਼ ਗੁਰ ਸ਼ਬਦ ਨਵਾਰੇ ਆਉਣ ਜਾਣ ਰਹੇ ਸੰਸਾਰੇ ਭੈ ਵਿਸੇ ਨਿਰਭੋਰ ਆਇਆ ਸਾਧ ਸੰਗ ਕਰਕੇ ਗੁਣ ਗਾਇਆ ਰਹੋ ਚਰਨ ਕਮਲ ਹਿਰਦਿਆਂਦਰ ਧਾਰੇ ਅਗਨ ਸਾਗਰ ਗੁਰ ਭਾਰ ਧਾਰੇ ਬੁੱਢ ਜਾਤ ਗੁਰਪੂਰੇ ਗਾਢੇ ਜਨਮ ਜਨਮ ਕੇ ਟੂਟੇ ਗਾਢੇ ਕਹੋ ਨਾਨਕ ਤਿਸ ਗੁਰ ਮਲਹਾਰੀ ਜਿਸ ਭੇਟਤ ਗਤ ਪਈ ਹਮਾਰੀ ਗੌੜੀ ਮਹੱਲਾ ਵਜਾ ਸਾਧ ਸੰਗ ਤਾਂ ਕੀ ਸਰਨੀ ਵਰੋ ਮੰਤਨ ਅਪਣਾਇਆ ਕੇਂਦਰੋ ਅੰਮ੍ਰਿਤ ਨਾਮ ਪੀਓ ਮੇਰੇ ਭਾਈ ਸਿਮਰ ਸਿਮਰ ਸਭ ਤਵਤ ਵਜਾਈ ਰਹੋ ਰਾਜਵਾਨ ਜਨਮ ਮਰਨ ਵਾਰੋ ਹਰ ਕੇ ਦਾਸ ਕੇ ਚਰਨ ਨਮਸਕਾਰੋ ਸਾਂਸ ਸਾਂਸ ਬ੍ਰਹਮ ਨੇ ਸੰਭਾਲੇ ਸੋ ਤਨ ਸੰਚੋ ਜੋ ਚਾਲੇ ਨਾਲੇ ਤਸੇ ਬਰਾਬਰ ਜਿਸ ਮਸਤਕ ਮਾਗ ਕਹੋ ਨਾਨਕ ਤਾਂ ਕੀ ਚਰਨੀ ਲਾਗ ਗੌਣੀ ਮਹੱਲਾ ਬਣਿਆ ਸੋਕੇ ਹਰੇ ਕੀ ਖਿਰ ਮਾਹੀ ਅੰਮ੍ਰਿਤ ਦੇਟ ਸੰਚ ਜਿਵਾਏ ਕਾਟੇ ਕਾਟ ਪੂਰੇ ਗੁਰਦੇਵ ਸੇਵਕੋ ਦੀਨੀ ਆਪਣੀ ਸੇਵ ਰਹੋ ਮਿਟ ਗਈ ਚਿੰਤਾ ਪੁਨੀ ਮਨ ਰਾਸਾ ਕਰ ਦਇਆ ਸਤਿਗੁਰ ਗੁਣਦਾਸਾ ਦੁਖ ਨਾ ਡੇ ਸੋ ਕਾਇ ਸਵਾਏ ਢੀਲ ਨਾ ਭਰੀ ਜਾ ਗੁਰ ਫਰਮਾਏ ਇਸ਼ਮੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੋ ਬਲਬਲੇ ਗੌਣੀ ਮਹੱਲਾ ਵਜਾ ਧਾਮ ਗਏ ਭਾਈ ਪ੍ਰਭ ਸਾਤ ਸਿੱਧਲ ਪਏ ਕਿੰਨੀ ਪ੍ਰਭਦਾਤ ਪ੍ਰਭ ਕਿਰਪਾ ਤੇ ਭਏ ਸੁਹੇਲੇ ਜਨਮ ਜਨਮ ਕੇ ਵਿਛੜੇ ਮੇਲੇ ਰਹੋ ਸਿਮਰਤ ਸਿਮਰਤ ਪ੍ਰਭ ਕਾ ਨਾਉ ਸਗਲ ਰੋਕਾ ਬਿਨ ਸਾਥਾਉ ਸਹਿਜ ਸਵਾਏ ਬੋਲੇ ਹਰਬਾਣੀ ਆਠ ਪੈਰ ਪ੍ਰਭ ਸਿਮਰੋ ਪ੍ਰਾਣੀ ਦੋ ਦਰਦ ਜਮ ਨੇੜ ਨਾ ਆਵੇ ਕਹੋ ਨਾਨਕ ਜੋ ਹਰ ਗੁਣ ਗਾਵੇ ਗੌਣੀ ਮਹੱਲਾ ਪੰਜਵਾਂ ਭਲੇ ਦਿਨ ਸਾ ਭਲੇ ਸੰਜੋਗ ਜਦ ਬੇਟੇ ਪਾਰ ਬ੍ਰਹਮ ਨਿਰਜੋਗ ਹੋ ਵੇਲਾ ਕਿਉਂ ਹੋ ਬਲ ਜਾਊ ਜਿਤ ਮੇਰਾ ਮਨ ਜਪੇ ਹਰ ਨਾਉ ਰਹਾਉ ਸਫਲ ਮੂਰਤ ਸਫਲੋ ਕਰੀ ਜਿਤ ਰਸਨਾ ਉਚਰੇ ਹਰ ਹਰੀ ਸਫਲ ਹੋ ਮਾਤਾ ਸੰਤ ਨਮਸਕਾਰ ਚਰਨ ਪ੍ਰੀਤ ਚਲੇ ਹਰ ਮਾਰਗ ਕਹੋ ਨਾਨਕ ਭਲਾ ਮੇਰਾ ਕਰਮ ਜਿਤ ਬੇਟੇ ਸਾਧੂ ਕੇ ਚਰਨ ਗੌਣੀ ਮਹੱਲਾ ਵਜਾ ਗੁਰ ਕਾ ਸ਼ਬਦ ਰਾਖ ਮਨ ਮਾਹੇ ਨਾਮ ਸਿਮਰ ਚਿੰਤਾ ਸਭ ਜਾਹੇ ਮਿਹਨ ਭਗਵੰਤ ਨਾਹੀ ਅਨਕੋਏ ਮਾਰੇ ਰਾਖੇ ਕੋ ਸੋਏ ਰਹੋ ਗੁਰ ਕੇ ਚੰਨ ਦੇ ਅਵਤਾਰ ਅਗਨ ਸਾਗਰ ਜਬ ਉਤਰੇ ਵਾਰ ਗੁਰਮਸ ਲਾਈਏ ਧਿਆਨ ਇਹਾਂ ਪਾਏ ਮਾਨ ਸਗਲ ਤਿਆਗ ਗੁਰ ਸਰਨੀ ਆਇਆ ਮਿੱਟੇ ਅੰਦੇਸੇ ਨਾਨਕ ਸੁਖ ਪਾਇਆ ਗੌੜੀ ਮੱਲਾ ਪੰਜਵਾਂ ਜਿਸ ਵਰਤ ਦੋ ਸਭ ਜਾਏ ਨਾਵਰਤਨ ਵਸੇ ਮਨ ਰਾਏ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੋ ਜਨ ਰਾਮ ਰਸਨ ਖਾਣੀ ਰਹੋ ਇੱਕ ਸਵਿਨ ਨਹੀਂ ਦੂਜਾ ਕੋਈ ਜਾਗੇ ਰੇਟ ਸਦਾ ਸੁਖੋਏ ਸਾਜਨ ਮੀਤ ਸਖਾ ਕਰੇ ਕਾ ਹਰ ਰੱਖਰ ਮਨ ਮੇਲੇ ਕਾ ਰਵ ਰਿਹਾ ਸਵਰਤਨ ਸਵਾਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗੌੜੀ ਮੱਲਾ ਵਜੋ ਭੈਵੇਂ ਰਚਿਓ ਸਭ ਸੰਸਾਰਾ ਤਿਸ ਪੋ ਨਾਹੀ ਜਿਸ ਨਾਮ ਦਾਰਾ ਪਉ ਨ ਵਿਆਪੇ ਤੇਰੀ ਸਰਨਾ ਜੋ ਤਦ ਪਾਵੇ ਸੋਈ ਕਰਨ ਰਾਉ ਸੋਗ ਹਰਕਮੇ ਆਵਣ ਜਾਣਾ ਤਿੰਨ ਸੁਖ ਪਾਇਆ ਜੋ ਪ੍ਰਪਾਣਾ ਅਗਨ ਸਾਗਰ ਮਹਾ ਵਿਆਪੇ ਮਾਇਆ ਸੇ ਸੀਤਲ ਜਿਨ ਸਤਗੁਰ ਪਾਇਆ ਰਾਖ ਲੀਏ ਪ੍ਰਭ ਰੱਖਣ ਰਾ ਕਹੋ ਨਾਨਕ ਕਿਆ ਜੰਤ ਵਿਚਾਰਾ ਗੌੜੀ ਮਹੱਲਾ ਵਜਾ ਤੁਮਰੀ ਕਿਰਪਾ ਤੇ ਜਪੀਏ ਨਾਉ ਤੁਮਰੀ ਕਿਰਪਾ ਤੇ ਦਰਗੇ ਥਾਉ ਤੁਜ ਬਿਨ ਪਾਰ ਬ੍ਰਹਮ ਨੀ ਕੋਏ ਤੁਮਰੀ ਕਿਰਪਾ ਤੇ ਸਦਾ ਸੁਖਾਏ ਰਹੋ ਤੁਮ ਮਨ ਵਸੇ ਤੋ ਦੁਖ ਨਾ ਲਾਗੇ ਤੁਮਰੀ ਕਿਰਪਾ ਤੇ ਭ੍ਰਮ ਪੋ ਭਾਗੇ
ਭਾਰ ਬ੍ਰਹਮ ਭ੍ਰਮ ਪ੍ਰਸਵਾਮੀ ਸਗਲ ਕਟਾਂ ਕੇਂਦਰ ਜਾਮੀ ਕਰੋ ਅਰਦਾਸ ਆਪਣੇ ਸਤਿਗੁਰ ਪਾਸ ਨਾਨਕ ਨਾਮ ਮਿਲੇ ਸੱਚ ਰਾਸ ਗੌਣੀ ਮੱਲਾ ਭਜਾਂ ਕਣ ਬਿਨਾ ਜੈਸੇ ਤੋ ਸਰਦੁਕਾ ਨਾਮ ਭਿਉ ਨ ਸੁਣੇ ਸੇ ਮੁਖਾ ਹਰ ਨਾਮ ਜਪੋ ਨਿਤ ਪ੍ਰਾਣੀ ਨਾਮ ਭਿਉ ਨ ਤ੍ਰਿਗ ਦੇਹ ਵਿਗਾਨੀ ਰਹਾਉ ਨਾਮ ਬਿਨਾ ਨਾਹੀ ਮੁਖ ਮਾਗ ਭਰਤ ਭਿਉ ਨ ਕਹਾਂ ਸੁਹਾਗ ਨਾਮ ਸਾਰ ਲੱਗਿਆ ਸੁਹਾਏ ਤਾਂ ਕੀ ਆਸ ਨ ਪੂਜੇ ਗਾਏ ਘਰ ਕੇ ਮਾ ਪ੍ਰਭ ਆਪਣੀ ਦਾਤ ਨਾਨਕ ਜ ਨਾਨਕ ਨਾਮ ਜਪੇ ਦਿਨ ਰਾਤ ਗੌੜੀ ਮਹੱਲਾ ਹੋਇਆ ਤੂੰ ਸਭ ਰਾਤ ਤੂੰ ਹੈ ਮੇਰਾ ਸਵਾਮੀ ਸਭ ਕਹੀਆਂ ਤੂੰ ਤੇ ਤੂੰ ਅੰਤਰ ਜਾਮੀ ਪਾਰ ਬ੍ਰਹਮ ਪੂਰਨ ਜਨ ਰੋਡ ਤੇਰੀ ਸਰਨ ਤ੍ਰਿਜਨ ਕੋਟ ਆਓ ਜਿੱਤੇ ਜੀ ਤੇ ਸਭ ਤੇਰੇ ਤੋਰੀ ਕੇ ਪਾਤੇ ਸੁਖ ਤੇਰੇ ਜੋ ਕਿਜ ਵਰਤੇ ਸਭ ਤੇਰਾ ਪਾਣਾ ਹੁਕਮ ਮੁਝੇ ਸੋ ਸੱਚ ਸਵਾਣਾ

ਲੋਕਾ ਸਭਨੇ ਵੀ ਨਾਹੀ ਰਹਾਉ ਸਰਵਦਾਨ ਰੱਖੇ ਜਨਮਾਹੇ ਤਾਂ ਕੇ ਸੰਗ ਕਿਰਵੇ ਤੋਂ ਜਾਏ ਜਨਕੀ ਮਹਿਮਾ ਕਥੀ ਨ ਜਾਏ ਭਾਰ ਬ੍ਰਹਮ ਜਨ ਰਹਿ ਸਮਾਏ ਘਰ ਘਰ ਬਾਪ ਰੱਬ ਨ ਸੁਣੀਜੇ ਦਾਸ ਕੇ ਤੋਰ ਨਨਕੋ ਦੀਜੇ ਗੌਣੀ ਮਹੱਲਾ ਪੰਜਵਾਂ ਹਰ ਸਿਮਰਤ ਤੇਰੀ ਜਾਏ ਬੁਲਾਏ।

ਜਤ ਕਰਦਾ ਦੇਖੋ ਧਤਰਿਆ ਸਵਾਏ ਨਾਨਕ ਦਾਸ ਹਰਿ ਕਿਸ਼ਨ ਆਏ ਗੌੜੀ ਮਹੱਲਾ ਵਜਾ ਗੁਰਜੀ ਕੇ ਦਰਸ਼ਨ।

ਕ੍ਰੋਧ ਲੋਭ ਮਤ ਕੋਈ ਸਾਧ ਕੇ ਸੰਗ ਸਭ ਦੋਏ ਕਰਕੇ ਪਾ ਪ੍ਰਭ ਦੀਨ ਦਿਆਲਾ ਨਾਨਕ ਦੀਜੇ ਸਾਧਵਾਲਾ ਗੌੜੀ ਮਹਲਾ ਪੰਜਵਾਂ ਜਿਸਕਾ ਦੀਆ ਭੈਣੇ ਖਾਏ ਤਿਸ ਆਲਸ ਕਿਉਂ ਬਨੇ ਮਾਏ ਖਸਮ ਸਾਰ ਆਨਕੋਂ ਲਾਗੇ ਕੌਂਡੀ ਬਦਲ ਰਤ ਤਿਆਗੇ ਰਹੋ ਪ੍ਰਭੂ ਤਿਆਗ ਲਾਗ ਤਨ ਲੋਭਾ ਦਾਸ ਨਾਮ ਕਰਤਾ ਸੋਭਾ ਅਮਰਤਰਸ ਖਾਵੇ ਖਾਨ ਪਾਨ ਜਿੰਦੀਏ ਤਿਸੇ ਨਾ ਜਾਣੇ ਸਵਾਨ ਕਹੋ ਨਾਨਕਾ ਮਨੋ ਲੂਣ ਹਰਾਮੀ ਬਖਸ਼ ਲਿਓ ਪ੍ਰਭ ਅੰਤਰ ਜਾਮੀ ਗੌੜੀ ਮੱਲਾ ਵਜੋ ਭਰਾਵ ਕੇ ਚਰਨ ਮਨ ਮਾਏ ਧਿਆਨ ਸਗਲ ਤੀਰਥ ਭਜਨ ਸਨਾਨ ਹਰ ਦਿਨ ਹਰ ਸਿਮਰਨ ਮੇਰੇ ਬਾਈ ਕੋਟ ਜਨਮ ਕੀ ਮਲ ਜਾਈ ਰਹੋ ਹਰ ਕੀ ਕਥਾ ਰਿਤ ਮਾਏ ਵਸਾਈ ਮਨ ਬਾਛਤ ਸਗਲੇ ਭਲਵਾਈ ਜੀਵਨ ਮਰਨ ਜਨ ਪਰਵਾਨ ਜਾ ਕੇ ਰਹਿੰਦੇ ਵਸੇ ਭਗਵਾਨ ਕਹੋ ਨਾਨਕ ਸੇ ਜਨ ਬੁਰੇ ਜਿਨ੍ਹਾਂ ਬਰਾਬਰ ਸਾਧੂ ਦੂਰੇ ਗੌੜੀ ਮਹਲਾ ਵਜੋ ਖਾਂਦਾ ਪਹਿਨਦਾ ਮੁਕਰਵਾਏ ਤਿਸ ਨੂੰ ਜੋਏ ਦੋ ਤਰਵਰਾਏ ਤਿਸ

ਲਿਖਿਆ ਕਰ ਮਨੋ ਸਾਰਾ ਬਦੇ ਵਕਾਰ ਲਿਖੇ ਭਉ ਕਾਗਰ ਨਾਨਕ ਉਦਰ ਕਿਰਪਾ ਸੁਖ ਸਾਗਰ ਪਾਰ ਬ੍ਰਹਮ ਤੇਰੀ ਸ਼ਰਨ ਆਏ ਬੰਧਨ ਕਾਟ ਤਰੇ ਹਰਨਾਏ।

ਬਤਾ ਕੋਈ ਨਾ ਹੋਏ ਰਹੋ ਆਪਣੇ ਸਵਾਇਰ ਦਿਲ ਤਾਰਿਆ ਦੁੱਖ ਦਰਦ ਰੋਗ ਸਗਲ ਵਿਤਾਰਿਆ ਰਸਨਾ ਗੀਤੀ ਬੋਲ ਤਰਾਮ ਪੂਰਨ ਹੋਏ ਸਗਲੇ ਕਾਮ ਅਨਕ ਵਾਰ ਨਾਨਕ ਬਲਹਾਰਾ ਸਫਲ ਦਰਸ਼ਨ ਗੋਬਿੰਦ ਅਮਾਰਾ ਗੌਣੀ ਮੱਲਾ ਮਜਾ ਕੋਟ ਵਿਘਨ ਹਰੇ ਕਿਨ ਮਾਹੇ ਹਰ ਹਰ ਕਥਾ ਸਾਧ ਸੰਗ ਸੁਨਾਏ ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ ਜਬ ਹਰ ਚਰਨ ਮਿਟੀ ਕੁਰਦਾਸ ਰਾਓ ਧਰਮ ਕਲਿਆਣ

ਤਜ ਸਭ ਪਰਮਾ ਭਜੋ ਪਾਰ ਬ੍ਰਹਮ ਕਹੋ ਨਾਨਕ ਟਲੋ ਧਰਮ ਗੌੜੀ ਮੱਲਾ ਵਜਾ ਕਰ ਕਿਰਪਾ ਪੇਟੇ ਗੋਸਾਈ ਤਿਸ ਵੱਲ ਰੋਗ ਨਾ ਵਿਆਪੇ ਗੋਈ ਰਾਮ ਰਮਣ ਧਰਮ ਸਾਗਰ ਸਰਨ ਸੁਰ ਹਰੇ ਜੋਕਾ ਕਰੋ ਸਤਗੁਰ ਮੰਤਰ ਦਿਓਰ ਨਾਮ ਇਹ ਅਸਰ ਪੂਰਮ ਕਾਮ ਜਪ ਤਪ ਸੰਜਮ ਪੂਰੀ ਵਡਾਈ ਗੁਰ ਕਿਰਪਾਲ ਹਰ ਪਏ ਸਹਾਈ ਮਾਨ ਮੋਹ ਕੋਏ ਗੁਰ ਬ੍ਰਹਮ ਵੇਖ ਨਾਨਕ ਪਸਰੇ ਭਾਰ ਬ੍ਰਹਮ ਗੌੜੀ ਮੱਲਾ ਵਜਾ ਵੇਖੇ ਰਾਜ ਤੇ ਅੰਤਲਾ ਬਾਰੀ ਦੁਖ ਲੰਘੇ ਰਾਮ ਨਾਮ ਜਤਾਰੀ ਤੇਰੇ ਦਾ ਕੋ ਤੁਹੀ ਵਡਾਈ ਮਾਇਆ ਮਗਨ ਅੰਦਰ ਕੁਲੈ ਜਾਇ ਰਹਾ ਰੋਗ ਰਹਿਤਾ ਜਿਤਾਰੇ ਨਾਮ ਬਿਕਮਤ ਤੇ ਕਾਠੋਰ ਨਾ ਡਾਉ ਚਰਨ ਕਮਲ ਸਿਉ ਲਾਗੀ ਪ੍ਰੀਤ ਅਨਸੁਖਾ ਨਹੀਂ ਆਵੇ ਜੀ ਦਾ ਸਦਾ ਸਦਾ ਸਿਮਰ ਪ੍ਰ ਸਵਾਮੀ ਮਿਲਣਾ ਨਕਾਰ ਅੰਤਰ ਜਾਮੀ ਗੌੜੀ ਮੱਲਾ ਬਜਾ ਆਠ ਪੈਰ ਸੰਗੀ ਬਟਵਾਰੇ ਕਰ ਕਿਰਪਾ ਪ੍ਰਭ ਲੈ ਨਿਵਾਰੇ ਐਸਾ ਰਸ ਰਮੋ ਸਭ ਕਹੇ ਸਰਵ ਕਲਾ ਪੂਰਨ ਪ੍ਰਸੋਏ ਰਾਓ

ਸਿਆਣਾ ਭਗਤ ਬਲ ਮਾਏ, ਔਗਤਾ ਸਿਆਣਾ ਮੈਂ ਇਸਦੇ ਕਛ ਨਾਏ, ਕਰ ਕਿਰਪਾ ਨਾਨਕ ਗੁਣ ਗਾਏ, ਗੌਣੀ ਮੱਲਾ ਮਜਾ ਸਾਦੀ ਵਾਈ ਹਰ ਕੋ ਨਾਮ, ਵਿੱਚ ਸੰਸਾਰ ਪੂਰਨ ਸਭ ਕਾਮ, ਮਟਮਾਂ ਕੀ ਹਰ ਦਰਸ਼ਨ ਗਾਈ ਕੀਰਤਨ ਗਾਈਏ, ਪਾਰ ਬ੍ਰਹਮ ਤੋਂ ਦੇਵਤਾ ਭਾਈ ਰਾਓ।

ਸਕਲ ਤੋਂ ਕਹੋ ਨਾਸ ਆਸਾ ਮਾਣ ਤਾਂ ਤਾਂ ਦੇਗਾ ਸਾਜੇ ਸਾਖੀ ਮਨ ਮੇਡੇਗਾ ਮਹਾਂਗਰੀਬ ਮਰਸਾ ਤਨਾਥ ਨਾਨਕ ਪ੍ਰਭ ਰਾਖੇ ਦੇ ਹੱਥ ਨੌਣੀ ਮੱਲਾ ਵਜਾ ਹਰ ਨਾਮ ਮੰਜਨ ਕਰ ਸੂਜੇ ਕੋਟ ਗ੍ਰਹਿਣ ਪੁਨ ਫਲ ਮੁਚੇ ਰਹੋ ਹਰ ਕੇ ਚੰਨ ਹਰ ਦੇ ਮੈਂ ਵਸੇ ਜਨਮ ਜਨਮ ਕੇ ਕਿਰ ਨਸੇ ਸਾਧ ਸੰਗ ਕੀਰਤਨ ਵੱਲ ਪਾਇਆ ਜਮਕਾ ਮਾਰਨ ਦੇ ਟਨਾਇਆ ਮਨ ਵਜ ਕ੍ਰਮ ਗੋਬਿੰਦ ਦਾਰ ਤਾਤੇ ਛੱਡਿਓ ਵਿਖ ਸੰਸਾਰ ਕਰ ਕੇ ਪਾਪ ਪ੍ਰਭ ਕਿਨੋ ਆਪਣਾ ਨਾਨਕ ਜਾਪ ਜਪੇ ਹਰ ਜਪਨਾ ਪੌੜੀ ਮੱਲਾ ਵਜਾ ਪਉ ਸਰਨਾਈ ਜਿਨ ਰਾਤੇ ਮਨ ਤਨ ਸੀਤਲ ਚਰਨ ਰਾਤੇ ਭੈ ਭਜਨ ਪ੍ਰਭ ਮਨ ਸਾਈ ਡਰਪਤ ਡਰਪਤ ਜਨਮ ਬਹੁਤ ਜਾਹੀ ਰਾਓ ਜਾਂ ਕੇ ਹਿਰਦੇ ਵਸੋ ਨਾਉ ਸਬਲ ਮਨੋਰਥ ਤਾਂ ਕੇ ਪੂਰਨ ਕਾਮ ਜਨਮ ਜਰਾ ਮਿਰਤ ਜਸਵਾਸ ਸੋ ਸਮਰਥ ਸਿਮਰ ਸਾਂਗਰਾਸ ਮੀਤ ਸਾਜਨ ਸਖਾ ਪ੍ਰਭ ਏਕ ਨਾਮ ਸਵਾਮੀ ਕਾ ਨਾਨਕ ਡੇਗ ਗੌੜੀ ਮੱਲਾ ਵਜੋ ਬਾਰ ਰਾਖਿਓਰ ਦੇ ਸੰਭਾਲ ਘਰ ਆਏ ਗੋਬਿੰਦ ਨਾਲ ਹਰ ਨਾਮ ਸੰਤਨ ਕੇ ਸੰਗ ਮੰਤਨ ਰਤਾ ਰਾਮ ਕੇ ਰੰਗ ਰਾਓ ਪਰਮਾ ਸਾਦੀ ਸੰਗ ਧਰਿਆ ਜਨਮ ਜਨਮ ਕੇ ਖਿਲ ਵੇਖ ਸਭ ਹਿਰਿਆ ਸੋਭਾ ਸਵਤ ਨਾ ਭਗਵੰਤ ਗੁਰਮੁਰੇ ਕੰਦ ਮਲਮੰਤ ਚਰਨ ਕਮਲ ਹਿਰਦੇ ਮੈਂ ਜਾਪ ਨਾਨਕ ਬੇਕ ਜੀਵੇ ਪ੍ਰਤਾਪ ਗੌੜੀ ਮੱਲਾ ਵਜੋ

ਕਰਨ ਗਾਹੀ ਹਰ ਬਿਸਰੇ ਦੁੱਖ ਰੋਗ ਕਨੇਰੇ ਪ੍ਰਭ ਸੇਵਾ ਜੋ ਲਗੇ ਨੇਰੇ ਸੋਢ ਭਾਗੀ ਨਿਚਲ ਤਾਨ ਜੈ ਜਪੀਏ ਪ੍ਰਭ ਕੇਵਲ ਨਾਮ ਜੈ ਜਾਈਏ ਤੈ ਨਾਲ ਮੇਰਾ ਸਵਾਮੀ ਨਾਨਕ ਕੋ ਮਿਲਿਆ ਅੰਤਰ ਜਾਮੀ ਗੌੜੀ ਮਹੱਲਾ ਵਜੋ ਜੋ ਪ੍ਰਾਣੀ ਕੋ ਬਹਿਣ ਦਿਆਏ ਪੜਿਆ ਪੜਿਆ ਪ੍ਰਗਤ ਪਾਏ ਸਾਧੂ ਸੰਗ ਸਿਮਰ ਕਪਾਲ ਬਿਨ ਮੇ ਝੂਠਾ ਤਨ ਮਾਲ ਰਾਓ ਰੋਪ ਸੋ ਚਤਰ ਸੋਣਾ ਜਿਨ ਜਨ ਮਨ ਅਪਰਾਵ ਕਾਵਾਣਾ ਜਗ ਮੇ ਆਇਆ ਸੋ ਪ੍ਰਵਾਣ ਘੜ ਘੜ ਆਪਣਾ ਸਵਾਮੀ ਜਾਣ ਕਹੋ ਨਾਨਕ ਜਾਗੇ ਪੂਰਨ ਬਾਗ ਹਰ ਚਨੀ ਤਾਂ ਕਮਲ ਲਾਗ ਗੌੜੀ ਮੱਲਾ ਵਜੋ ਹਰ ਕੇ ਦਾਸ ਸਾਖਤ ਨੀ ਸੰਗ ਵਿਕੀ ਸ ਰਾਮ ਕੋ ਰੰਗ ਰਹੋ ਮਨ ਸਵਾਰ ਜੈਸੇ ਤੁਰੀ ਸੰਗਾਰੀ ਜਿਉ ਕਾ ਪੁਰਗ ਪੋਚਾਰੇ ਨਾਰੀ ਬੈਲ ਕੋ ਨੇਤਰਾ ਭਾਏ ਦਹਾਏ ਗਉ ਚਾਰ ਸਿੰਘ ਬਾਜੇ ਬਾਏ ਗੱਡ ਲੈ ਕਾਮ ਤੇਨ ਕਰ ਪੂੰਜੀ ਸੌਦੇ ਕੋ ਧਾਵੇ ਮਿਰ ਪੂੰਜੀ ਨਾਨਕ ਰਾਮ ਨਾਮ ਜਪ ਜੀ ਦਾ ਸਿਮਰ ਸਵਾਮੀ ਹਰ ਸਵਾਮੀ ਦਾ ਗੌਣੀ ਮੱਲਾ ਮਜੋ ਸਾਮਤ ਨਿਰਬਲ ਕਈਏ ਤੀਰਾ ਰਾਮ ਸੈਣ ਪੀਵਨ ਵੀਰਾ ਹਰ ਕੇ ਚੰਨ ਦੇ ਕਰੋੜ ਜਨਮ ਰਨ ਤੇ ਉਦ ਜੋੜ ਰਾਜਾ ਸੋ ਸੋ ਤਨ ਨਿਰਬਲ

ਗੌੜੀ ਮਹਲਾ ਵਜੋਂ ਐਸੀ ਬ੍ਰੇਤ ਕੌਮ ਸਿਉ ਲਾਗੀ ਮੇਲ ਲੈ ਪੂਰਨ ਭਾਗੀ ਰਹੋ ਭਰਤਾ ਪੇਖ ਵਿਕਸੇ ਜੋ ਨਾਰੀ ਤਿਉਂ ਹਰਜਨ ਜੀਵੇ ਨਾਮ ਜਤਾਰੀ ਭੂਤ ਵੇਖ ਜੋ ਜੀਵਤ ਮਾਤਾ ਓਤ ਭੋਜਨ ਸਿਉ ਰਾਤਾ ਲੋਭੀ ਆਨੰਦ ਕਰੇ ਬੇਤਨਾ ਜਨ ਚਰਨ ਕਮਲ ਸਿਉ ਲਾ ਗੁਮਨਾ ਮੈਸਰ ਨਾਇਕ ਤਲਦਾ ਤਾਰ ਨਾਨਕੇ ਪ੍ਰਭ ਪ੍ਰਾਨ ਉਦਾਰ ਗੌੜੀ ਮਹਲਾ ਵਜੋਂ ਰਾਮ

ਚਰਬਰਤਾਪ ਵਣਤ੍ਰਿਣ ਤ੍ਰਿਪਵਣ ਪੂਰਨ ਗੋਪਾਲ ਬ੍ਰਹਮ ਪਸਾਰ ਜੀ ਸੰਗ ਦਿਆਲ ਕਉ ਨੰਗ ਸਾਖਤ ਨਿਸਾਰ ਮਾਂ ਲਿਆ ਜਸ ਸਿਰਜਣਾਰ।

ਜਨੋ ਕਹਿ ਕਲਵੇ ਕੋਏ ਸਿਮਰੇ ਸਾਧ ਕਰੇ ਆਨੰਦਾ ਮਨ ਤਾਂ ਰਵਿਆ ਪਰਮਾਨੰਦਾ ਜਿਸੇ ਪ੍ਰਾਪਤ ਚਰਨ ਦਾਨ ਨਾਨਕ ਦਾਸ ਤਿਸੇ ਗੁਰਮਾਨ ਗੌੜੀ ਮੱਲਾ ਵਜੋਂ ਜੋਗੀ ਕਰ ਚਿੱਤਾਂ ਮਹਿਲ ਨਾ ਲਾਗੇ ਹਰ ਕਰ ਤਨ ਮੈਂ ਏਵਨ ਜਾਗੇ ਏਕੋ ਸਿਵਰ ਨਾ ਦੋ ਜਾਵਾਓ ਸਾਧ ਸੰਗ ਜਪ ਕੇ ਵਲਨਾਓ

ਕਿਹੜੇ ਜਾਏ ਦੀਵਾਨੇ ਮੂਹਿਆਂ ਤੇ ਕੋਬਰਸਾਨੇ ਸਿਮਰ ਕੋ ਮਹਿੰਦ ਮਨ ਤਨ ਤੁਲ ਗਿਆ ਕਾਹੂ ਕਾਜ ਨਾ ਆਵਤ ਵਿਖਿਆ ਵਿਖੇ ਟਕੋਰੀ ਜਿਨ ਜਨ ਖਾਈ ਤਾਂ ਕਿਤੇ ਨਾ ਘਮਣ ਜਾਈ ਦਰਦ ਦੁੱਖ ਦਤਰ ਸੰਸਾਰ ਰਾਮ ਨਾਮ ਬਿਨ ਕੈਸੇ ਉਤਰ ਬਾਰ

ਆਗੇ ਪਾਸੇ ਮੰਦੀ ਸੋਏ ਆਪਣੇ ਦਾਸ ਰਾਖੇ ਕਣ ਲਾਏ ਸਰਨ ਨਾਨਕ ਹਰ ਨਾਮ ਦਾਏ ਗੌੜੀ ਮਹੱਲਾ ਵਜੋ ਮਹਿਜਰ ਝੂਟੋ ਕਿਨੋ ਆਪ ਪਾਪੀ ਕੋ ਲਾਗਾ ਸੰਤਾਪ ਜਿਸ ਸਵਾਹੀ ਗੋਬਿੰਦ ਮੇਰਾ ਤਿਸ ਕੋ ਜਮ ਨਹੀਂ ਆਵੇ ਨੇਰਾ ਰਾਓ ਸਾਜੀ ਦਰਗਹਿ ਬੋਲੇ ਗੋੜ ਸਰਾਤ ਵਿਛੋੜੇ ਧੰਦਾ ਮੂੜ ਰੋਗ ਵਿਆਪੇ ਕਰਦੇ ਪਾਪ ਅਦਲੀ ਹੋਏ ਬੈਠਾ ਪ੍ਰਭਾਵ ਆਪਣ ਗਵਾਈਏ ਆਪੇ ਬਾਂਧੇ ਦਰਮ ਗਿਆ ਸਭ ਜੀ ਕੇ ਸਾਥੇ ਨਾਨਕ ਸਰਨ ਭਰੇ ਦਰਬਾਰ ਰਾਖੀ ਪੈ ਜੇ ਮੇਰੇ ਕਰਤਾਰ ਗੌੜੀ ਮੱਲਾ ਮਜਾ ਜਾਨਕੀ ਤੋਰ ਮਲੀ ਮੀਲ ਗਾਨੀ ਪੂਰਵ ਕਰਮ ਲਿਖਿਆ ਤੁਰ ਪੁਰਾਣੀ ਰਹੋ ਅਹਿਮਦ ਮਨ ਪੂਰ ਤੰਦਾਈ ਸਾਧੂ ਤੋਰ ਕਰ ਸੁਣ ਵਜਾਈ ਅਨਕ ਚਲਾ ਚਲਾ ਜੇ ਤੋਵੇ ਦੇਈ ਮਹਿਲ ਨੋਤੇ ਸੁਣਦਾ ਦੇਈ ਸਤਿਗੁਰ ਪੇਟਿਓ ਸੁਣਾ ਕਰਪਾਲ ਸਿਮਰ ਸਿਮਰ ਘਾਟਿਆ ਪਉ ਕਾਲ ਮੁਕਤ ਭਗਤ ਜੁਗਤਾ ਨਾਉ ਪ੍ਰੇਮ ਭਗਤ ਨਾਨਕ ਗੁਣ ਗਾਉ ਗੌੜੀ ਮੱਲਾ ਵਜੋ ਜੀਵਨ ਪਦਵੀ ਹਰ ਕੇ ਦਾਸ ਤੈਨ ਜਿਨ ਮਿਲਿਆ ਆਤਮ ਪ੍ਰਕਾਸ ਜੰਗ ਹਰ ਕਾ ਸਿਮਰਨ ਸੁਣ ਮਨ ਕਾਨੀ ਸੁਖ ਭਾਵੇ ਹਰ ਦੁਆਰ ਪੁਰਾਣੀ ਰਾਉ ਆਵਟ ਪੈਰ ਧਿਆਈਓ ਗੋਪਾਲ ਨਾਨਕ ਦਰਸ਼ਨ ਦੇ ਕਨਹਾਲ ਗੌੜੀ ਮੱਲਾ ਵਜੋ ਸਾਂਤ ਭਾਈ ਗੁਰ ਗੋਬਿੰਦ ਭਾਈ ਤਾਪ ਪਾਪ ਬਿਨਸੇ ਮੇਰੇ ਭਾਈ ਰਾਉ ਰਾਮ ਨਾਮ ਨਿਤ ਰਸਨ ਮਖਾਨ ਬਿਨਸ ਰੋਗ ਭਏ ਕਲਿਆਣ ਪਾਰ ਬ੍ਰਹਮ ਗੁਣ ਹਕਮ ਵਿਚਾਰ ਸਾਧੂ ਸੰਗਮ ਨਿਸਾਰ ਨਿਰਮਲ ਗੁਣ ਗਾਵੋ ਨਿਤ ਨੀਤ ਗਈ ਵਿਆਦ ਵਰਜਨ ਮੀਤ ਮਨ ਵਾਚ ਕ੍ਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਚੰਦਾਈ ਗੌੜੀ

ਸੰਸਾਰ ਦਾ ਸੰਗਰ ਅਮਰਤ ਪੀਏ ਗੌਣੀ ਮੱਲਾ ਵਜਾ ਧਨੋ ਮਾਤਾ ਕਾ ਧਨ ਤੇਰੇ ਨੇਤਾ ਧਨ ਭਗਤ ਜਿਨ ਤੁਮ ਸੰਗੇਤ ਨਾਮ ਨਾ ਕੈਸੇ ਤੂੰ ਲਈਏ ਰਸਨ ਰਾਮ ਨਾਮ ਜਨ ਗਈਏ ਰਾਓ ਤੈਨੂੰ ਭਰ ਜਾਈਏ ਕੁਰਬਾਨ ਨਾਨਕ ਜਨ ਜਪਿਆ ਨਿਰਵਾਣ ਗੌਣੀ ਮੱਲਾ ਵਜਾ ਤੂੰ ਹੈ ਮਸਲਤ ਤੂੰ ਹੈ ਨਾਲ ਹੈ ਤੂੰ ਹੈ ਰਾਖੇ ਸਾਰ ਸੰਭਾਲ ਐਸਾ ਰਾਮ ਦੀਨ ਦੁਨਿਸਾਈ ਦਾਸ ਕੀ ਬੈਜ ਰੱਖੇ ਮੇਰੇ ਪਾਏ ਰਾਓ ਆਗੇ ਆਵੇ ਧਨਵਾਦ ਜਾ ਕੇ ਹਾਠ ਪੈਰ ਮਨ ਹਰ ਕੋ ਜਾਵੇ ਪਤ ਪ੍ਰਵਾਨ ਸੱਚ ਨਿਸ਼ਾਨ ਜਾ ਕੋ ਆਪ ਕਰੇ ਫਰਮਾਨ ਆਪੇ ਦਾਤਾ ਆਪਣੇ ਬਾਲ ਨਿਤ ਨਿਤ ਨਾਨਕ ਰਾਮ ਨਾਮ ਸੰਭਾਲ ਗੌੜੀ ਮੱਲਾ ਵਜਾ।

ਸਤਰ ਸੁਹਾਗ ਗੋਣੀ ਮੱਲਾ ਵਜਾ ਤੋਤੀ ਕੋਲ ਵਛਾਵੇਂ ਹੇਠਾ ਕਰਦ ਵਾਂਗੂ ਲਾਏ ਪੇਟ ਬਿਨਕਰ ਤੋਤੀ ਮੁਕਤ ਨਾ ਪਾਈਏ ਮੁਕਤ ਪਦਾਰਥ ਨਾ ਉਚਾਈਏ ਰਾਓ ਪੂਜਾ ਤਿਲ ਕਰਦੇ ਸੁਨਾਨਾ ਛੁਰੀ ਕਾਟ ਲਿਵਿਆ ਦਨ ਬੇਦ ਬਣੇ ਮੌਕਾ ਮੇਠੀ ਬਾਣੀ ਜੀਆਂ ਕਉ ਨਾ ਸੰਗੇ ਪ੍ਰਾਣੀ ਕਉ ਨਾਨਕ ਜਿਸ ਕਿਰਪਾ ਤਾਰੇ ਹਿਰਦਾ ਸਵਦ ਬ੍ਰਹਮ ਵਿਚਾਰੇ ਗੋਣੀ ਮੱਲਾ ਵਜਾ ਤਿਰ ਕਰ ਵੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਘਾ ਸਵਾਰੇ ਰਹੋ ਦੁਸ਼ਟ ਦੋਤ ਪਰਮੇਸ਼ਵਰ ਮਾਰੇ ਜਨਕੀ ਪੈ ਜਰ ਕੀ ਕਰਦਾਰੇ ਬਾਦਸ਼ਾਹ ਸਾਸਾ ਵਸ ਕਰ ਦੀਨੇ ਅਮਰਤ ਨਾਮ ਮਹਾਰਸਮੀਨੇ ਨਿਰਭੋ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਸ਼ਰਨ ਪਰੇ ਪ੍ਰਭ ਤਰਜਾਮੀ ਨਾਨਕੋਟ ਪਗੜੀ ਪ੍ਰਭ ਸਵਾਮੀ ਗੌੜੀ ਮੱਲਾ ਬਜਾ ਹਰ ਸੰਘ ਰਾਤੇ ਭਾਏ ਨਾ ਜਲੇ ਹਰ ਸੰਘ ਰਾਤੇ ਭਾਏ ਨੀ ਚਲੇ ਹਰ ਸੰਘ ਰਾਤੇ ਨਹੀਂ ਡੂਬੇ ਜਲਾ ਹਰ ਸੰਘ ਰਾਤੇ ਸੋ ਬਲਬਲਾ ਸਭ ਮਿਟੇ ਤੁਮਾਰੇ ਨਾਏ ਪੇਟਰ ਦਾ ਸੰਗ ਹਰ ਹਰ ਗੁਣ ਗਾਏ ਰਹੋ ਹਰ ਸੰਘ ਰਾਤੇ ਮਿਟੇ ਸਭ ਜਾਂਦਾ ਹਰ ਸਿਉ ਰਜੇ ਜਿਸ ਸਾਧ ਗਵਨਤਾ ਹਰ ਸੰਘ ਰਾਤੇ ਝਮਕੀ ਨੀ ਦਰਾਸ ਹਰ ਸੰਘ ਰਾਤੇ ਪੂਰਨ ਰਾਸ ਹਰ ਸੰਘ ਰਾਤੇ ਦੋਨਾਂ ਲਾਗੇ ਹਰ ਸੰਘ ਰਾਤਾਂ ਦੇ ਜਾਗੇ ਹਰ ਸੰਘ ਰਾਤਾ ਸਹਿਜ ਕਰ ਵਸੇ ਹਰ ਸੰਘ ਰਾਤੇ ਭਰਮਪਨ ਹਸੇ ਹਰ ਸੰਘ ਰਾਤੇ ਮਤ ਉੱਤਮ ਹੋਏ ਹਰ ਸੰਘ ਰਾਤੇ ਨਿਰਮਲ ਸੋਏ ਕਉ ਨਾਨਕ ਤਿਨ ਕੋ ਬਲ ਜਾਈ ਜਿਨ ਕੋ ਪ੍ਰਭ ਮੇਰਾ ਬਿਸਰਤ ਨਾਈ ਗੌੜੀ ਮੱਲਾ ਵਜਾ ਉਦਾਂ

ਮਸਤਕ ਚਰਨ ਕਮਲੀ ਬਸ ਗੋਬਿੰਦ ਕੀ ਟਹਿਲ ਸਵਲ ਇਹ ਕਾਇਆ ਸੰਤੋ ਸਾਧ ਪਰਮਤ ਪਾਇਆ ਜਨ ਕੀ ਕਿੰਨੀ ਆਪ ਸਵਾਏ ਸੁਖ ਪਾਇਆ ਲਗਦਾ ਸੇਵਾਏ ਆਪ ਗਿਆ ਤੇ ਆਪੇ ਭਾਈ ਕਿਰਮਾ ਦਾਨ ਕੀ ਸਰਨੀ ਭਾਏ ਜੋ ਚਾਹਤ ਸੋਈ ਜਪਾਇਆ ਤਬ ਢੂੰਡਨ ਕਾਂ ਕੋ ਜਾਇਆ ਐਤਰ ਭਾਏ ਵਸੇ ਸੁਖਾਸਨ ਗੁਰਪ੍ਰਸਾਦ ਨਾਨਕ ਸੁਖਵਾਸਨ ਗੌੜੀ ਮੱਲਾ ਵਜਾ ਕੋਟ ਮੱਜਨ ਕੀ ਨੋ ਸੁਨਾਨ ਲਾ ਘਰ ਕਰ ਕੀ ਨੋ ਦਾਨ ਜਾਮਨ ਵਸਵਰ ਕੋ ਨਾਉ ਸਗਲ ਪਵਿੱਤ ਗੁਣ ਗਾਇ ਗਵਾਲ ਮੈਟੇ ਪਾਪ ਸਾਧੂ ਸੰਧਾਰਾ ਬਹੁਤ ਉਰਦ ਤਪ ਸਾਧਨ ਸਾਧੇ ਅਨਕ ਲਾਭ ਮਨੋਰਥ ਲਾਦੇ ਹਰ ਨਾਮ ਰਸਨ ਰਾਧੇ ਸਿਮਰਨ ਸਾਸਨ ਬੇਰ ਬਖਾਨੇ ਯੋਗ ਗਿਆਨ ਸਿਰ ਸੁਖਾਨੇ ਨਾਮ ਜਰਨ ਪ੍ਰਭ ਸਿਮਨ ਮਾਨੇ ਆਗਾਸ ਬੋਧ ਰਕਮ ਵਾਰੇ ਨਾਮ ਜਪਤ ਨਾਮ ਹਿਰਦੇ ਵਿਚਾਰੇ ਆਉ ਨਾਨਕ ਪ੍ਰਭ ਕਿਰਮਾ ਤਾਰੇ ਗੌੜੀ ਮੱਲਾ ਮਜਾ ਸਿਮਰ ਸਿਮਰ ਸਿਮ ਸੁਭਾਇਆ ਚਰਨ

ਕੇ ਕਿਲ ਗਏ। ਕਹੋ ਨਾਨਕ ਕਹਾ ਪੈ ਭਾਈ, ਆਪਣੇ ਸੇਵਕੀ ਆ ਪੈ ਜਨਕਾਈ, ਗੌੜੀ ਮਹਲਾ ਬਜੋ ਆਪਣੇ ਸੇਵਾ ਕੋ ਆਸਵਾਈ, ਨਿਤ ਪ੍ਰਭਾਰੇ ਭਾਵ ਜਸੇ ਮਾਈ ਰਹੋ, ਪ੍ਰਭ ਕੀ ਸਰਨ ਪ੍ਰੇ ਸਭ ਖੋਏ, ਕਰਨ ਕਰਾਵਨ ਪੂਰਨ ਸੱਚ ਸੋਏ ਰਹੋ, ਆਪ ਮਨ ਵਸਿਆ ਕਰਨੇ ਹਾਰਾ, ਪੈ ਵਸੇ ਆਤਮ ਸੰਸਾਰਾ, ਕਰ ਕਿਰਪਾ ਆਪਣੇ ਜਨ ਰਾਖੇ, ਜਨਮ ਜਨਮ ਕੇ ਕਿਲ ਵਖ ਲਾਥੇ, ਕਹਿ ਨ ਜਾਈ ਪ੍ਰਭ ਕੀ ਵਡਿਆਈ, ਨਾਨਕ ਦਾਸ ਸਦਾ ਸਰਨਾਈ, ਰਾਗ ਗੌੜੀ ਚੇਤੀ ਮਹੱਲਾ ਪੰਜਵਾਂ, ਦੋ ਵਧੇ ਕੰਕਾਰ ਸਰਦ ਰਾਮ ਕੋ ਬਲ ਪੁਰਮਾਈ, ਤਾਂਸੇ ਬ੍ਰਿਤਾ ਨਾ ਵਿਆਪਕਾਈ ਰਹੋ, ਜੋ ਜੋ ਜਦਵੇ ਦਾਸ ਹਰ ਮਾਈ, ਸੋ ਸੋ ਕਰਤਾ ਆਉ ਕਰਾਈ, ਨਿੰਦਕ ਕੀ ਪ੍ਰਭ ਭਤ ਗੁਆਈ, ਨਾਨਕ ਹਰ ਗੁਣ ਨਿਰਭਉ ਗਾਈ, ਗੌਣੀ ਮੱਲਾ ਵਜਾ ਪੁਸ਼ਬਲ ਵੀਰ ਬ੍ਰਹਮ ਸੰਸਾਗਰ, ਗਰਤ ਵਰਤ ਗੈ ਲਿਓ ਗੌਰੀਆ ਰਹੋ, ਸਰਨ ਸਵਰਤ ਨੇ ਸੁੰਦਰ ਨਾਈ, ਭਾਰਤ ਦੁਆਰ ਰਟਤ ਵਿੰਗਰੀਆ, ਦੀਨਾ ਨਾਥ ਨਾਥ ਕਰਨਾ ਮੈਂ, ਸਾਜਨ ਮੀਤ ਪਿਤਾ ਮੈਂ ਦਰੀਆ, ਚਰਨ ਕਮਲ ਹਿਰਦੇ ਗੈ ਨਾਨਕ, ਪੈਸਾ ਕਰ ਸੰਤ ਪਾਰ ਦਰੀਆ, ਰਾਗ ਗੌੜੀ ਬੈ ਰਾਗਣ ਮਹਲਾ ਪੰਜਵਾਂ, ਇੱਕ

ਵਾਲਾ ਮਹਿਦਰ ਗੁਣਮਤ ਹੋਰੀਆਂ ਤੋਂ ਸਾਧੀ ਦੀਨ ਦਿਆਲ ਕਿਹਾ ਸੁਖ ਤੇਰੇ ਸਮਲਾ ਕਵਨ ਵਿਧੀ ਵਿਚਾਰ ਸਨ ਸਵਾਈ ਦਾਸ ਦਾ ਉੱਚੇ ਗਮ ਵਾਰ ਸਗਲ ਪਦਾਰਥ ਅੱਠ ਸਿਧ ਨਾਮ ਮਹਾ ਰਸਮਾਏ ਸੋਭਰ ਸਨ ਪਏ ਕੇ ਸਵਾਰ ਸੇ ਜਨ ਹਰ ਗੁਣ ਗਾਏ ਮਾਤ ਪਿਤਾ ਸਤਵੰਦ ਤੂੰ ਮੇਰਾ ਪ੍ਰਾਣਦਾਰ ਸਾਧ ਸੰਗ ਸਾਧ ਸੰਗ ਨਾਨਕ ਵਜੇ ਬੇਕਾ ਦਰਿਆ ਸੰਸਾਰ ਗੌੜੀ ਬੈਰਾਗਣ ਰੋਏ ਕੇ ਸ਼ੰਤ ਕੇ ਕਰ ਮਹੱਲਾ ਪੰਜਵਾਂ ਏਕ ਓਂਕਾਰ ਸਮੂਹ ਜਾਤ ਕੋਈ ਰਾਮ ਪਿਆਰੋ ਗਾਵੇ ਸਰਵ ਕਲਿਆਣ ਸੁਖ ਸਚ ਬਾਏ ਰਹੋ ਬਨਮਨ ਖੋਜਤ ਵਿਰਦ ਵਿਰਾਗੀ ਬਿਰਲੇ ਕਾਉ ਏਕ ਲਾਗੀ ਜਿਨ ਹਰ ਪਾਈਏ ਸੋਟ ਵਾਗੀ ਬ੍ਰਹਮਾ ਦੇਕ ਸੰਕਾਦਿਕ ਜਾਏ ਜੋਗੀ ਜਤੀ ਸਿੱਧ ਰਾਹੇ

ਜਵਾਰੇ, ਨਾਨਕ ਮੰਗਤ ਨਾਮ ਆਧਾਰੇ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਇੱਕ ਓਂਕਾਰ ਸੰਸਾਰਾ ਕਮਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ ਰਹੋ। ਰੋਪਹੀਣ ਬਦ ਬੁਲਹੀਣੀ ਮੋਹਿ ਮਰ ਦਰਸ਼ਨ ਦੁਰ ਧਿਆਈ, ਨਾਹਨ ਦਰਬਨਾ ਜੋ ਬਨਮਾਤੀ ਮੋਹਿ ਨਾਦਗੀ ਕਰੋ ਸੁਮਾਈ। ਖੋਜਤ ਖੋਜਤ ਭਈ ਵਿਰਾਗਨ ਪ੍ਰਭ ਦਰਸ਼ਨ ਕੋ ਹੈ ਤਦਨਾਈ, ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਮ ਜਾਈ। ਗੌੜੀ ਮੱਲਾ ਬਜਾ ਪ੍ਰਭ ਮਿਲ ਵੇ ਕੋ ਪ੍ਰੀਤ ਮਨ ਲਾਗੀ, ਪਾਏ ਲਗੋ ਮੋਏ ਕਰੋ ਮਿਹਨਤੀ ਕਹੂ ਸੰਤ ਮਿਲੇ ਵਿੰਡ ਭਾਗੀ ਲਾਓ। ਮਨ ਅਰਪੋ ਤਨ ਰਾਖੋ ਆਗੇ, ਮਨ ਕੀ ਮਾਤ ਮੋਹੇ ਸਗਲ ਜਾਗੀ, ਜੋ ਪ੍ਰਭ ਕੀ ਹਰ ਕਥਾ ਸੁਣਾਏ। ਅੰਤਨ ਫਿਰੋ ਤਿਸ ਵਿਸ਼ੇ ਵਿਰਾਗੀ, ਪੂਰਬ ਕਰਮ ਕਰ ਜਪ ਰਟੇ, ਭੇਟੋ ਵਰਗ ਰਸ ਵਿਰਾਗੀ, ਮਿਟੇ ਦੇਰ ਮਿਲ ਤਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਗੌੜੀ ਮੱਲਾ ਵਜਾ ਨਿਕਸਰੇ ਪੰਛੀ ਸਿਮਰ ਪਾਖ, ਮਿਲ ਸਾਧੂ ਸਰਨ ਕਾ ਪੂਰਨ, ਰਾਮ ਰਤਨ ਹੀਰੇ ਸੰਗ ਰਾਗ ਰਾਓ। ਭਰਮ ਕੀ ਕੋਈ ਤ੍ਰਿਸ਼ਨਾ ਰਹਿ ਪੰਕਜ, ਆਤੀ ਕਣ ਮੋਗੀ ਵਾਸ, ਕੱਟ ਨਾਰ ਜਗ ਗੁਰ ਗੋਬਿੰਦ, ਚੰਨ ਕਮਲ ਤਾਂ ਕੀ ਕਰੋ ਨਿਵਾਸ, ਕਰਕੇ ਪਾ ਗੋਬਿੰਦ ਪ੍ਰਪੀਤਮ, ਦੀਨਾ ਨਾਥ ਸੁਨੋ ਦਾਸ, ਕਰਕੇ ਲਿਓ ਨਾਨਕੇ ਸਵਾਮੀ, ਜੀਓ ਪਿੰਡ ਸਾਹਿਬ ਤੁਮਰੀ ਰਾਸ। ਗੌੜੀ ਮੱਲਾ ਵਜਾ ਹਰਪੇ ਕਨ ਕੋ ਸਿਮਰਤ ਮਨ ਮੇਰਾ, ਆਸ ਪਿਆਸੀ ਚਿਤ ਮੁਰਦੇ ਰਹਿਣੀ, ਹੋ ਕੇ ਸੋ ਹੈ।

ਸਫਲ ਸਵੇਰਾ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਏਕੰਕਾਰ ਸਾਨੂੰ ਯਾਦ ਕਿਨ ਵਿਦ ਮੇਰੇ ਗਸਾਈ ਮੇਰੇ ਰਾਮ ਰਾਏ ਕੋਈ ਐਸਾ ਸੰਤ ਸਹਿਸੂ ਦਾਤਾ ਮੋਹੇ ਮਾਰਗ ਦੇ ਵਧਾਈ ਰਹੋ ਅੰਤਰ ਲਖਨਾ ਜਾਇ ਲਖਿਆ ਵਿੱਚ ਪੜਦਾ ਮੇ ਬਾਈ ਮਾਇਆ ਮੋਹ ਸਭੋ ਜਗ ਸੋਇਆ ਇਹ ਪਰਮ ਕਉ ਕੋ ਜਾਈ ਏਕਾ ਸੰਗਤ ਇੱਕ ਤਰਵਾਤੇ ਮਿਲ ਬਾਤ ਨਾ ਕਰਦੇ ਬਾਈ ਏਕ ਬਸ ਮੇਰ ਪੰਜ ਦਲੇ ਉਹ ਬਸ ਕੋ ਝਟਾਈ ਜਿਸ ਕਾ ਗ੍ਰਹਿ ਤਿੰਨ ਦੀਆਂ ਤਾਲਾ ਕੁੰਜੀ ਗੁਰ ਸੋ ਪਾਈ ਅਣਕ ਪਾਰ ਕਹੇ ਪਾਵੇ ਬਿਨ ਸਤਗੁਰ ਸੰਡਾਈ ਜਿਣਕੇ ਬੰਧਨ ਘਾਟੇ ਸਤਗੁਰ ਤਿੰਨ ਸਾਧ ਸੰਗਲੇ ਉਲਾਈ ਪੰਜ ਨਾਮਿਲ ਮੰਗਲ ਗਾਇਆ ਹਰ ਨਾਨਕ ਭੇਦ ਨਵਾਈ ਮੇਰੇ ਰਾਮ ਰਾਏ ਇਨ ਵਿਦ ਮਿਲੇ ਗਸਾਈ ਸਹਿਜ ਪਿਆ ਭਰਮ ਕਿਨ ਮੈਂ ਨਾਟਾ ਮਿਲ ਜੋਤੀ ਜੋਤ ਸਮਾਈ ਰਾਓ ਦੂਜਾ

ਜੋ ਸੁਣ ਤੋਏ ਰੁਗਰਾਇਓ ਲਾਇਓ ਸੰਸਾਰ ਬੰਧਨ ਗੁਰ ਤੋਰੇ ਤਾਂ ਸਦਾ ਸਹਿਜ ਜਸੋ ਪਾਇਓ ਹੁਣ ਸਾ ਸੋਈ ਬਨੋਸੀ ਦੁੱਖ ਕਹਾਂ ਦਿਖਾਇਓ ਖੰਡ ਬ੍ਰਹਿਮਣ ਕਾਏ ਕੋਟ।

ਵਾਣੀ ਮੱਲਾ ਮਾਇਆ ਔਤ ਕੰਟੇ ਦਿਨ ਸਰ ਨਾਰੇ ਗੁਰਮ ਮਨ ਗੁਰਮਿਲ ਕਾ ਸਵਾਰੇ ਰਹੋ ਘਰੋਂ ਬੇਨਤੀ ਸੁਣ ਮੇਰੇ ਮੀਤਾ ਸੰਤ ਟੈਲ ਕੀ ਮੇਲਾ ਇਹਾਂ ਕਾਢ ਚਲੋ ਲਾਹ ਆ ਕੇ ਬਸਣ ਸੋਹਿਲਾ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਜਗਾਵੇ ਪੀ ਆਵੇ ਅਰਸ ਕਤ ਕਤਾ ਦਿਨ ਜਾਨੀ ਜਾਕੋ ਆਏ ਸੋਈ ਵਿਆਹ ਜੋਸ ਗੁਰਤੇ ਮਨੇ ਵਸੇਰਾ ਨਿਜ ਕਰ ਮਹਿਲ ਭਾਵ ਸੋ ਸਹਿਜੇ ਬਾਵਰ ਨਾ ਹੋਏ ਕੋ ਮੇਰਾ ਅੰਤਰ ਜਾਮੀ ਵਰਗਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੀ ਸੁਖ ਮੰਗੇ ਮੋਕੋ ਕਰ ਸੰ ਤਨ ਕੀ ਦੂਰੇ ਹੋਣੀ ਮੱਲਾ ਵਜਾ ਰਾਗ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਰਹੋ ਪੰਜ ਵਗਾਦੀ ਏ ਗਰੀਬਾ ਰਾਖੋ ਰਾਖਣ ਹਰੇ ਖੇਦ ਕਰੇ ਹਰ ਬਹੁ ਸੰਤਾਵੇ ਆਇਓ ਸਰਨ ਤੁਹਾਰੇ

ਨਾਨਕ ਦਾਸ ਭਗਤ ਹਰਜਸਵਾ ਗੌੜੀ ਮੱਲਾ ਵਜੋਂ।

ਮੇਰੇ ਠਾਕੁਰ ਅਗੇ ਤੋਲੇ ਬਰਨਾ ਸਾਗੋ ਧੋਰੇ ਰੰਗਾ ਗੁਣ ਦਾਨ ਸੁਧਾਤੇ ਅਗਮ ਗੋਚਰ ਪ੍ਰਭ ਨਾਸੀ ਗੁਰਮੂਰੇ ਦੇ ਜਾਤੇ ਭ੍ਰਮਪੋ ਕਾਟ ਕਹੇ ਕੀਏ ਨੇ ਕੇਵਲ ਜਪਤੇ ਹੋਮੇ ਮਾਰੀ ਜਨਮ ਮਰਨ ਕੋ ਚੁਕਾ ਸੰਸਾਰ ਸਾਧ ਸੰਗਤਰ ਸਾਰੀ ਚਰਨ ਵਕਾਰ ਕਰੂਗੋ ਸੇਵਾ ਬਾਹਰ ਜਾਉਣ ਲਗਵਰੀਆ ਜੇ ਬਰਸਾਤ ਦੇ ਭਵ ਜਲ ਦਰਿਆ ਜਨ ਨਾਨਕ ਪ੍ਰੇ ਸੰਗ ਮੇਰੀਆ ਕੌੜੀ ਮੱਲਾ ਮਜਾ ਤੁਜਮਨ ਕਮਨ ਜਾਵੇ ਦੋਹੀ ਤੇਰੋ ਰੋਬ ਸਗਲ ਦੇਖ ਮੋਹੀ ਰਾਓ ਸਵਰਗ ਪਿਆਲ ਮਿਰਤ ਭੂਮੰਡਲ ਸਰਬ ਸਮਾਨੋ ਏਕ ਹੋਈ ਸਿਵ ਸਿਵ ਕਰਤ ਸਭ ਕਰ ਜੋਰੇ ਸਰਬ ਮਾਇਆ ਠਾਕਰ ਤੇਰੀ ਦੋਹੀ ਪਤਤ ਪਾਵਨ ਠਾਕਰ ਨਾਮ ਤੁਹਾਰਾ ਸੁਖਦਾਈ ਨਿਰਮਲ ਸੀਤ ਲੋਈ ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੇ ਸਿਉਂ ਘਾਲ ਗਲੋਈ ਗੌੜੀ ਮੱਲਾ ਵਜਾ ਮਿਲੋ ਪਿਆਰੇ ਜੀਆ ਪ੍ਰਭ ਕੀਆ ਤੁਮਾਰਾ ਦੀਆ ਰਹੋ ਅਨਕ ਜਨਮ ਬਹੁ ਝੋਨੇ ਬ੍ਰਹਮਿਆ ਬਹੁਤ ਬਹੁਤ ਪਾਇਆ ਤੁਮਰੀ ਕੇ ਬਾਤੇ ਮਾਨੁਕ ਦੇ ਪਾਈਐ ਦੇਹੋ ਦਰਸਰ ਆਇਆ ਸੋਹੀ ਵਾ ਜੋਤ ਬਾਣ ਅਵਰ ਨਾ ਕੇ ਨੀ ਗੀਤਾ ਤੁਮਰੇ ਬਾਣੇ ਪਰਮ ਹੋਇਆ ਜਾਗਤ ਨਾ ਸੁਤਾ ਬਿਨੋ ਸੁਨੋ ਤਉ ਭਰਾ ਪਰ ਪਿਆਰੇ ਕਿਰਪਾ ਨਿਰ ਦਿਆਲਾ ਰਾਹ ਲਿਓ ਪਿਤਾ ਬ੍ਰਹਮੇ ਅਨਾਥੇ ਕਰਮ ਬਾਲਾ ਜਸੋ ਤੁਮੇ ਦਿਖਾਇਓ ਦਰਸ਼ਨ ਸਾਧ ਸੰਕੇ ਵਾਜੇ ਕਰਕੇ ਭਾ ਤੋਰ ਦੇ ਸੰਦਨ ਕੀ ਸੁਖ ਨਾਨਕ ਇਹ ਵਾਛੇ ਗੌੜੀ ਮੱਲਾ ਵਜਾ ਹਉ ਤਾਂ ਕੇਵਲ ਹਾਰੀ ਜਾਂ ਕੇਵਲ ਨਾਮ ਅਧਾਰੀ ਰਹੋ ਮਹਿਮਾ ਤਾਂ ਕੀ ਚੇਤ ਕਰੀਏ ਜਨ ਪਾਰ ਪ੍ਰਮ ਰਾਧੇ ਸੋ ਸਹਿਜ ਨਤਨ ਸੰਗ ਉਹਨਾਂ ਸੰਸਰ ਵਰਨ ਦਾਤੇ ਸਵਲ ਦਾਨ ਸਹੀ ਆਏ ਜੋ ਜਨ ਤਰਸ ਵਿਆਜਾ ਉਨਕੀ ਸਰਨ ਭਰੇ ਸੋ ਦਰਿਆ ਸਾ ਸੰਤ ਸੰਗ ਪੂਰਨ ਆਸਾ ਤਾਂ ਕੇ ਚਰਨ ਪਾਵ ਪਰਮਤਾ ਜੀਵਾ ਜਨ ਕੇ ਸੰਗ ਨਿਹਾਲਾ ਭਗਤਨ ਕੀ ਰੇਣ ਹੋਏ ਮਨ ਮੇਰਾ ਹੋ ਪ੍ਰਭੂ ਕਿਰਪਾਲਾ ਰਾਜਵਨ ਰਾਜਵਨ ਵਰਜੋ ਦਿਸੇ ਸਭ ਕਿਸੇ ਜਗ ਮੈਂ ਕਾਢਿਆ ਨਾਮ ਦਾਨ ਸਨ ਅਵਤਨ ਨਿਰਮਲਾ ਇਹ ਨਾਨਕ ਹਰ ਤਨ ਕਾਢਿਆ ਘੋੜੀ ਮੱਲਾ ਵਜਾ ਜੋਤ ਜੋਤ ਜੋਤ ਜੋਤ ਸੁਣਾਇਓ ਗੁਰਦੇ ਮੋਕੋ ਸਤਿਗੁਰ ਸ਼ਬ

ਕਾਨੀ ਦਰਣ ਇੱਕ ਨਿਰੰਕਾਰਾ ਪੰਜ ਮੇਲੇ ਪੰਜ ਚੇਲੇ ਮੇਲਾ ਭਾਈ ਇੱਕ ਦਰਾ ਇੱਕ ਕੇਵਲ ਕੀਏ ਦਸ ਬਰਾਗਣ ਅਗਿਆ ਗਾਲੀ ਤਨ ਨਿਰਮਲ ਜੋ ਕੀ ਦੀਏ ਭਰਮ ਚਰਾਏ ਚਰਾਈ ਭੁਗਤਾ ਪੰਥੇ ਕਰਮੇ ਕਿਆ ਸੋ ਸਹਿ ਸੋ ਸੋ ਕੀ ਨੀ ਭੁਗਤਾ ਜੋਟਾ ਕਰਮ ਤਗਲੇ ਕਿਆ ਜੈ ਭਾਉ ਨਾਈ ਤਾਂ ਆਸਨ ਵਾਦਿਓ ਸਿੰਘੀ ਅਨੰਦ ਬਾਨੀ ਤਤ ਵਿਚਾਰ ਡੰਡਾ ਕਰ ਰਾਖਿਓ ਜੁਗਤ ਨਾਮ ਅਨਬਾਨੀ ਐਸਾ ਜੋਗੀ ਵਟਮਾਗੀ ਬੇਟੇ ਮਾਇਆ ਕੇ ਗੰਨ ਬੰਧਨ ਕਾਟੇ ਸੇਵਾ ਪੂਜ ਕਰੋ ਤਿਸ ਮੂਰਤ ਕੀ ਨਾਨਕ ਤਿਸ ਭਗ ਜਾਟੇ ਔੜੀ ਮੱਲਾ ਵਜਾ ਅਨੋਭ ਅਵਤਾਰਤ ਨਾਮ ਸੁਣੋ ਸਗਲ ਤਿਆਈ ਲੈ ਮੀਤਾ ਹਰ ਔਕਤ ਜਾਂ ਕੋ ਗੁਰ ਦੀਆ ਤਾਂ ਕਿ ਨਿਮਰ ਜੀਤਾ ਰਹੋ ਅੰਧਕਾਰ ਮਿਟਿਓ ਤੈ ਦਾਂਤੇ ਗੁਰ ਸ਼ਬਦ ਦੇਵਰ ਗਾਸਾ ਬ੍ਰਹਮ ਕੀ ਜਾਲੀ ਤਾਂ ਕੀ ਗਾਟੀ ਜਾਂ ਕੋ ਸਾਧ ਸੰਗ ਵਿਸਵਾਸਾ ਧਾਰੀ ਲੈ ਭਾਵ ਚਲ ਧਾਰੂ ਮੇੜਾ ਬਹੁਤ ਸਾਧ ਸੰਗਾ ਪੂਰਨ ਹੋਈ ਮਨ ਕੀ ਆਸਾ ਗੁਰ ਮਿਟਿਓ ਰੰਗਾ ਨਾਮ ਖਜਾਨਾ ਭਗਤੀ ਵਾਇਆ ਮਨ ਤਾਂ ਸਕਾਏ ਨਾਨਕ ਜੀਓ ਤਾਂ ਕੋ ਦੇਵੇ ਜਾਂ ਕੋ ਹੁਕਮ ਨਾਏ ਘੋੜੀ ਮੱਲਾ ਮਾਇਆ ਦਾਇਆ ਮਾਇਆ ਕਰ ਪ੍ਰਾਣ ਪਤ ਮੇਰੇ ਮੋਏ ਨਾਥ ਸਰਨ ਪ੍ਰਤੋਰੀ ਅੰਨ ਕੋ ਮੈਂ ਹਾਥ ਦੇ ਰਾਖੋ ਕਛੂ ਸਿਆਣਪ ਉਤਰਾ ਮੋਰੀ ਰਹੋ ਕਰਨ ਕਰਾਵਨ ਸਭ ਕਿੰਜ ਤੁਮੇ ਤੁਮ ਸਮਰਥ ਨਾ ਹੀ ਅਨੋਰੀ ਤੁਮਰੀ ਗਤਵਿਤ ਤੁਮੀ ਜਾਣੀ ਸੇ ਸੇਵਕ ਜਿਨ ਪਾਗ ਮਤੋਰੀ ਆਪਣੇ ਸੇਵਕ ਸੰਗ ਤੋਂ ਬਰਾਦੇ ਔਤ ਪੋਤ ਭਗਤ ਸਿਹੋਰੀ ਪ੍ਰੇ ਪ੍ਰਭ ਨਾਮ ਤੇਰਾ ਦਰਸ਼ਨ ਚਾਹੇ ਜੈਸੇ ਦੇਟ ਚੰਦ ਚਕੋਰੀ ਰਾਮ ਸੰਤ ਭੇਦ ਕੇ ਜਨਾਈ ਏਕ ਜਨਮ ਲਾ ਕਰੋਰੀ ਜਾਗੀ ਏ ਪ੍ਰਗਟ ਪ੍ਰਭ ਅੰਤਨ ਕੀਰਤਨ ਰਸਨ ਬੋਰੀ ਤੁਮ ਸਮਰਾਤ ਭਾਰਤ ਦੋਜੇ ਸੁਖ ਦਾਤੇ ਪ੍ਰਭ ਪ੍ਰਾਨ ਦੋਰੀ ਨਾਨਕ ਪ੍ਰਭ ਕੀਜੇ ਕਿਰਪਾ ਅਨ ਸੰਤਨ ਕੇ ਸੰਗ ਸੰਗੋਰੀ ਗੌੜੀ ਮੱਲਾ ਵਜੋ ਹਾਂ ਤੁਮ ਹਰ ਰਾਤੇ ਸੰਤ

ਦੀਵ ਕੋ ਕਰੋ ਮਾਰੀ ਕਰ ਦੇ ਧਰਨ ਸਾਗਨ ਭੋਤਾ ਚੰਨ ਦੁਆਰੇ ਤੁਮ ਜਾਨੋ ਭਾਨੀ ਪਾਤੇ ਕਰਕੇ ਵਾਜੇ ਸੁਰਾ ਕੋ ਸੰਗੇ ਤੇ ਪਾਰ ਬਰਾਤੇ ਈ ਦੋਤ ਪ੍ਰਭਤੋ ਸੁਰਤਾ ਸਾਵਕੀਆਂ ਤੁਮਰੇ ਹਾਤੇ ਐਸਨ ਦਾਨ ਦਿਓ ਮੋਕੋ ਹਰਜਨ ਚਲੇ ਹਮਾਰੇ ਸਾਥੇ ਨਿਰਗੁਣ ਯਾਰੇ ਕੋ ਗੁਣ ਕੀਜੇ ਹਰਨਾਮ ਮੇਰਾ ਮੰਜਾਪੇ ਸੰਤੋ ਸਾਧ ਨਾਨ ਕਰ ਬੈਠੇ ਮਨ ਤਨ ਸੀਤਲ ਤਰਾਪੇ ਗੌੜੀ ਮੱਲਾ ਵਜੋ ਸਹਿਜ ਅਸਮਾਯੋ ਦੇਵ ਮੋਕੋ ਸਤਿਗੁਰ ਪਏ ਦਿਆਲ ਦੇਵ ਰਾਓ ਕਾੜ ਜੇਵਨੀ ਕਿਉ ਦਾਸ ਰਾ ਸੰਤਨ ਟਹਿ ਲਾਇਓ ਏਕ ਨਾਮ ਕੋ ਤਿਉ ਵਿਚਾਰੀ ਮੋਕੋ ਚਰਜ ਗੁਰੇ ਦਿਖਾਇਓ ਭਇਓ ਵਰਗਾਸ ਸਰਬ ਜਰਾ ਗੁਰ ਗਿਆਨ ਮਨੇ ਪ੍ਰਟਾਇਓ ਅੰਮ੍ਰਿਤ ਨਾਮ ਪਿਓ ਮਨ ਦਿਵਦਾ ਅਨ ਪੈ ਠਹਿਰਾਇਓ ਮਾਨ ਆਗਿਆ ਸੰਸੋਭਾਏ ਦੁਖੇ ਟਾਏ ਗੁਆਇਓ ਜੋ ਪ੍ਰਸੰਨ ਪਏ ਪ੍ਰਗਟਾ ਕਰ ਸਭ ਆਨੰਦ ਰੂਪ ਦਿਖਾਇਓ ਨਾ ਕਿ ਜਾਵਤ ਨਾ ਕਿ ਜਾਵਤ ਸਭ ਖੇਲ ਕਿਉ ਹਰਾਇਓ ਕਹੋ ਨਾਨਕ ਅਗਮ ਗਮ ਹੈ ਠਾਕਰ ਭਗਤ ਟੇਹ ਕਰਨ ਆਇਓ ਗੌੜੀ ਮੱਲਾ ਵਜਾ ਪਾਰ ਮਹਿਪੁਰ ਪਰਮੇਸ਼ਰ ਮਨ ਤਾਂਕੀ ਓੜ ਕਹੀ ਜੇ ਰੇ ਜਿੰਤ ਰੇ ਬ੍ਰਹਿਮੰਡ ਖੰਡ ਹਰ ਤਾਂ ਕੋ ਨਾਮ ਜਪੀ ਜੇ ਰਹੋ ਮਨ ਕੀ ਮਤ ਧਿਆਗੋ ਹਰ ਜਨ ਹੁਕਮ ਬੋ ਸੋ ਪਾਈਏ ਰੇ ਜੋ ਭਰੋ ਕਰੇ ਸੋਈ ਭਲਵਾਨੇ ਸੁਖ ਸੁਖ ਹੋਈ ਧਿਆਈਏ ਰੇ ਕੋਟ ਪਤਾ ਤੋਂ ਧਾਰੇ ਕਿਨਵੇ ਕਰਤੇ ਬਾਰ ਨਾ ਲਾਗੇ ਦੀਨ ਦਸੋ ਭੰਜਣ ਸਵਾਮੀ ਜਲ ਪਾਵੇ ਤਿਸੇ ਨਵਾਜੇ ਰੇ ਸਭ ਕੋ ਮਾਤ ਪਿਤਾ ਪ੍ਰਪਾਲਕ ਜੀ ਪ੍ਰਾਣ ਸੁਖ ਸਾਗਰ ਰੇ ਦੇਦੇ ਤੋੜਨਾ ਇਸ ਕਰਦੇ ਪੂਰੇ ਰਤਨਾਗਰ ਰੇ ਜਾਚਕ ਜਾਚੇ ਨਾ ਤਰ ਸਾਮੀ ਘਟ ਘਟ ਅੰਦਰ ਸੋਈ ਰੇ ਨਾਨਕ ਦਾਸ ਤਾਂ ਕਿ ਚਰਾਈ ਤਾਂ ਤੇ ਜਾਤੇ ਬਿਰਤਨ ਕੋਈ ਰੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਇੱਕ ਓਂਕਾਰ ਸਾਮੀ ਦਾਦਾ ਹਰ ਕਬੂ ਨਾ ਮਨੋ ਸਾਰੇ ਇਉਂ ਵਾਂ ਸਰਸੋਂ ਦਾਤਾ ਸਗਲ ਘਟਾਂ ਪ੍ਰਤ ਬਾਰੇ ਰਾਓ ਮਾਂ ਘਟ ਘਟ ਗਿਰ ਮੇਤਰ ਰਸਨ ਨਾ ਵਿਤਾਰੇ ਸ਼ੀਤਲ ਸਾਂ ਦਾ ਸੋ ਕਰ ਸਰਨੀ ਜਲਤੀ ਅਗਨ ਵਾਰੇ ਗਰਭ ਕੁੰਡ ਨਰਕ ਤੇਰਾ ਕੇ ਭਵ ਜਲ ਪਾਰ ਤਾਰੇ ਚਰਨ ਕਮਲ ਰਾਤ ਮਨ ਮੇ ਚਮਕੀ ਤਾਪ ਦਾਰੇ ਪੂਰਨ ਪਾਰ ਪਰਮੇਸ਼ਰ ਉੱਚਾ ਕਮ ਵਾਰੇ ਗੁਣ ਗਾਵਤ ਧਿਆਵ ਸੋ ਸਾਗਰ ਜੁਏ ਜਨਨ ਹਾਰੇ ਕਾਮ ਰੋ ਲੋ ਮੋਹ ਮਲਿਨੋ ਨਿਰਗੁਣ ਕੇ ਦਾਤਾਰੇ ਕਰ

ਜਿਨ ਜਨਮੇ ਰਤਨ ਮੌਲਗਾ ਸਾਧ ਸੰਗ ਜਾਪਿਆ ਕਾ ਕਿਨਾ ਰਹੋ ਸਵਤ ਸੰਪਦ ਮਹਿਤਾ ਮਨੋਦਾ ਛੋੜ ਗਏ ਬਹੁ ਲੋਕ ਭੋਗ ਹੈਵਰ ਗੈਵਰ ਰਾਜ ਰੰਗ ਤਿਆਗ ਚਲਿਓ ਹੈ ਮੂਲ ਨੰਗ ਚੋਹਾ ਚੰਦਨ ਦੇ ਬੋਲਿਆ ਸੋ ਤਨ ਤਰ ਸੰਗ ਰੋਲਿਆ ਮੋਹੇ ਮੋਇਆ ਜਨ ਦੂਰ ਹੈ ਕਹੁ ਨਾਨਕ ਸਦਾ ਜੂਰ ਹੈ ਗੌੜੀ ਮੱਲਾ ਵਜਾ ਮਨ ਤਰ ਤਰਬੇ ਹਰ ਨਾਮ ਨੋ ਸਾਗਰ ਲੈ ਸੰਸਾਰ ਗੁਰਬੋਧ ਪਾਰ ਗ੍ਰਾਮ ਨੂੰ ਰਹੋ ਕਲ ਕਾਲ ਕੰਧਿਆਰੀਆਂ ਗੁਰ ਗਿਆਨ ਦਿਵਕ ਜਾਰੀਆਂ ਬਿਕ ਮਿਕਿਆ ਬਸਰੀ ਅਸਗਨੀ ਉਬਰੇ ਜਪ ਜਪ ਹਰਗੁਨੀ ਮਤ ਮਾਰੋ ਮਾਇਆ ਸੋਆ ਗੁਰਮੇਟਤ ਭ੍ਰਮ ਕੋ ਗੋਇਆ ਕਹੁ ਨਾਨਕ ਏਕਦਾਇਆ ਘੜ ਘੜ ਨਦਰੀ ਆਇਆ ਗੌੜੀ ਮੱਲਾ ਮਜਾ ਦਵਾਨ ਤੋਂ ਹਮਾਰੋ ਤੋਂ ਹੀ ਏਕ ਸੇਵਾ ਤਾਰੀ ਗੁਰੇ ਟੇਕ ਰਾਹ ਅਨਕ ਜੋ ਜੋ ਧਨੀ ਪਾਇਆ ਗੁਰਜਾ ਕਰ ਲੈ ਆਇਆ ਮਾਰੇ ਪੰਜ ਪਕਾ ਦਿਆ ਗੁਰ ਕੇ ਬਾਹਰ ਤੇ ਦਲ ਸਾਧਿਆ ਬਖਸੀਸ ਵਜੋ ਮਿਲ ਮਿਲ ਇੱਕ ਨਾਮ ਸੁਖ ਸਹਿਜ ਆਨੰਦ ਵਿਸਰਾਮ ਭਰਾਮ ਕੇ ਚਾਕਰ ਸੇ ਬਲੇ ਨਾਨਕ ਤਿੰਨ ਮੁਕੁੰਜਲੇ ਗੌੜੀ ਮਹੱਲਾ ਵਜੋ ਜੀਰੇ ਓਲਾ ਨਾਮ ਕਾ ਅਵਰ ਜੇ ਕਰਨ ਕਰਾਮ ਨੋ ਤਿੰਨ ਮੈਂ ਪਾਹੇ ਜਾਮ ਕਰ ਰਹੋ ਅਮਰ ਜਤਨ ਨਹੀਂ ਪਾਈਏ ਵੱਡੇ ਬਾਗ ਜਾਈਏ ਲਾਖ ਕਮਦੀ ਜਾਣੀਏ ਅੱਗੇ ਤਿਲ ਨਹੀਂ ਮਾਨੀਏ ਅਹਿਮਦ ਕਰਮ ਕਮਾਨੇ ਗ੍ਰਹਿ ਬਾਲੂ ਕੀਰ ਬਨੀਰ ਬਹਾਉਨੇ ਪ੍ਰਭ ਕਿਰਪਾਲ ਕਿਰਪਾਰੇ ਨਾਮ ਨਾਨਕ ਸਾਧੂ ਸੰਗ ਮਿਲੇ ਗੌੜੀ ਮੱਲਾ ਵਜਾ ਬਾਰ ਨੇ ਬਲਹਾਰ ਨੇ ਲਗਵਰੀਆ ਨਾਮੋ ਨਾਮੋ ਨਾਮ ਸਾਹਿਬ ਕੋ ਪ੍ਰਾਣ ਦਰੀਆ ਰਹੋ ਕਰਨ ਕਰਾਮਨ ਤੂੰ ਹੀ ਏਗਾ ਜੀ ਜੰਤਕੀ ਤੂੰ ਹੀ ਡੇਗਾ ਰਾਹ ਜੋਵਨ ਪ੍ਰਭ ਤੂੰ ਤਨੀ ਤੂੰ ਨਿਰਗੁਣ ਤੂੰ ਸਰਗੁਣੀ ਇਆਂ ਤੂੰ ਰਖੇ ਗੁਰ ਕੇ ਬਾਤੇ ਕੋ ਲਖੇ ਅੰਤਰ ਜਾਮੀ ਪ੍ਰਭ ਜਾਨ ਨਾਨਕ ਤਗਿਆ ਤੂੰ ਹੀ ਦਾਨ ਗੌੜੀ ਮੱਲਾ ਵਜਾ ਹਰ ਹਰ ਹਰ ਰਾਧੀਏ ਸੰਤ ਸੰਗਰ ਮਨ ਵਸੇ ਪ੍ਰਮ ਮੋਹ ਪਉ ਸਾਧੀਏ ਰਹੋ ਬੇਦ ਪ੍ਰਾਣ ਸਿਮਤ ਬਨੇ ਸਭ ਉੱਚ ਬਰਾਜਤ ਜਨ ਸੁਨੇ ਸਗਲ ਤਾਨ ਪੈ ਪੀਤ ਚੀਨ ਰਾਮ ਸੇਵਕ ਪੈ ਰਹਿ ਤਕੀਨ ਲੱਗ ਚੁਰਾਸੀ ਜਨਵਰੇ ਗੋਬਿੰਦ ਲੋਕ ਨਹੀਂ ਜਨਵਰੇ ਬਲ ਬੁੱਧ ਸਿਆਣਪ ਹਮੇ ਰਹੀ ਹਰ ਸਾਧ ਸਰਨ ਨਾਨਕ ਗਹੀ ਗੌੜੀ ਮੱਲਾ ਵਜਾ ਮਨ

ਸੋਜਨ ਦੋ ਨਾ ਵਿਆਪੀਏ ਜਾਂਕੋ ਗੁਰ ਮੰ ਹਰ ਮੰਤਰ ਦੇ ਸੋ ਵਰਿਆ ਮਾਇਆ ਗੰਦੇ ਨਾਨਕੋ ਪ੍ਰਭ ਮਾਇਆ ਕਰ ਮੇਰੇ ਮੰਤਨ ਵਾਸੇ ਨਾ ਮਾਰ ਗੌੜੀ ਮੱਲਾ ਵਜਾ ਰਸਨਾ ਜਪੀਏ ਏਕ ਨਾਮ ਇਹਾਂ ਸੁੱਖ ਨੰਦਕਨਾ ਆਗੇ ਜੀ ਕੇ ਸੰਗ ਕਾਮ ਰਹੋ ਕਾਟੀਏ ਤੇਰਾ ਹੈ ਰੋਗ ਤੂੰ ਗੁਰਪ੍ਰਸਾਦ ਕਰਾ ਯੋਗ ਹਰਸ ਜਿਨ ਚਾਖਿਆ ਤਾਂ ਕਿਸੇ ਨਾ ਲੱਥ ਗਿਆ ਹਰ ਬਸ ਨਾਮ ਨਿਤ ਪਾਇਆ ਸੋ ਬੋਰ ਨਾ ਕਰਦੀ ਦਾਇਆ ਹਰ ਨਾਮ ਜਾਗੋ ਗੁਰ ਦਿਆ ਨਾਨਕ ਤਾਂ ਕੋ ਪਾਉ ਗਿਆ ਗੌੜੀ ਮੱਲਾ ਵਜਾ ਜਾਗੋ ਬਿਸਰੇ ਰਾਮ ਨਾਮ ਤਾਂ ਕੋ ਮੇਰਾ ਸਾ ਸੰਗ ਮਿਲਾ ਰਵੇ ਸੇ ਗੁਣੀ ਕੀ ਰਹੋ ਜਾਗੋ ਗੁਰਮ ਕਰ ਦੇਵਦਾ ਤਾਂ ਕੇ ਕਰ ਦਲ ਨਵਨ ਸਿਰਦਾ ਜੋ ਜਨ ਹਰ ਪ੍ਰਭਤਨੀ ਕਿਛ ਨਾਹੀ ਤਾਂ ਕੇ ਕਮੀ ਕਰਨੀ ਹਰ ਵਿਛਾਣਿਆ ਸਰ ਸੋਗ ਰੰਗ ਮਾਣਿਆ ਹਰ ਤਨ ਜਾ ਕੇ ਗ੍ਰਹਿ ਵਸੇ ਕਹੋ ਨਾਨਕ ਤਿੰਨ ਸੰਗ ਦੁੱਖ ਨਸੇ ਗੌੜੀ ਮੱਲਾ ਵਜਾ ਗਰਮ

ਚਰਨ ਪਰ ਸੰਪੂਰਨਾ ਚਰਨ ਕਮਲ ਰੰਗ ਰਿਤਨੋ ਨਾਨਕ ਗੁਰੇ ਸਾਧ ਸੰਗ ਕਿਰਪਾ ਨਿਤ ਮੈਂ ਦਿਤਨੋ ਗੌੜੀ ਮੱਲਾ ਵਜੋ ਮਹੇ ਦਾਸਰੋ ਮਹੇ ਦਾਸਰੋ ਟਾਕਰੋ ਧਾਨ ਪ੍ਰਭ ਕਾ ਕਨ ਰਹੋ ਐਸੋ ਹੈਰੇ ਕਸਮ ਮਾਰਾ ਕਿਰਵੇਂ

0: ਕੀ ਲਾਗੇ ਘਰ ਘੋੜੀ ਮੱਲਾ ਵਜਾ ਹੈ ਕੋਈ ਐਸਾ ਮੇ ਤੋਰੇ ਇਸ ਮਿੱਟੀ ਤੇ ਇਹ ਮਨ ਹੋਰੇ ਰਹੋ ਅਗਿਆਨੀ ਮਨ ਪਿਆ ਜੋ ਨਾ ਹੀ ਸੋਲੋਰੇ ਰਹਿਣ ਦਾਰੀ ਘਾਰੀਆ ਕਵਨ ਜੋਗਤ ਜਰਬੋਰੇ ਭਰਮਤੋ ਭਰਮਤੋ ਹਾਰਿਆ ਅਨਕ ਬਧੀ ਕਾ ਡੋਰੇ ਕੌਣ ਨਾਨਕ ਕਿਰਪਾ ਭਈ ਸਾਧ ਸੰਗ ਨਿਰਮੋਰੇ ਘੋੜੀ ਮੱਲਾ ਵਜਾ ਚਿੰਤਾ ਮਣ ਕਰਨਾ ਮਹਿ ਰਹੋ ਦੀਨ ਦਿਆਲ ਪਾਰ ਬ੍ਰਹਮ ਜਾ ਕੇ ਸਿਮਰਨ ਸੁਖ ਭਾਈ ਅਕਾਲ ਪੁਰਖ ਅਕਾਲ ਬੋਧ ਸੰਤੋ ਜਸੋ ਕੋਟਾਂ ਗਏ ਕਿਰਪਾ ਨਿਤ ਪ੍ਰਭ ਮਾਇਆ ਤਾਰ ਨਾਨਕ ਹਰ ਹਰ ਨਾਮ ਲਏ
1: ਗੌੜੀ ਮਹੱਲਾ ਤੀਜਾ ਬ੍ਰਹਮਾ ਵੇਦ ਪੜੇ ਬਾਦ ਪਖਾਣ ਹੈ ਅੰਤਰ ਤਾਮ ਸੁਆਪ ਨਾ ਪਛਾਣ ਹੈ ਤਾਂ ਪ੍ਰਭ ਪਾਏ ਗੁਰ ਸ਼ਬਦ ਵਿਖਾਣ ਹੈ ਗੁਰ ਸੇਵਾ ਕਰ ਕੋ ਫੇਰ ਕਾਲ ਨਾ ਖਾਏ ਮਨਮੁਖ ਖਾਧੇ ਦੂਜੇ ਪਾਏ ਰਹਾ ਗੁਰਮੁਖ ਪ੍ਰਾਣੀ ਆਦਿ ਸਿੱਧੇ ਗੁਰ ਕੇ ਸ਼ਬਦ ਅੰਤਰ ਸਹਿਜ ਰੀਧੇ ਮੇਰਾ ਪ੍ਰਭ ਪਾਇਆ ਗੁਰ ਕੇ ਸ਼ਬਦ ਸਿੱਧੇ ਸਤਿਗੁਰ ਮਿਲੇ ਪ੍ਰਭੁ ਆਪ ਮੁਲਾਹੇ ਮੇਰੇ ਪ੍ਰਭ ਸੱਚੇ ਕੇ ਮਨ ਭਾਏ ਹਰ ਗੁਣ ਗਾਵੇ ਸਹਿਜ ਸੁਭਾਏ ਬੈਨ ਗੁਰ ਸੱਚੇ ਪਰਮ ਭੁਲਾਏ ਮਨਮੁਖ ਆਉਂਦੇ ਸਦਾ ਵਿਖ ਖਾਹੇ ਜਮ ਡੰਡ ਸਹੇ ਸਦਾ ਦੁੱਖ ਪਾਏ ਜਮੁਆ ਨਾ ਛੋਡੇ ਹਰ ਕੀ ਸਰਨਾਈ ਹੋਮੇ ਮਾਰਨ ਸੱਚ ਲਿਵਲਾਈ ਸਦਾ ਰਹੇ ਹਰ ਨਾਮ ਲਿਵਲਾਹੀ ਸਤਿਗੁਰ ਸੇਵ ਸੇ ਜਨ ਨਿਰਮਲ ਪਵਿੱਤਾ ਮਨ ਸੋ ਮਨ ਮੁਲਹਿ ਸਭ ਜਗ ਜਿੱਤਾ ਇਨ ਵਿਦ ਕੁਸਲੂ ਤੇਰੇ ਮੇਰੇ ਮੀਤਾ ਸਤਿਗੁਰ ਸੇਵੇ ਸੋ ਫਲ ਪਾਏ ਹਿਰਦੇ ਨਾਮ ਵਿੱਚੋਂ ਆਪ ਗਵਾਏ ਆਂਦਨ ਬਾਣੀ ਸ਼ਬਦ ਵਜਾਏ ਸਤਿਗੁਰ ਤੇ ਕਵਨ ਕਵਨ ਨਾ ਸਿੱਧੇ ਮੇਰੇ ਭਾਈ ਭਗਤੀ ਸਿੱਧੇ ਦਰ ਸੋਭਾ ਪਾਈ ਨਾਨਕ ਨਾਹ ਰਾਮ ਨਾਮ ਵਡਿਆਈ ਗੌੜੀ ਮਹੱਲਾ ਤੀਜਾ ਤ੍ਰੈ ਗੁਣ ਵਿਖਾਣੇ ਪਰਮ ਨਾ ਜਾਹੀ ਬੰਧਨ ਨਾ ਟੁੱਟੇ ਮੁਕਤ ਨਾ ਪਾਏ ਮੁਕਤ ਦਾਤਾ ਸਤਿਗੁਰ ਜੁਗ ਮਾਹੇ ਗੁਰਮੁਖ ਪ੍ਰਾਨੀ ਪਰਮ ਗਵਾਏ ਸਹਿਜ

ਫਿਰ ਬਾਰੋ ਬਾਰਾ ਅੰਧੇ ਗੁਰ ਤੇਮ ਭਰਮ ਨਾ ਜਾਹੀ ਮੂਲ ਛੋੜ ਲਾਗੇ ਦੂਜੇ ਭਾਈ ਬਹਿਕਾ ਮਾਤਾ ਬਿਖਮਹਿ ਸਮਾਹੀ ਮਾਇਆਕਾਰ ਮੂਲ ਯੰਤਰ ਭਰਮਾਏ ਹਰ ਜੀਉ ਵਿਸਰਿਆ ਦੂਜੇ ਪਾਏ ਜਿਸ ਨਦਰ ਕਰੇ ਸੋ ਪਰਮਗਤ ਪਾਹੇ ਆਂਤਰ ਸੱਚ ਬਾਹਰ ਸੱਚ ਵਰਤਾਏ ਸੱਚ ਨਾ ਛਪੇ ਜੇ ਕੋ ਰੱਖੇ ਛਪਾਹੇ ਗਿਆਨੀ ਬੂਝੇ ਸਹਿ ਸਵਾਏ ਗੁਰਮੁਖ ਸੱਚ ਰਹਾ ਦਬਲਾਏ ਹੋਮੇ ਮਾਇਆ ਸ਼ਬਦ ਜੁਲਾਏ ਮੇਰਾ ਪ੍ਰਭ ਸੱਚਾ ਮੇਲ ਮਲਾਹੇ ਸਤਿਗੁਰ ਦਾਤਾ ਸ਼ਬਦ ਸੁਣਾਏ ਧਾਵਤ ਰੱਖੇ ਠਾਕਰ ਹਾਹੇ ਪੂਰੇ ਗੁਰ ਤੇ ਸੋਝੀ ਪਾਏ ਆਪੇ ਕਰਤਾ ਸ੍ਰਿਸ਼ਟ ਸਰਜ ਜਨ ਗੋਹੀ ਤਿਸ ਬਿਨ ਦੂਜਾ ਅਮਰ ਨਾ ਕੋਈ ਨਾਨਕ ਗੁਰਮੁਖ ਬੂਝੇ ਕੋਈ ਗੌੜੀ ਮਹੱਲਾ ਤੀਜਾ ਨਾਮ ਅਮੋਲਕ ਗੁਰਮੁਖ ਪਾਹੇ ਨਾਮੋ ਸੇਵੇ ਨਾਮ ਸਹਿਜ ਸਮਾਏ ਅੰਮ੍ਰਿਤ ਨਾਮ ਰਸਨਾ ਨਿਤ ਗਾਵੇ ਜਿਸ ਨੂੰ ਕਿਰਪਾ ਕਰੇ ਸੋ ਹਰ ਰਸ ਪਾਵੇ ਆਂਦਨ ਹਿਰਦੇ ਜਪੋ ਜਗਦੀਸ਼ਾ ਗੁਰਮੁਖ ਪਾਵੋ ਪਰਮ ਪਮ ਸੁਖਾ ਰਾਉ ਹਿਰਦੇ ਸੁਖ ਪਿਆ ਪ੍ਰਗਾਸ ਗੁਰਮੁਖ ਗਾਵੇ ਸੱਚ ਗੁਣ ਦਾਸ ਦਾਸੋ ਦਾਸ ਨਿਤ ਹੋਵੇ ਦਾਸ ਗ੍ਰਹਿ ਕੁਟੁੰਬ ਮੈਂ ਸਦਾ ਉਦਾਸ ਜੀਵਨ ਮੁਕਤ ਹੈ ਗੁਰਮੁਖ ਕੋ ਹੋਈ ਪਰਮ ਪਦਾਰਥ ਪਾਵੇ ਸੋਈ ਤ੍ਰੈਗੁਣ ਮੇਟੇ ਨਿਰਮਲ ਹੋਈ ਸਹਿਜੇ ਸੱਚ ਮਿਲੇ ਪ੍ਰਭ ਸੋਈ ਮੋਹਿ ਕੁਟੁੰਬ ਸੋ ਪ੍ਰੀਤ ਨਾ ਹੋਏ ਜਾਂ ਹਿਰਦੇ ਵਸਿਆ ਸੱਚ ਸੋਏ ਗੁਰਮੁਖ ਮਨ ਵਿਦਿਆ ਅਸਤਰ ਹੋਏ ਹੁਕਮ ਪਛਾਣ ਬੂਝੇ ਸੱਚ ਸੋਏ ਤੂੰ ਕਰਤਾ ਮੈਂ ਅਵਰਨਾ ਕੋਹੇ ਤੁਝ ਸੇਵੀ ਤੁਝ ਤੇ ਪਤ ਹੋਏ ਕਿਰਪਾ ਕਰੇ ਗਾਵਾਂ ਪ੍ਰਭ ਸੋਹੇ ਨਾਮ ਰਤਨ ਸਭ ਯੁਗ ਮੈਂ ਲੋਹੇ ਗੁਰਮੁਖ ਬਾਣੀ ਮਿੱਠੀ ਲਾਗੀ ਅੰਤਰ ਵਿਕਸੇ ਆਂਦਨ ਲਿਵ ਲਾਗੀ ਸਹਿਜੇ ਸੱਚ ਮਿਲਿਆ ਪ੍ਰਸਾਦੀ ਸਤਿਗੁਰ ਪਾਇਆ ਪੂਰੇ ਵਡਭਾਗੀ ਹੋਮੇ ਮਮਤਾ ਗੁਰਮਤ ਦੁਖਨਾਸ ਜਬ ਹਿਰਦੇ ਰਾਮ ਨਾਮ ਗੁਣਤਾਸ ਗੁਰਮੁਖ ਬੁੱਧ ਪ੍ਰਗਟੀ ਪ੍ਰਭ ਜਾਸ ਜਬ ਹਿਰਦੇ ਰਵਿਆ ਚਰਨ ਨਮਾਸ ਇਸ ਨਾਮ ਦੇ ਸੋਈ ਜਨ ਪਾਹੇ ਹੈ ਗੁਰਮੁਖ ਮਿਲੇ ਆਪ ਗਵਾਏ ਹਿਰਦੇ ਸੱਚਾ ਨਾਮ ਵਸਾਹੇ ਨਾਨਕ ਸਹਿਜੇ ਸੱਚ ਸਮਾਹੇ ਗੌੜੀ ਮਹੱਲਾ ਤੀਜਾ ਮਨ ਹੀ ਮਨ ਸਵਾਰਿਆ ਪੈ ਸਹਿ ਸਵਾਏ ਸ਼ਬਦ ਮਨ ਰੰਗਿਆ ਲਿਵਲਾਏ ਨਿਜ ਘਰ ਵਸਿਆ ਪ੍ਰਭੂ ਕੀ ਰਜਾਏ ਸਤਿਗੁਰ ਸੇਵਿਆ ਜਾਏ ਬਿਮਾਨ ਗੋਬਿੰਦ ਪਾਈਏ ਗੁਣੀ ਨਿਧਾਨ ਰਹਾ ਮਨ ਬਰਾਗੀ ਜਾਂ ਸ਼ਬਦ ਭੋਖਾ ਹੈ ਮੇਰਾ ਪ੍ਰਭ ਨਿਰਮਲਾ ਸਭ ਤੇ ਰਿਹਾ ਸਮਾਏ ਗੁਰ ਕਿਰਪਾ ਤੇ ਮਿਲੇ ਮਲਾਹੇ ਹਰ ਦਰਸ਼ਨ ਕੋ ਦਾਸ ਸੁਖ ਪਾਏ ਮੇਰਾ ਹਰ ਪ੍ਰਭ ਐਨ ਵਿਦ ਪਾਇਆ ਜਾਹੇ ਹਰ ਕਿਰਪਾ ਤੇ ਰਾਮ ਗੁਣ ਗਾਏ ਧਿਰਗਵਾ ਜੀਵਨ ਜਿਤ ਹਰ ਨਾਮ ਨਾ ਲਾਗੇ ਪਿਆਰ ਧਿਰਗ ਸੇਜ ਸੁਹਾਲੀ ਕਾਮਨ ਮੋਗ ਵਾਰ ਤੈਨ ਸਫਲ ਜਨਮ ਜਨ ਰਾਮ ਆਧਾਰ ਧਿਰਗ ਧਿਰਗ ਗ੍ਰਹਿ ਕੁਟੁੰਬ ਜਿਤ ਹਰ ਪ੍ਰੀਤ ਨਾ ਹੋਏ ਸੋਈ ਹਮਾਰਾ ਮੀਤ ਜੋ ਹਰ ਗੁਣ ਗਾਵੇ ਹਰ ਗੁਣ ਗਾਵੇ ਸੋਹੇ ਹਰ ਨਾਮ ਬਿਨਾ ਮੈਂ ਕਬਰ ਨਾ ਕੋਏ ਸਤਿਗੁਰ ਤੇ ਹਮ ਗਤ ਮਤ ਪਾਹੀ ਰਾਮ ਨਾਮ ਧਿਆਇਆ ਦੁੱਖ ਸਗਲ ਮਟਾਈ ਸਦਾ ਆਨੰਦ ਹੀ ਹਰ ਨਾਮ ਲਿਵਲਾਹੀ ਗੁਰ ਮਿਲਿਆ ਹਮ ਕੋ ਸਰੀਰ ਸੁਧ ਪਈ ਹਮ ਮੈਂ ਤ੍ਰਿਸ਼ਨਾ ਸਭ ਯਗਨ

ਨਾ ਮਿਲਿਆ ਪਦ ਪਾਹਿਆ, ਨਾ ਮੰਨਿਆ ਸੁਖ ਹੋਏ। ਸਤਿਗੁਰੂ ਤਿਹ ਨਾਮ ਪਾਈਏ, ਕਰਮ ਮਿਲੇ ਪ੍ਰਭ ਸੋਏ। ਸਤਿਗੁਰੂ ਤਿਹ ਜੋ ਫਿਰੈ ਹੋ, ਪਰਮ ਦੇ ਨਾ ਟਕੈ ਨਉ, ਧਰਤ ਅਸਮਾਨ ਨਾ ਚੱਲੀ, ਵਿੱਚ ਵਿਸ਼ਟਾ ਪਏ ਪਛਾਨ। ਇਹ ਜਗ ਭਰਮ ਭੁਲਾਇਆ, ਮੋਠ ਗੌਰੀ ਪਾਹੇ, ਜਿੰਨਾ ਸਤਿਗੁਰ ਭੇਟਿਆ, ਤਿੰਨ ਨੇੜ ਨਾ ਭੇਟੇ ਜਾ ਮਾਏ। ਸਤਿਗੁਰੂ ਸੇਵਨ ਸੋ ਸੋਣੈ, ਹੋਮੇ ਮੈਲ ਗੁਵਾਹੇ, ਸ਼ਬਦ ਰੱਤੇ ਸਿਰ ਨਿਰਮਲੇ, ਚੱਲੇ ਸਤਿਗੁਰ ਪਾਏ। ਹਰ ਪ੍ਰਭ ਦਾਤਾ ਹੇਕ ਤੂੰ, ਤੂੰ ਆਪੇ ਬਖਸ਼ ਮੁਲਾਹੇ, ਜਨ ਨਾਨਕ ਸ਼ਰਨਾਗਤੀ, ਜੋ ਭਾਵੈ ਤਮੈ ਛੁਡਾਏ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਰਹਾਲੇ ਇੱਕ ਓਂਕਾਰ ਸੁਖ ਪ੍ਰਸਾਦ, ਕਰਹਾਲੇ ਮਨ ਪਰਦੇਸੀ, ਆਹ ਕਿਉਂ ਮਿਲ ਗਏ ਹਰਮਾਏ। ਗੌਰ ਭਾਗ ਪੂਰੇ ਪਾਇਆ, ਗਲ ਮਿਲਿਆ ਪਿਆਰਾ ਆਏ। ਮਨ ਕਰਹਾਲਾ ਸਤਿਗੁਰ ਪੁਰਖ ਧਿਆਏ ਰਹਾ, ਮਨ ਕਰਹਾਲਾ ਵਿਚਾਰੀਆ, ਹਰ ਰਾਮ ਨਾਮ ਧਿਆਏ, ਜਿੱਥੇ ਲੇਖਾ ਮੰਗੀਏ ਹਰਗਾ ਪਿਹ ਲੈ ਛੁਡਾਏ। ਮਨ ਕਰਹਾਲਾ ਗੰਤ ਨਿਰਮਲਾ, ਮਨ ਲੱਗੀ ਹਮੇ ਆਏ। ਪ੍ਰਤੱਖ ਘਰ ਨਾਲ ਪਿਆਰਾ, ਵਿਛੜ ਚੋਟਾਂ ਖਾਏ। ਮਨ ਕਰਹਾਲਾ ਮੇਰੇ ਪ੍ਰੀਤ ਮੰਗ, ਹਰ ਹਿਰਦੇ ਭਾਲ ਭੁਲਾਏ। ਪਾਹੇ ਕਿਤਨਾ ਲੱਭੀ ਗੁਰ ਹਿਰਦੇ ਹਾਰ ਦੁਖਾਏ। ਮਨ ਕਰਹਾਲਾ ਮੇਰੇ ਪ੍ਰੀਤ ਮੰਗ, ਦਿਨ ਰਹਿਣ ਹਰ ਲਿਵਲਾਏ। ਘਰ ਜਾਹ ਪਵੇ ਰੰਗ ਮਹਿਲੀ, ਗੁਰ ਮੇਲੇ ਹਰ ਮੁਲਾਏ। ਮਨ ਕਰਹਾਲਾ ਤੂੰ ਮੀਤ ਮੇਰਾ, ਪਖੰਡ ਲੋਭ ਤੋ ਜਾਏ, ਬਖੰਡ ਲੋਭੀ ਮਾਰ ਗਏ, ਜਮ ਡੰਡ ਸੁਜਾਏ। ਮਨ ਕਰਹਾਲਾ ਮੇਰੇ ਪ੍ਰਾਣ ਤੂੰ, ਮੈਲ ਪਖੰਡ ਭਰਮ ਗਵਾਏ। ਹਰਿ ਅੰਮ੍ਰਿਤ ਸਰ ਗੁਰ ਪੂਰਿਆ, ਮਿਰ ਸੰਗਤੀ ਮਿਰ ਲੈ ਜਾਏ। ਮਨ ਕਰਹਾਲਾ ਮਿਰ ਪਿਆਰਿਆ, ਇੱਕ ਗੁਰ ਕੀ ਸਿੱਖ ਸੁਣਾਹੇ, ਇਹ ਮੋਹ ਮਾਇਆ ਪਸਰਿਆ, ਅੰਤ ਸਾਥ ਨ ਕੋਈ ਜਾਏ। ਮਨ ਕਰਹਾਲਾ ਮਿਰ ਸਜਨਾ, ਹਰ ਖਰਚ ਲੀਆ ਪਤ ਪਾਏ। ਹਰ ਦਰ ਗਾ ਪਹਿਨਾਇਆ, ਹਰ ਗਾ ਪਲਿਆ ਗਲ ਲਾਏ। ਮਨ ਕਰਹਾਲਾ ਗੁਰ ਮੰਨਿਆ, ਗੁਰਮੁਖ ਕਾਰ ਕਮਾਏ। ਗੁਰ ਅੱਗੇ ਕਰ ਜੋਦੜੀ, ਜਨ ਨਾਨਕ ਮੁਲਾਏ। ਗੌੜੀ ਮਹੱਲਾ ਚੌਥਾ, ਮਨ ਕਰਹਾਲਾ ਵਿਚਾਰੀਆ, ਵਿਚਾਰ ਦੇਖ ਸੰਭਾਲ, ਬਨ ਫਿਰ ਥੱਕੇ ਮਨ ਵਾਸੀਆ, ਫਿਰ ਗੁਰਮਤ ਦੇ ਨਿਹਾਲ। ਮਨ ਕਰਹਾਲਾ ਗੁਰ ਗੋਬਿੰਦ ਸੰਭਾਲ ਰਹਾ, ਮਨ ਕਰਹਾਲਾ ਵਿਚਾਰੀਆ, ਮਨਮੁਖ ਵਾਧਿਆ ਮਹਾਂਜਾਲ। ਗੁਰਮੁਖ ਪ੍ਰਾਨੀ ਮੁਕਤ ਹੈ, ਹਰ ਹਰ ਨਾਮ ਸੰਭਾਲ। ਮਨ ਕਰਹਾਲਾ ਮਿਰ ਪਿਆਰਿਆ, ਸਤ ਸੰਗਤ ਸਤਿਗੁਰ ਭਾਲ। ਸਤ ਸੰਗਤ ਲਗ ਹਰ ਧਿਆਈਏ, ਹਰ ਹਰ ਚਲੇ ਤੇਰੇ ਨਾਲ। ਮਨ ਕਰਹਾਲਾ ਬੜ ਪੈ ਗਈਆ, ਹਰ ਏਕ ਨਦਰ ਨਿਹਾਲ। ਆਪ ਛੁਡਾਹੇ ਛੁੱਟੀਏ, ਸਤਿਗੁਰੂ ਚਰਨ ਸੰਭਾਲ। ਮਨ ਕਰਹਾਲਾ ਮਿਰ ਪਿਆਰਿਆ, ਵਿੱਚ ਦੇਹੀ ਜੋਤ ਸੰਭਾਲ। ਗੁਰ ਨੌ ਨਿਧ ਨਾਮ ਬਖਾਲਿਆ, ਹਰ ਦਾਤ ਕਰੀ ਦਿਆਲ। ਮਨ ਕਰਹਾਲਾ ਤੂੰ ਦਾ ਚੱਲਾ, ਚਿਤਰਾਈ ਛੱਡ ਬਕਰਾਲ। ਹਰ ਹਰ ਨਾਮ ਸੰਭਾਲ ਤੂੰ, ਹਰ ਮੁਕਤ ਕਰੇ ਅੰਤਕਾਲ। ਮਨ ਕਰਹਾਲਾ ਬਿਡ ਪੈ ਗਈ ਆ, ਤੂੰ ਗਿਆਨ ਰਤਨ ਸੰਭਾਲ। ਗੁਰ ਗਿਆਨ ਖੜ ਹੱਥ ਧਾਰਿਆ, ਜਮ ਮਰਿਆੜਾ ਜਮਕਾਲ। ਅੰਤਰ ਨਿਧਾਨ ਮਨ ਕਰਹਾਲੇ, ਪਰਮ ਪਵੇ ਬਹੁਰ ਭਾਲ। ਗੁਰਪੁਰਖ ਪੂਰਾ ਭੇਟਿਆ, ਹਰ ਸੱਜਣ ਲਥੜਾ ਨਾਲ। ਰੰਗ ਲਥੜੇ ਮਨ ਕਰਹਾਲੇ, ਹਰ ਰੰਗ ਸਦਾ ਸੰਭਾਲ। ਹਰ ਰੰਗ ਕਦੇ ਨਾ ਉਤਰੇ, ਗੁਰ ਸੇਵਾ ਸ਼ਬਦ ਸੰਭਾਲ। ਹਮ ਪਾਖੀ ਮਨ ਕਰਹਾਲੇ, ਹਰ ਅਵਤਰ ਪੁਰਖ ਅਕਾਲ। ਵੱਡ ਭਾਕੀ ਪੁਰਖ ਪਾਇਆ, ਜਨ ਨਾਨਕ ਨਾਮ ਸੰਭਾਲ। ਰਾਗ ਗੌੜੀ ਗਰੇਰੀ ਮਹੱਲਾ ਪੰਜਵਾਂ, ਅਸ਼ਟਪਤੀਆਂ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ। ਇਹ ਜਬ ਹੈ ਮਨ ਮੈਂ ਕਰਤ ਗਵਾਨਾ, ਤਬ ਹੈ ਬਾਬਰ ਫਿਰਤ ਗਵਾਨਾ। ਜਬ ਹੈ ਹੁਆ ਸਗਲ ਕਿਹਰੀਨਾ, ਤਾਂ ਤਿਹਰ ਮਈਆ ਘੱਟ ਘੱਟ ਚੀਨਾ। ਸਹਿਜ ਸੇਲਾ ਫਲ ਮਸਕੀਨੀ, ਸਤਿਗੁਰ ਹੀ ਆਪਣੇ ਮੋਹੇ ਦਾਨ ਦੀਨੀ ਰਹਾ। ਜਬ ਇਸ ਕੋ ਇਹ ਜਾਣ ਸੰਬੰਧਾ, ਤਬ ਸਗਲੇ ਇਸ ਵੇਲੇ ਫੰਦਾ। ਮੇਰ ਤੇ ਚੱਜ ਇਹਨੇ ਚੁਕਾਹੀ, ਤਾਂ ਤੇ ਇਸ ਸੰਗ ਨਾ ਵਰਾਈ। ਜਾਵਿਆਂ ਆਪਣੀ ਆਪਣੀ ਧਾਰੀ, ਤਬ ਇਸ ਕੋ ਹੈ ਮੁਸ਼ਕਿਲ ਭਾਰੀ। ਜਾਵਿਆਂ ਕਰਨੇ ਹਾਰ ਪਛਾਤਾ, ਤਬ ਇਸ ਨੋ ਨਹੀਂ ਕੁਛ ਦਾਤਾ ਤੰਗ। ਜਾਵਿਆਂ ਆਪਣੋ ਵੱਧ ਮੋਹਾ, ਆਵੇ ਜਾਏ ਸਦਾ ਜਮ ਜੋਹਾ। ਜਬ ਇਸ ਤੇ ਸਭ ਸੇ ਭਰਮਾਂ, ਭੇਦ ਨਹੀਂ ਹੈ ਪਾਰ ਬ੍ਰਹਮਮ। ਜਬ ਇਨ ਕੁਛ ਹੀ ਕਰ ਮਾਨੇ ਭੇਦਾਂ,